0: City, part of White Oaks Communications Group, your trusted local radio provider for more than 70 years.
1: ਜਿਹੜਾ ਹੈਗਾ ਉਹ ਡੈਮ ਡੈਮ ਕੋਈ ਆਮ ਨਹੀਂ ਹੈਗਾ ਜੀ, ਇਹਨੂੰ ਤੁਸੀਂ ਬਿਲਕੁਲ ਹੀ ਮਨ ਤੁਖਦਾਂ ਲਓ। ਇੱਕ ਗੱਲ ਹੋ ਸਕਦੀ ਆ ਕਿ ਜਦੋਂ ਨਾ ਸਿਲਟ ਕਰਕੇ ਪਾਣੀ ਓਵਰਫਲੋ ਜਿਹੜਾ ਕਿ ਕਹਿੰਦੇ ਵੀ ਹੋਏਗਾ, ਓਵਰਫਲੋ ਪਾਣੀ ਨਹੀਂ ਹੁੰਦਾ, ਉਹਦੇ ਫਲੱਡ ਗੇਟ ਛੱਡਦੇ ਆ। ਜਦੋਂ ਫਲੱਡ ਗੇਟਾਂ ਨੂੰ ਖੋਲਦੇ ਆ ਤਾਂ ਉਦੋਂ ਜਿਹੜਾ ਅੱਗੇ ਸਤਲੁਜ ਦੇ ਇਲਾਕਿਆਂ ਦੇ ਵਿੱਚ ਜਿਹੜਾ ਅੱਗੇ ਲੋਕਾਂ ਦਾ ਪ੍ਰੋਬਲਮ ਹੈਗੀ ਆ, ਉਹਨਾਂ ਲੋਕਾਂ ਨੂੰ ਬਿਨਾਂ ਬਾਰਿਸ਼ਾਂ ਤੋਂ ਬਿਨਾਂ ਮੀਂਹ ਤੋਂ ਹੜ੍ਹ ਦਾ ਹੜ੍ਹ ਸਾਹਮਣਾ ਕਰਨਾ ਪੈ ਸਕਦਾ, ਇਹ ਸੱਚ ਹੈ, ਇਹ ਚ ਕੋਈ ਦੋਰਾਵਾਂ ਨਹੀਂ ਗਈਆਂ। ਪੇਪਰ ਡੈਮ ਨੀ ਟੁੱਟੇਗਾ ਕਦੇ, ਇਹ ਇਹ ਤੁਸੀਂ ਮਨ ਚੋਂ ਕੱਢ ਦੋ ਗੱਲ।
2: ਬਹੁਤ ਮਿਹਰਬਾਨੀ, ਥੈਂਕ ਯੂ। ਕਾਲਰ ਅਗਲੀ ਕਾਲ ਲੈ ਲੈਣੀ ਜੀ। ਵੈਲਕਮ ਜੀ।
3: ਹਾਂਜੀ, ਸਤਿ ਸ੍ਰੀ ਅਕਾਲ ਜੀ। ਜਾਵਾ ਸਾਹਿਬ,
2: ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਹੈ?
3: ਮੈਂ ਬਸ ਠੀਕ ਠਾਕ ਜੀ, ਵਧਾਈਆਂ ਬਹੁਤ ਬਹੁਤ ਇੱਕ ਤਾਂ ਬੱਚੀ ਦੀਆਂ,
2: ਤੁਹਾਨੂੰ ਜੀ ਬਹੁਤ ਬਹੁਤ,
3: ਦੂਸਰਾ ਚੈਨਲ ਦੀਆਂ, ਔਰ ਤੀਸਰਾ ਮੈਂ ਇੱਥੋਂ ਵਾਟਰ ਡਾਊਨ ਤੋਂ ਬੋਲਦਾ।
2: ਵਾਟਰ ਡਾਊਨ,
3: ਤੁਹਾਡੀ ਆਵਾਜ਼ ਬਹੁਤ ਕਲੀਅਰ ਆ ਰਹੀ ਹੈ। ਬਿਲਕੁਲ
2: ਹੈਮਿਲਟਨ, ਅੱਛਾ ਜੀ,
4: ਹੈਮਿਲਟਨ ਦੇ ਪਾਸ, ਰਾਈਟ, ਵਾਟਰ ਡਾਊਨ।
3: ਹਾਂਜੀ ਹਾਂਜੀ ਬਿਲਕੁਲ, ਹੈਮਿਲਟਨ ਬਰਲਿੰਗਟਨ ਦੇ ਵਿਚਕਾਰ ਹੈ।
2: ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਫੀਡਬੈਕ ਦੇਣ ਲਈ ਧੰਨਵਾਦ ਵੀਰੇ। ਅਗਲੀ ਕਾਲ ਪਲੀਜ਼। ਹੈਲੋ,
5: ਹਾਂਜੀ, ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ।
2: ਆਜੋ ਕੈਲੀਫੋਰਨੀਆ ਵਾਲੇ, ਉਹ ਕੀ ਹਾਲ ਹੈ?
5: ਬਹੁਤ ਵਧੀਆ ਜੀ, ਬਹੁਤ ਵਧੀਆ, ਕਲੀਅਰ ਸੁਣਦਾ ਇੱਥੇ।
2: ਬਹੁਤ ਧੰਨਵਾਦ ਜੀ, ਥੈਂਕ ਯੂ, ਥੈਂਕ ਯੂ। ਐਪ ਤੇ ਤਾਂ ਕਲੀਅਰ ਹੈ, ਅਸੀਂ ਰੇਡੀਓ ਤੇ ਜਿਹੜੇ ਲੋਕ ਕਾਰਾਂ ਦੇ ਵਿੱਚ, ਟਰੱਕਾਂ ਦੇ ਵਿੱਚ, ਘਰਾਂ ਦੇ ਵਿੱਚ ਸੁਣਦੇ ਆ, ਉਹਨਾਂ ਕੋਲੋਂ ਵੀ ਫੀਡਬੈਕ ਲੈਣੀ। ਮੈਨੂੰ ਐਪ ਦੇ ਉੱਤੇ ਵੀ ਪਤਾ ਲੱਗਾ ਕਿ ਪਹਿਲਾਂ ਨਾਲੋਂ ਸਾਊਂਡ ਬਹੁਤ ਵਧੀਆ ਹੋਈ ਹੈ। ਧੰਨਵਾਦ,
5: ਬਹੁਤ ਵਧੀਆ ਜੀ, ਅੱਗੇ ਨੇ ਸਾਊਂਡ ਵਧੀਆ
2: ਜੀ। ਧੰਨਵਾਦ ਜੀ, ਧੰਨਵਾਦ, ਥੈਂਕ ਯੂ, ਥੈਂਕ ਯੂ ਸਰਦਾਰ ਮੋਹਨ ਸਿੰਘ ਜੀ। ਅਗਲੀ ਕਾਲ ਪਲੀਜ਼। ਹੈਲੋ,
6: ਹੈਲੋ,
2: ਆਓ ਜੀ।
6: ਹਾਂਜੀ, ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ ਸਾਂਡੂਆ?
6: ਬਸ ਠੀਕ ਠਾਕ ਠਾਕ, ਵਧਾਈਆਂ।
2: ਇੱਕ ਬੜਾ ਪਿਆਰਾ ਰਿਸ਼ਤਾ ਹੁੰਦਾ ਹਨਾ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
6: ਬਸ ਠੀਕ ਠਾਕ ਆ। ਮੈਂ ਹੁਣੇ ਹੈਮਿਲਟਨ ਤੁਰਿਆ 10 ਮਿੰਟ ਪਹਿਲਾਂ।
2: ਅੱਛਾ ਜੀ,
6: ਕੰਮ ਤੋਂ ਆਵਾਜ਼ ਬਹੁਤ ਕਲੀਅਰ ਆ ਉੱਥੇ ਵੀ
2: ਹੈਮਿਲਟਨ। ਪਹਿਲਾਂ ਵੀ ਏਦਾਂ ਹੁੰਦੀ ਸੀ ਕਿ ਥੋੜੀ ਬਹੁਤੀ ਡਿਸਟਰਬੈਂਸ ਹੁੰਦੀ ਸੀ ਪਹਿਲਾਂ? ਉਧਰ
6: ਪਹਿਲਾਂ ਹੁੰਦੀ ਸੀ ਥੋੜੀ ਬਹੁਤੀ, ਇੰਨਾ ਕਲੀਅਰ ਨਹੀਂ ਆਉਂਦਾ ਸੀ ਉੱਥੇ, ਤੇ ਹੁਣ ਕਾਫੀ ਕਲੀਅਰ ਆ, ਕਾਫੀ ਜਿਹਨੂੰ ਕਹਿੰਦੇ ਕਲੀਅਰ ਆ।
2: ਬਹੁਤ ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ,
6: ਓਕੇ,
2: ਥੈਂਕ ਯੂ, ਜਿੰਦੇ ਵਾਸਤੇ ਰਹੋ। ਲਓ ਜੀ, 9058132095813120 ਤੇ ਤੁਸੀਂ ਸਵਾਲ ਜੋ ਕਰਨਾ ਉਹ ਵੀ ਕਰ ਸਕਦੇ ਹੋ, ਨਾਲ ਫੀਡਬੈਕ ਜੇ ਦੇਣੀ ਚਾਹੋ ਸਾਨੂੰ। ਹੁਣ ਮੇਰੇ ਖਿਆਲ ਚ ਈਸਟ ਵੈਸਟ ਨਾਰਥ ਸਾਊਥ ਸਾਰੇ ਪਾਸਿਓਂ ਫੀਡਬੈਕ ਤਕਰੀਬਨ ਮਿਲ ਚੁੱਕੀ ਹੈ। ਔਰ ਸਵੇਰੇ ਮੈਨੂੰ ਫੋਨ ਆਇਆ ਸੀ ਕਿ ਬੈਰੀ ਵਾਲੇ ਏਰੀਏ ਦੇ ਵਿੱਚ ਵੀ ਸਾਨੂੰ ਵੀਰ ਦਾ ਫੋਨ ਆਇਆ ਕਿ ਬਹੁਤ ਵਧੀਆ ਸਾਊਂਡ ਹੈ। ਕਈਆਂ ਥਾਵਾਂ ਤੇ ਉਸ ਦਾ ਅਜੇ ਕੋਈ ਡਿਸਟਰਬੈਂਸ ਹੋਵੇ, ਪਰ ਅਸੀਂ ਲੱਭ ਰਹੇ ਹਾਂ ਕਿ ਉਸ ਥਾਂ ਦੇ ਉੱਤੇ ਜੇ ਹੈ ਪ੍ਰੋਬਲਮ ਤਾਂ ਸਾਨੂੰ ਦੱਸਿਆ ਜਾਵੇ ਜਿੱਥੇ ਤੁਸੀਂ ਰਹਿੰਦੇ ਹੋ। ਵੈਸੇ ਸਾਰਿਆਂ ਨੂੰ ਖੁਸ਼ ਤਾਂ ਨਹੀਂ ਕੀਤਾ ਜਾ ਸਕਦਾ, ਪਰ ਅਸੀਂ ਖੁਸ਼ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। 9058131320 ਆਪਾਂ ਫਲੱਡ ਦੀ ਗੱਲ ਕਰ ਰਹੇ ਸਾਂ ਕਿਦਾ ਸਾਹਿਬ, ਤੇ ਅਗਲਾ ਕੁਐਸਚਨ ਮੇਰਾ ਫਲੱਡ ਦੇ ਨਾਲ ਰਿਲੇਟਡ ਹੈ, ਪਰੰਤੂ ਮੈਨੂੰ ਇੱਕ ਹੋਰ ਕਾਲਰ ਨੇ। ਵੈਲਕਮ ਜੀ।
7: ਹੈਲੋ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ, ਕੀ ਹਾਲ ਜੀ?
7: ਵਰਿੰਦਰ ਬੋਲ ਰਿਹਾ ਕਲੋਨੇ ਤੋਂ।
2: ਵਰਿੰਦਰ ਜੀ, ਕਲੋਨਾ ਐਪ ਤੇ ਸੁਣ ਰਹੇ ਹੋ ਕਿ ਟੀਵੀ ਤੇ ਦੇਖ ਰਹੇ ਹੋ?
7: ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ।
8: ਸਤਿ ਸ੍ਰੀ ਅਕਾਲ
7: ਜੀ, ਹਾਂ, ਵਰਿੰਦਰ ਬੋਲ ਰਿਹਾ ਮੈਂ
2: ਜੀ। ਵਰਿੰਦਰ ਜੀ, ਕੀ ਹਾਲ ਚਾਲ? ਮੈਂ ਜ਼ਿਕਰ ਕੀਤਾ ਸੀ ਸਵੇਰੇ ਵੀ ਤੁਹਾਡਾ, ਤੁਸੀਂ ਮਿਸ ਕਰ ਰਹੇ ਸੀਗੇ।
7: ਹਾਂਜੀ ਹਾਂ, ਮੈਂ ਪਹਿਲੀ ਗੱਲ ਤਾਂ ਮੈਂ ਅਸੀਂ ਇੱਥੇ ਹੈਗੇ ਆਂਗੇ 20-22 ਜਾਣੇ, 4 ਕੁ ਜਾਣੇ ਨੂੰ ਤਾਂ ਤੁਹਾਡਾ ਮੈਂ ਜਿਹੜਾ ਰਹਿੰਦੇ ਸੀਗੇ ਯੂਟਿਊਬ ਦਾ, ਉਹ ਅੱਜ ਉਹ ਕਰਵਾਇਆ ਅਪਡੇਟ, ਤੇ ਬਾਕੀ ਅਸੀਂ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਲਿਆ ਕੇ ਜੀ।
2: ਓਏ, ਖੁਸ਼ ਰਹੋ, ਚੜ੍ਹਦੀ ਕਲਾ ਚ
7: ਚੱਲਣ ਨੇ ਉਹਦੇ ਵਿੱਚ।
2: ਥੈਂਕ ਯੂ, ਲਵ ਯੂ, ਤਾਂ ਲਵ ਯੂ।
7: ਥੋੜਾ ਜਿਹਾ ਦੱਸਣਾ ਸੀ ਆਪਣੇ ਨਾ ਐਪ ਦੇ ਵਿੱਚ ਚੱਲਦੇ ਚੱਲਦੇ ਜੀ ਐਡ ਆ ਜਾਂਦੀ ਹੈ, ਜਿਵੇਂ ਹੁਣ ਤੁਸੀਂ ਪ੍ਰੋਗਰਾਮ ਆਪਣਾ ਚੱਲ ਰਿਹਾ ਹੈਗਾ, ਥੋੜਾ ਜਿਹਾ ਵਿੱਚ ਵੀ ਐਡ ਆ ਜੂਗੀ, ਫੇਰ ਨਾਲ ਦੀ ਨਾਲ ਚੱਲ।
2: ਕਿਹੜੀ ਐਡ, ਕਿਹੜੀ ਐਡ ਆਈ ਆ?
7: ਕੁਛ ਵੀ, ਮਤਲਬ ਕੋਈ ਵੀ ਜਿਵੇਂ ਚੱਲਦੇ, ਕੋਈ ਇਹਦੀ ਇਹਦੀ ਆ ਜਾਂਦੀ ਐਡ ਜੀ, ਇਹਦੀ ਪ੍ਰੋਗਰਾਮ ਦੀ।
2: ਅੱਛਾ, ਚਲੋ, ਇਹ ਤੇ ਮੈਂ ਅਰਸ਼ ਸੁਣ ਰਹੇ ਨੇ, ਦੇਖ ਵੀ ਰਹੇ ਨੇ ਟੀਵੀ, ਮੈਂ ਨੋਟ ਕਰਵਾਉਣਾ ਉਹਨਾਂ ਨੂੰ। ਥੈਂਕ ਯੂ।
7: ਹਾਂਜੀ ਹਾਂ,
2: ਥੈਂਕ ਯੂ, ਥੈਂਕ ਯੂ, ਥੈਂਕ ਯੂ। ਉਹਨੂੰ ਸਕਿਪ ਦਾ ਮੇਰੇ ਖਿਆਲ ਚ ਬਟਨ ਪਾਉਣਾ ਪਵੇਗਾ, ਤੇ ਉਹਦੇ ਵਿੱਚ ਹੋ ਸਕਦਾ ਕਿ ਉਹ ਸਾਡੇ ਵਾਲੇ ਪਾਸਿਓਂ, ਸ਼ਾਇਦ ਅਸੀਂ ਤਾਂ ਪਲੇ ਨਹੀਂ ਕਰਦੇ, ਪਰ ਜਿਹੜੀ ਕੰਪਨੀ ਐਪ ਦਿੰਦੀ ਹੁੰਦੀ ਹੈ, ਜਿਹੜੇ ਸਾਡੇ ਹੁੰਦੇ ਨੇ, ਉਹਨਾਂ ਦੀ ਵੱਲੋਂ ਹੋਵੇ, ਉਹ ਵੀ ਅਸੀਂ ਪਤਾ ਕਰ ਲਵਾਂਗੇ। ਤੁਹਾਡਾ ਧੰਨਵਾਦ ਫੀਡਬੈਕ ਦੇਣ ਲਈ। ਕਲੋਨਾ ਤੋਂ ਤੁਸੀਂ ਦੇਖ ਸੁਣ ਰਹੇ ਹੋ, ਬਹੁਤ ਬਹੁਤ ਮਿਹਰਬਾਨੀ। ਅਗਲੀ ਕਾਲ ਲੈ ਲੈਣੇ ਜੀ। ਹੈਲੋ,
9: ਹੈਲੋ, ਹਾਂਜੀ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
9: ਹਾਂ, ਠੀਕ ਹੈ ਜੀ। ਬਸ ਮੈਂ ਅੱਜ ਹੈਮਿਲਟਨ ਤੋਂ ਬੋਲਦਾ ਪਿਆ ਨਾ, ਬਹੁਤ ਪ੍ਰੋਬਲਮ ਦੀ ਸੀ ਕਾਰ ਚ।
2: ਅੱਛਾ ਜੀ,
9: ਅੱਜ ਮੈਂ ਸਾਰਾ ਇਲਾਕੇ ਵਿਖੇ 5:45 ਸਾਰੇ ਪ੍ਰੋਗਰਾਮ, ਕੋਈ ਨੀ ਸੀ ਚੱਲਦਾ, ਜਿੰਨਾ ਗਿੜਗੜ ਦੀ ਆਵਾਜ਼, ਤੇ ਆਪਣਾ ਵਧੀਆ ਚੱਲਿਆ,
2: ਬਹੁਤ ਕਲੀਅਰ।
9: ਹਾਂ, ਬਹੁਤ ਚੱਲਿਆ।
2: ਚਲੋ, ਜਿੰਦੇ ਵਾਸਤੇ ਰਹੋ, ਧੰਨਵਾਦ।
9: ਓਕੇ ਜੀ, ਮਿਹਰਬਾਨੀ,
2: ਤੁਸੀਂ ਖੁਸ਼ ਹੋ ਤੇ ਅਸੀਂ ਖੁਸ਼ ਹਾਂ। ਨੈਕਸਟ ਕਾਲ ਪਲੀਜ਼। ਹੈਲੋ
10: ਹੈਲੋ ਚੌਂਲਾ ਸਰ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ।
10: ਅਕੀਦਾ ਜੀ ਨੂੰ ਵੀ ਸਤਿ ਸ੍ਰੀ ਅਕਾਲ ਔਰ ਭੈਣ ਜੀ ਨੂੰ ਵੀ
4: ਸਤਿ ਸ੍ਰੀ ਅਕਾਲ ਜੀ।
10: ਤੇ ਮੇਰਾ ਪ੍ਰਸ਼ਨ ਮੇਰਾ ਪ੍ਰਸ਼ਨ ਇਹ ਹੈਗਾ ਆ ਕਿ ਇੰਡੀਆ ਚ ਪਹਿਲਾਂ ਜਿਹੜਾ ਸੀ ਮੇਰੇ ਫਾਦਰ 55 ਵਿਚ ਰਿਟਾਇਰਡ ਹੋ ਗਏ ਸੀਗੇ, ਤਾਂ ਅੱਜ ਕੱਲ ਦਾ 57 ਨੂੰ ਵੀ ਜੈਨ ਜੀ ਕਹਿੰਦੇ ਹੈਗੇ ਆ, ਤਾਂ ਇਹਦਾ ਰਾਜ ਕੀ ਹੈਗਾ?
2: ਖੁਰਾਕਾਂ ਵਧੀਆ ਹੋ ਗਈਆਂ ਤਾਂ ਕਰਕੇ
1: ਰਾਹੁਲ ਗਾਂਧੀ ਨੇ ਬੜੇ ਇੰਟਰਸਟਿੰਗ ਸਵਾਲ ਕਰਦੇ ਹੁੰਦੇ ਆ। ਤੇ ਬਿਲਕੁਲ ਨੀ ਜੀ, 57 ਨੂੰ ਜਨ ਜੀ ਕਹਿੰਦੇ ਇੱਥੇ ਇੰਡੀਆ ਦੇ ਵਿਚ। ਇਹ ਵੈਸੇ ਜਿਵੇਂ ਨਾ ਇੱਕ ਸ਼ਬਦ ਪੱਪੂ ਆਮ ਤੌਰ ਤੇ ਵਰਤਦੇ ਨੇ, ਤੇ ਪੱਪੂ ਨਹੀਂ, ਤੁਸੀਂ ਨਰਿੰਦਰ ਮੋਦੀ ਦੀ ਜੇਕਰ ਪੂਰੀ ਜੀਵਨ ਸ਼ੈਲੀ ਸਮਝੋਗੇ ਨਾ ਉਹਦੇ ਉੱਤੇ, ਜਿਵੇਂ ਕਿ ਹੁਣ ਬੜੇ ਵੱਡੇ ਪੱਧਰ ਤੇ ਇਹ ਗੱਲ ਉੱਠ ਰਹੀ ਆ ਕਿ ਜੇਕਰ ਜਿਵੇਂ ਕਿ ਕਿਹੜੇ ਜੈਸ਼ੰਕਰ ਨੇ ਕਿਹੜੇ ਹੈਗੇ ਨੇ, ਉਹ ਕਹਿੰਦੇ ਸੀ, ਕਹਿੰਦੇ ਵੀ ਕਾਂਗਰਸੀ ਨੇ, ਕਹਿੰਦੇ ਵੀ ਜੇਕਰ ਨਰਿੰਦਰ ਮੋਦੀ ਨਾ ਬਿਨਾਂ ਕਿਸੇ ਦੀ ਸਲਾਹ ਤੋਂ ਖੁਦ ਚੋਣ ਜਿਹੜਾ ਕਿ ਕਾਗਜ਼ ਭਰਦੇ ਆ, ਚੋਣ ਦਾ ਕਾਗਜ਼ ਭਰਦੇ ਨਾ, ਚੋਣ ਲੜਨ ਵਾਸਤੇ ਨਾਮਜ਼ਦਗੀ ਪੱਤਰ ਹੁੰਦਾ ਉਹ ਭਰਦੇ ਆ, ਜੇਕਰ ਖੁਦ ਇਕੱਲੇ ਉਹ ਕਾਗਜ਼ ਭਰ ਦੇਣ ਤਾਂ ਕਹਿੰਦੇ ਮੈਂ ਸੰਨਿਆਸ ਲੈ ਲਾਂਗਾ ਉਦੋਂ ਉਹਦੇ ਵਿੱਚੋਂ, ਕਦੇ ਵੀ ਮੈਂ ਰਾਜਨੀਤੀ ਨਹੀਂ ਕਰਾਂਗਾ। ਇਹ ਗੱਲ ਆਮ ਤੌਰ ਤੇ ਇਹ ਪੰਜਾਬ ਭਾਰਤ ਵਿੱਚ ਆਮ ਤੌਰ ਤੇ ਗੱਲ ਹੋ ਰਹੀ ਹੈ। ਨਰਿੰਦਰ ਮੋਦੀ ਦੇ ਪੈਰਾਂ ਹੇਠਾਂ ਬਟੇਰਾ ਆ ਗਿਆ ਤੇ ਉਹ ਉਹਨੂੰ ਲੋਕ ਸਾਡੇ ਹੈ ਵਧੀਆ ਗੱਲ ਆ, ਸਾਡੇ ਪ੍ਰਧਾਨ ਮੰਤਰੀ ਨੂੰ ਅਸੀਂ ਕਿਹਾ ਕਿਉਂ ਕਹਾਂਗੇ ਕਿਉਂ ਨਹੀਂ ਕਹਾਂਗੇ ਜੀ, ਪਰ ਤੁਸੀਂ ਨਾ ਜਿਹੜਾ ਰਾਹੁਲ ਗਾਂਧੀ ਨੂੰ ਪੱਪੂ ਕਹਿੰਦੇ ਹੋ, ਅਸੀਂ ਨੇ ਰਾਹੁਲ ਗਾਂਧੀ ਦੇ ਕੋਈ ਖੈਰ ਖੁਆ ਨਹੀਂ ਹੈਗੇ, ਅਸੀਂ ਰਾਹੁਲ ਗਾਂਧੀ ਨੇ ਇੱਕ ਤਰ੍ਹਾਂ ਦਾ ਨਾਂ ਦਿੱਤਾ ਉਹਨੂੰ
2: ਵੀ ਪੱਪੂ ਨੂੰ, ਪੱਪੂ ਨੂੰ ਕਹਿਣ ਵਾਲੇ ਸ਼ਹਿਜ਼ਾਦਾ ਵੀ ਕਿਹਾ ਉਹਨਾਂ ਨੇ, ਜੈਨ ਜੀ ਕਹਿੰਦੇ ਨੇ ਤੇ ਉਹਨੇ ਜੈਨ ਜੀ ਨੇ ਉਹਨੂੰ ਆਪਣੇ ਵਿਚ ਮੰਨ ਲਿਆ, ਪਾ ਲਿਆ, ਆਪਣੇ ਵਿਚ ਉਹਨਾਂ ਨੂੰ ਲੈ ਲਿਆ, ਆਪਣੇ ਵਰਗਾ ਸਮਝ ਲਿਆ ਕਿ ਸਾਡਾ ਵਰਗਾ ਹੈ, ਭਾਵੇਂ ਉਮਰ ਨਹੀਂ ਉਹਦੀ ਜੈਨ ਜੀ ਵਾਲੀ।
1: ਚਲੋ ਸਰ, ਨਹੀਂ ਪਾਇਆ ਉਹਨੂੰ ਵਿਚ, ਉਹਨੂੰ ਬਿਲਕੁਲ ਨੀ ਵਿਚ ਪਾਇਆ ਉਹਨਾਂ ਨੇ, ਉਹ ਇੱਕ ਵੱਖਰਾ ਕਨਸੈਪਟ ਹੈ, ਉਹ ਇੱਕ ਪੋਲਿਟਿਕਸ ਉਹਨਾਂ ਦੀ ਮਦਦ ਕਰ ਰਿਹਾ, ਉਹ ਮਦਦ ਕਿੱਦਾਂ ਕਰ ਰਿਹਾ, ਜੇਕਰ ਇੱਕ ਬੰਦੇ ਦੀ FIR ਦਰਜ ਨਹੀਂ ਹੋ ਰਹੀ, ਉਹਦੇ ਸ਼ਰਲ ਲੱਗੇ ਹੋਏ ਨੇ ਪਲੇਟ ਗਨ ਦੇ, ਉਹਦੀ ਅੱਖ ਖਰਾਬ ਹੋ ਗਈ ਆ ਬੰਦੇ ਦੀ, ਅੱਖ ਦੇ ਸ਼ਰਲ ਨਿਕਲੇ ਨੇ, ਆਪਰੇਸ਼ਨ ਹੋ ਚੁੱਕੇ ਨੇ 3, ਤੇ ਉਹ ਬੰਦੇ ਦੇ ਸਰੀਰ ਦੇ ਉੱਪਰ ਸ਼ਰਲ ਲੱਗੇ ਹੋਏ ਨੇ ਪਲੇਟ ਗਨ ਦੇ, ਉਹ ਬੰਦਾ ਬਾਰ ਬਾਰ ਥਾਂ ਦਰ ਜਾ ਰਿਹਾ, ਮੇਰੀ FIR ਦਰਜ ਕਰੋ, ਨਹੀਂ ਦਰਜ ਕਰ ਰਿਹਾ ਕੋਈ, ਜੇ ਉਹ ਰਾਹੁਲ ਗਾਂਧੀ ਉਹਦੇ ਨਾਲ ਖੜ ਕੇ ਜਾ ਕੇ ਉੱਥੇ ਪ੍ਰਦਰਸ਼ਨ ਕਰਦਾ ਹੋਇਆ ਧਰਨਾ ਲਾ ਕੇ ਉਹਦੀ FIR ਦਰਜ ਕਰਾਉਣ ਦਾ, ਇਹ ਜੈਨ ਜੀ ਥੋੜਾ ਹੋਗਾ ਚਾਵੜਾ ਸਾਹਿਬ
2: ਜੀ,
1: ਜੈਨ ਜੀ ਨਹੀਂ ਹੈਗਾ, ਜੈਨ ਜੀ ਨਹੀਂ ਕਿਹਾ ਗਾ, ਉਹ ਜੈਨ ਜੀ ਨਾ ਉਹਨੂੰ ਮੰਨਦੇ ਆ ਆਪਣਾ, ਨਾ ਜੈਨ ਜੀ ਹੈਗਾ ਉਹ ਇੱਕ ਜਿਵੇਂ ਕਿ ਨਾ ਥਰਡ ਪਾਰਟੀ ਚ ਫਰਜ਼ ਕਰ ਲਓ ਵੀ ਕਿਸੇ ਕੋਈ ਦੂਜੇ ਘਰ ਦੇ ਵਿੱਚ ਅੱਗ ਲੱਗੀ, ਅੱਗ ਬੁਝਾਉਣ ਵਾਸਤੇ ਬੰਦਾ ਪਹੁੰਚ ਜਾਵੇ ਨਾ, ਤਾਂ ਇਹ ਨੀ ਕਹਿੰਦੇ ਆਪਾਂ ਉਹਨੂੰ ਕਿ ਇਹ ਬੰਦਾ ਕੋਈ ਅੱਗ ਬੁਝਾਉ ਯੰਤਰ ਲੈ ਕੇ ਆ ਗਿਆ, ਉਹ ਨਾਲ ਮਦਦ ਕਰਨ ਵਾਸਤੇ ਪਹੁੰਚ ਗਿਆ, ਤਾਂ ਇਹ ਮਾੜੀ ਗੱਲ ਕੀ ਆ? ਸੋ ਮੈਂ ਕੋਈ ਰਾਹੁਲ ਗਾਂਧੀ ਦੇ ਪੱਖ ਦਾ ਖਿਲਾਫ ਨੀ ਹੈਗਾ, ਪਰ ਇੱਕ ਨਾ ਮਤਲਬ ਜੇ ਤੁਹਾਡੇ ਹੱਥ ਚ ਪਾਵਰ ਆ ਜਾਵੇ ਨਾ, ਭਾਜਪਾ ਦੀ ਪ੍ਰੋਬਲਮ ਇਹ ਆ ਕਿ ਉਹਦੇ ਹੱਥ ਚ ਪਾਵਰ ਆ ਗਈ ਨਾ, ਉਹ ਪਾਵਰ ਨੂੰ ਇਸ ਤਰੀਕੇ ਨਾਲ ਯੂਜ ਕਰ ਰਹੇ ਨੇ ਕਿ ਜਿਹੜਾ ਕਿ ਭਾਰਤ ਨੂੰ ਖਾਸ ਕਰਕੇ ਭਾਰਤ, ਜਿਵੇਂ ਕਿ ਕੱਲ ਸੈਮ ਪਤਰੋਦਾ ਨੇ ਆਖਿਆ ਸੀਗਾ ਕਿ ਤੁਸੀਂ ਪੁੱਛੋ ਨਾ ਜੀ ਘੱਟ ਗਿਣਤੀਆਂ ਨੂੰ, ਤੁਸੀਂ ਪੁੱਛੋ ਨਾ ਜੀ ਮੁਸਲਮਾਨਾਂ ਨੂੰ, ਬੋਧੀਆਂ ਨੂੰ, ਜੈਨੀਆਂ ਨੂੰ, ਇਸਾਈਆਂ ਨੂੰ, ਕਿ ਭਾਰਤ ਵਿੱਚ ਉਹਦਾ ਇਸ ਟਾਈਮ ਕੀ ਹਾਲ ਆ, ਉਹ ਕੀ ਮਦਦ ਕਰਦੇ ਆ
2: ਜੀ,
1: ਇਹ ਵੀ ਨਾਲ ਗੱਲ ਹੋਵੇ ਨਾ।
2: ਬਿਲਕੁਲ ਜੀ, ਜਿਵੇਂ ਸਾਨੂੰ ਦੁੱਖ ਲੱਗਾ ਹੈ ਕਿ ਜੇ ਬਾਬਰੀ ਮਸਜਿਦ ਢਾਈ ਗਈ ਤਾਂ ਉਦੋਂ ਵੀ ਹਾ ਦਾ ਨਾਰਾ ਬਹੁਤ ਸਾਰੇ ਲੋਕਾਂ ਨੇ ਮਾਰਿਆ, ਬੁੱਧੀਜੀਵੀ ਨੇ ਮਾਰਿਆ, ਜਨਜੀਵੀ ਨੇ ਮਾਰਿਆ। ਇਸੇ ਤਰ੍ਹਾਂ ਪਾਕਿਸਤਾਨ ਦੇ ਵਿਚ ਇਕ ਸਦੀ ਪੁਰਾਣਾ ਜਿਹੜਾ ਹੈ ਮੰਦਰ ਢਾਇਆ ਗਿਆ ਤੇ ਉਹਦੇ ਉੱਤੇ ਵੀ ਕਾਫੀ ਰੱਜ ਕੇ ਅੱਜ ਭਾਰਤ ਦੀਆਂ ਅਖਬਾਰਾਂ ਨੇ ਜਿਹੜਾ ਹੈ ਉਹ ਲਿਖਿਆ ਕਿ ਜੀ ਇਕ ਸਦੀ ਪੁਰਾਣਾ ਮੰਦਰ ਢਾ ਦਿੱਤਾ ਗਿਆ। ਤੇ ਉਦੋਂ ਮੈਂ ਜਦੋਂ ਖਬਰ ਪੜ੍ਹੀ ਤਾਂ ਮੈਨੂੰ ਬਾਬਾ ਨਜ਼ਮੀ ਦੀਆਂ ਸਤਰਾਂ ਜਿਹੜੀਆਂ ਨਾਲ ਹੀ ਯਾਦ ਆ ਗਈਆਂ। ਬਾਬਾ ਨਜ਼ਮੀ ਨੇ ਬਹੁਤ ਖੂਬ ਲਿਖਿਆ ਹੈ ਇਸ ਵਿਸ਼ੇ ਦੇ ਉੱਤੇ ਕਿ ਮਸਜਿਦ ਮੇਰੀ ਤੂੰ ਕਿਉਂ ਢਾਵੇਂ ਤੇ ਮੈਂ ਕਿਉਂ ਤੋੜਾਂ ਮੰਦਰ ਨੂੰ, ਆ ਜਾਂ ਦੋਵੇਂ ਬਹਿ ਕੇ ਪੜ੍ਹੀਏ ਇਕ ਦੂਜੇ ਦੇ ਅੰਦਰ ਨੂੰ। ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ, ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖੰਜਰ, ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ, ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ, ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ, ਡੁੱਬੇ ਵਿਚ ਸਮੁੰਦਰ ਵੇੜੇ ਸਾਥੋਂ ਹਾਲੇ ਨਿਕਲੇ ਨਹੀਂ, ਵੇਖੋ ਢੋਲ ਵਜਾ ਕੇ ਚੱਲੇ ਫੋਲਣ ਉਹਦੇ ਅੰਬਰ ਨੂੰ, ਕਦੇ ਕਦੇ ਤੇ ਇਹੋ ਜਿਹੇ ਵੀ ਹਰਕਤ ਬੰਦਾ ਕਰਦਾ ਏ, ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ। ਵੇਖੋ ਨਜ਼ਮੀ ਸਾਹਿਬ ਬੰਦੇ ਨੂੰ ਡੰਗਰ ਵੀ ਬਣਾ ਗਏ। ਅਸਾਂ ਨਹੀਂ ਆਉਣਾ ਬਾਬਾ ਤੇਰੇ ਮੁੜ ਕੇ ਮੇਲਾ ਵੇਖਣ ਲਈ, ਸ਼ਕਲਾਂ ਵੇਖ ਕੇ ਦੁੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ, ਵਰਤਾਵੇ ਤੇਰੇ ਲੰਗਰ ਨੂੰ। ਭਾਰਤ ਨੇ ਪਾਕਿਸਤਾਨ ਵਿਚ ਇਕ ਸਦੀ ਪੁਰਾਣੇ ਹਿੰਦੂ ਮੰਦਰ ਢਾਉਣ ਦੀ ਨਿਖੇਧੀ ਕੀਤੀ ਹੈ ਤੇ ਮੈਂ ਜਦੋਂ ਖ਼ਬਰ ਪੜੀ ਸੀ ਮੈਨੂੰ ਨਜ਼ਮੀ ਸਾਹਿਬ ਦੀਆਂ ਇਹ ਸਤਰਾਂ ਯਾਦ ਆ ਗਈਆਂ। ਇਹ ਇਕ ਰਾਜਨੀਤਿਕ ਪਿੜ ਹੈ ਜੀ, ਧਰਮ ਦੇ ਨਾਂ ਤੇ ਰਾਜਨੀਤੀ ਜਿਹੜੀ ਹੈ ਚਮਕਾਉਣ ਲਈ। ਬਾਕੀ ਜੇ ਹੁਣ ਨਰਿੰਦਰ ਮੋਦੀ ਸਾਹਿਬ ਦੇ ਉੱਤੇ ਮੰਦਰ ਬਣ ਰਹੇ ਨੇ ਤਾਂ ਵੀ ਮੰਦਰ ਬਣਾਉਣ ਵਾਲੇ ਮੰਦਰ ਵੀ ਬਣਾ ਰਹੇ ਨੇ ਤੇ ਪੂਜਣਗੇ ਵੀ, ਹਾਂਜੀ ਚੜਾਵਾ ਵੀ ਚੜੇਗਾ ਤੇ ਫਿਰ
1: ਕਈ ਸਦੀਆਂ ਪੁਰਾਣੀ ਮਸਜਿਦ ਆਈ ਗਈ ਜੀ ਬਹੁਤ ਜੀ, ਮਤਲਬ ਕਈ ਸਦੀਆਂ ਪੁਰਾਣੀ ਇੱਥੇ ਢਾਈ ਜਾ ਰਹੀ ਆਪਣਾ ਉੱਥੇ ਮਥੁਰਾ ਦੇ ਵਿੱਚ ਜੀ। ਤੁਸੀਂ ਕਿੱਥੇ ਕਿੱਥੇ ਨੇ, ਬਹੁਤ ਸਾਰੇ ਉਦਾਹਰਣ ਨੇ ਜੀ। ਪਾਕਿਸਤਾਨ ਦੇ ਵਿੱਚ ਸਦੀ ਪੁਰਾਣਾ ਮੰਦਰ ਢਾਇਆ ਗਿਆ, ਬੜਾ ਦੁੱਖ ਹੈ, ਬਹੁਤ ਦੁੱਖ ਹੈ, ਪਰ ਕਦੇ ਆਪਣੇ ਵਾਲੇ ਪਾਸੇ ਵੀ ਝਾਤੀ ਮਾਰ ਲਿਆ ਕਰੋ ਨਾ, ਤੁਸੀਂ ਕੀ ਕਰ ਰਹੇ ਹੋ।
2: ਚਲੋ ਕਾਲਰ ਨੇ ਮੇਰੇ ਨਾਲ ਲਾਸਟ ਕਾਲ ਫਿਰ ਵਾਇੰਡ ਅਪ ਕਰਦੇ ਆ, ਕਹਿੰਦੇ ਮੱਕੇ ਗਿਆ ਗੱਲ ਮੁੱਕਦੀ ਨਹੀਂ ਜੇਕਰ ਦਿਲੋਂ ਨਾ ਆਪ ਮੁਕਾਈਏ, ਗੰਗਾ ਗਿਆ ਗੱਲ ਮੁੱਕਦੀ ਨਹੀਂ ਭਾਵੇਂ ਸੌ ਸੌ ਸੌ ਸੌ ਗੋਤੇ ਲਾਈਏ, ਗਿਆ ਗਿਆ ਗੱਲ ਮੁੱਕਦੀ ਨਹੀਂ ਭਾਵੇਂ ਕਿਤਨੇ ਪਿੰਡ ਭਰਾਈਏ, ਬੁੱਲੇ ਸ਼ਾਹ ਗੱਲ ਮੁੱਕਦੀ ਤਾਂ ਹੀ ਜਦ ਮੈਂ ਇਹਨੂੰ ਖੜੇ ਲੁਟਾਈ। ਹੁਣ ਗੱਲ ਤੇ ਮੈਂ ਮਾਰਨ ਦੀ ਆ, ਇੱਥੇ ਤੇ ਕੁਰਸੀ ਹੈ ਤੇ ਕੁਰਸੀ ਲਈ ਤੁਹਾਨੂੰ ਪਤਾ ਕਿ ਸਭ ਕੁਝ ਹੋ ਰਿਹਾ। ਲਾਸਟ ਕਾਲ, ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ,
11: ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।
2: ਬਹੁਤ ਮਿਹਰਬਾਨੀ ਵੀਰੇ,
11: ਤੇ ਅਸੀਂ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ ਜੀ, ਵੈਸਟ ਵਰਜੀਨੀਆ।
2: ਵੈਸਟ ਵਰਜੀਨੀਆ ਤੋਂ? ਅੱਛਾ ਜੀ, ਐਪ ਤੇ ਸੁਣ ਰਹੇ ਵੀਰੇ?
11: ਨਹੀਂ ਐਪ ਤੇ ਨਹੀਂ, ਫੋਨ ਤੇ ਲਾਇਆ ਜੀ।
2: ਫੋਨ ਤੇ ਲਾਇਆ? ਅੱਛਾ, ਅਮਰੀਕਾ ਵਾਲਾ ਨੰਬਰ ਲਾਇਆ?
11: ਨਹੀਂ ਨਹੀਂ, ਕੈਨੇਡੀਅਨ ਨੰਬਰ ਲਾਇਆ, ਮੇਰੇ ਕੋਲ ਫੋਨ ਫ੍ਰੀ ਆ ਮੇਰਾ, ਮੈਂ ਕੈਨੇਡੀਅਨ ਹੀ ਆ ਤਾਂ ਇਹ।
2: ਕਿਹੜਾ ਨੰਬਰ? 647-910-1320।
11: ਹਾਂਜੀ, 1320 ਵਾਲਾ, ਬਿਲਕੁਲ ਜੀ।
2: ਲਵ ਯੂ, ਥੈਂਕ ਯੂ ਵੈਰੀ ਮਚ,
11: ਐਂਡ ਫਸਟ ਕਲਾਸ ਆਵਾਜ਼ ਆ ਰਹੀ ਹੈ, ਕੈਨੇਡਾ ਨਾ ਰਹੀ ਜੀ।
2: ਬਹੁਤ ਸ਼ੁਕਰੀਆ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਫਲੱਡ ਦੀ ਗੱਲ ਚੱਲ ਰਹੀ ਸੀ ਤੇ ਨੇਪਾਲ ਦੇ ਵਿਚ ਜੋ ਕੁਝ ਵਾਪਰਿਆ ਬਹੁਤ ਵੱਡੀ ਤਰਾਸਦੀ ਹੋਈ ਆ ਉੱਥੇ, ਔਰ ਉੱਥੇ ਕਾਫੀ ਵੱਡਾ ਮਤਲਬ ਕਹਿ ਲੋ ਕਿ ਨੁਕਸਾਨ ਹੋਇਆ, ਪਿੰਡਾਂ ਦੇ ਪਿੰਡ ਬਰਬਾਦ ਹੋ ਗਏ ਨੇ, ਔਰ ਜੀ ਸਕੂਲਾਂ ਦੇ ਸਕੂਲ ਉੜ ਗਏ ਨੇ। ਨੇਪਾਲ ਦੇ ਪੀਐਮ ਬਾਲਨ ਸ਼ਾਹ ਨੇ ਭਾਰਤ ਦਾ ਖਾਸ ਕਰਕੇ ਸੰਸਦ ਦੇ ਵਿਚ ਧੰਨਵਾਦ ਵੀ ਕੀਤਾ। ਮੌਤਾਂ ਦੀ ਗਿਣਤੀ ਕੋਈ ਅਖਬਾਰ ਕੁਝ ਲਿਖਦੀ ਹੈ, ਕੋਈ ਕੋਈ ਅਖਬਾਰ ਕੁਝ ਲਿਖਦੀ ਹੈ, ਤੇ ਕੀ ਕਹਿਣਾ ਚਾਹੋਗੇ?
1: 1127 ਦਾ ਸੀਗਾ ਅੰਕੜਾ ਸਵੇਰ ਦਾ, ਤਾਂ ਫਿਰ ਸਵੇਰ ਦਾ ਅੰਕੜਾ ਵੀ ਉਹੀ ਹੈ, ਕਿਉਂਕਿ ਰਾਤ ਦਾ ਜੇ ਜਿਹੜੀ ਹੁਣ ਰਾਤ ਉਹਦਾ ਅੰਕੜਾ ਵੱਧ ਘੱਟ ਸਕਦਾ ਚਾਵਲਾ ਸਾਹਿਬ, ਤੇ ਕਿਉਂਕਿ ਜਦੋਂ ਇਹ ਜਿਹੀਆਂ ਘਟਨਾਵਾਂ ਹੁੰਦੀਆਂ ਤਾਂ ਉਦੋਂ ਪਤਾ ਲੱਗਦਾ ਵੀ ਮੌਤ ਕਿੰਨੇ ਵੱਧ ਗਈਆਂ, ਕਿੰਨੀਆਂ ਕਿੰਨਾ ਹੋ ਗਿਆ, ਕਿਉਂਕਿ ਪਤਾ ਨੀ ਕਦੋਂ ਲਾਸ਼ਾਂ ਕਿੱਥੇ ਮਿਲ ਜਾਣ। ਹਾਂ, 4,500 ਲੋਕ ਲਾਪਤਾ ਹੈਗੇ ਨੇ, ਜਾਂ 350 ਦੇ ਕਰੀਬ ਭਾਰਤ ਦੇ ਲਾਪਤਾ ਨੇ। ਬਾਲਨ ਸ਼ਾਹ ਨੇ ਪਹਿਲੀ ਵਾਰੀ ਭਾਰਤ ਦੀ ਤਾਰੀਫ਼ ਕੀਤੀ ਆ, ਪਹਿਲਾਂ ਬਾਲਨ ਸ਼ਾਹ ਨੇ ਭਾਰਤ ਦੇ ਪ੍ਰਤੀ ਉਹਨਾਂ ਨਜ਼ਰੀਆ ਕੋਈ ਬਹੁਤਾ ਵਧੀਆ ਨਹੀਂ ਸੀਗਾ। ਹਾਂ, ਨਾਲ ਚੀਨ ਦੀ ਵੀ ਕਰਤੀ ਹੈ ਉਹਨਾਂ ਨੇ ਤਾਰੀਫ਼, ਚੀਨ ਨੂੰ ਵੀ ਕਹਿਤਾ ਵੀ ਸਾਡੀ ਮਦਦ ਕੀਤੀ ਹੈ ਜੀ। ਮੈਂ ਕਿਹਾ ਚੌਥੀ ਖੇਪ ਗਈ ਆ ਕੱਲ ਭਾਰਤ ਦੀ ਉੱਥੇ ਮਦਦ ਕਰਨ ਵਾਸਤੇ, ਤੇ ਚਲੋ ਇਹ ਸਾਡਾ ਫਰਜ਼ ਹੀ ਬਣਦਾ, ਸਾਡਾ ਗੁਆਂਢੀ ਮੁਲਕ ਹੈਗਾ ਤੇ ਉੱਥੇ ਵਾਹ ਵਾਹ ਸੰਕਟ ਆਇਆ, ਤੇ ਇਸ ਸੰਕਟ ਦੇ ਵਿੱਚ ਸਾਨੂੰ ਨਾਲ ਖੜਨਾ ਚਾਹੀਦਾ, ਤੇ ਇਨਸਾਨੀਅਤ ਤਾਂ ਹੀ ਕਹਿੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਕੈਂਪ ਲਾ ਤੇ ਜਾ ਕੇ, ਤੇ ਕੈਂਪਾਂ ਦੇ ਵਿੱਚ ਤੇ ਨਾਲ ਵੱਖ ਵੱਖ ਥਾਵਾਂ ਉੱਤੇ ਜਿੱਥੇ ਪਹੁੰਚ ਸਕਦੇ ਆ, ਜਿੱਥੇ ਉਹਨਾਂ ਦਾ ਹੱਥ ਜਾਂਦਾ ਉੱਥੇ ਕੋਸ਼ਿਸ਼ ਕਰ ਰਹੇ ਆ ਕਿ ਉਹ ਉੱਥੇ ਮਦਦ ਪਹੁੰਚਾਉਣ, ਇਹ ਵੀ ਗੱਲ ਨਾਲ ਹੈਗੀ ਆ। ਤੇ ਬਾਕੀ ਦੁੱਖ ਦੀ ਘਟਨਾ ਹੈਗੀ ਆ ਚਾਵਲਾ ਸਾਹਿਬ, ਦੁੱਖ ਹੈ ਕੱਲ ਵੈਸੇ ਦੁੱਖ ਦੀ ਘਟਨਾ ਸਾਡੇ ਟਰੰਪ ਸਾਹਿਬ ਨੇ ਵੀ ਕਰਤੀ ਹੈ ਚਾਵਲਾ ਸਾਹਿਬ। ਟਰੰਪ ਸਾਹਿਬ ਨੇ ਵੀ ਅਟੈਕ ਕੀਤਾ ਕੱਲ ਇਰਾਨ ਦੇ ਉੱਤੇ,
2: ਬਹੁਤ ਵੱਡਾ ਜੀ।
1: ਟਰੰਪ ਨੇ ਆਪਣਾ ਸਿਰਕ ਕੋਈ ਸਥਾਨ ਕੇਸਬ ਦੀ ਬੰਦਰ ਅਬਾਸ ਤੇ ਮਿਜ਼ਾਇਲ ਤੇ ਡਰੋਨਾਂ ਨਾਲ ਸਟ੍ਰਾਈਕ ਕੀਤੀ ਹੈ, ਇੱਕ ਪਾਸੇ ਨੇਪਾਲ ਦੇ ਵਿੱਚ ਇਹ ਤਰਾਸ ਦੇ, ਦੂਜੇ ਪਾਸੇ ਕੱਲ 12 ਮੌਤਾਂ ਉੱਥੇ ਹੋ ਗਈਆਂ ਤੇ ਤਕਰੀਬਨ 400 ਦੇ ਕਰੀਬ ਕਹਿੰਦੇ ਹਲਕੇ, ਕੋਈ ਜ਼ਿਆਦਾ ਕੋਈ ਵੱਧ ਤੇ ਕੋਈ ਘੱਟ ਉੱਥੇ ਫੱਟੜ ਵੀ ਹੋਏ ਨੇ। ਇਸ ਤੇ ਭਾਵੇਂ ਇਰਾਨ ਨੇ ਵੀ ਆਪਣਾ ਥੋੜਾ ਜਿਹਾ ਛੱਡਿਆ ਹੈਗਾ, ਇਰਾਨ ਨੇ ਵੀ ਜਾਰਡਨ ਤੇ ਬਹਿਰੀਨ ਦੇ ਵਿੱਚ ਜੋ ਅਮੈਰੀਕਾ ਦੇ ਕੈਂਪ ਹੈਗੇ ਨੇ, ਫੌਜੀ ਕੈਂਪ ਹੈਗੇ ਆ, ਉਹਨਾਂ ਫੌਜੀ ਕੈਂਪਾਂ ਉੱਤੇ ਅਟੈਕ ਕੀਤੀ ਆ। ਕੋਈ ਉਹਨਾਂ ਦੇ ਅਟੈਕ ਕਰਨ ਦੀ ਖ਼ਬਰ ਇਹ ਨਹੀਂ ਆਈ ਕਿ ਉੱਥੇ ਕੋਈ ਨੁਕਸਾਨ ਵੀ ਹੋਇਆ ਇਰਾਨ ਵੱਲੋਂ ਜੋ ਕੀਤਾ ਗਿਆ, ਤੇ ਟਰੰਪ ਦਾ ਹਾਲਾਤ ਇਸ ਤਰ੍ਹਾਂ ਦੇ ਹੈਗੇ ਨੇ।
2: ਔਰ ਪਾਕਿਸਤਾਨ ਤੇ ਭਾਰਤ ਦੇ ਵਿੱਚ ਜਦੋਂ ਵੰਡੀ ਪਈ ਹੈ ਉਦੋਂ ਵੀ ਬਹੁਤ ਸਾਰੇ ਫਨਕਾਰ, ਸਾਹਿਤਕਾਰ, ਬੁੱਧੀਜੀਵੀਆਂ ਨੇ ਹਾ ਦੇ ਨਾਰੇ ਮਾਰੇ। ਹੁਣ ਵੀ ਜਦੋਂ ਕਿ ਅੱਜ ਆਪਾਂ ਭਾਖੜਾ ਡੈਮ ਦੀ ਗੱਲ ਕਰਦੇ ਹਾਂ ਤੇ ਇਹਦਾ ਸੇਕ ਕੱਲਾ ਪੰਜਾਬ ਨੂੰ ਲੱਗਣਾ, ਲੈਂਦੇ ਨੂੰ ਨਹੀਂ, ਚੜਦੇ ਨੂੰ ਨਹੀਂ, ਕੱਲਾ ਲੈਂਦੇ ਨੂੰ ਵੀ ਲੱਗਣਾ, ਤੇ ਬਹੁਤ ਸਾਰੇ ਸ਼ਾਇਰ ਲੋਕ ਨੇ ਜਦੋਂ ਸਥਿਤੀ ਵੇਖਦੇ ਆ ਸਾਡੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ, ਕਹਿੰਦਾ ਬੁਸ਼ਰਾ ਨਾਜ ਮੈਂ ਪੜ੍ਹ ਰਿਹਾ ਸੀ ਕਿ ਅੰਬਰਾਂ ਉੱਤੇ ਚਮਕਣ ਤਾਰੇ ਇਧਰ ਵੀ ਤੇ ਉਧਰ ਵੀ, ਇੱਕੋ ਵਰਗੇ ਹੋਣ ਨਜ਼ਾਰੇ ਇਧਰ ਵੀ ਤੇ ਉਧਰ ਵੀ, ਦੋਨੋ ਪਾਸੇ ਇੱਕੋ ਜਿਹੇ ਹਾਲਾਤ ਵਿਚਾਰੇ ਲੋਕਾਂ ਦੇ, ਰੋ ਰੋ ਮਾੜੇ ਕਰਨ ਗੁਜ਼ਾਰੇ ਇਧਰ ਵੀ ਤੇ ਉਧਰ ਵੀ, ਚੜ੍ਹਦੇ ਲਹਿੰਦੇ ਦੋਵੇਂ ਪਾਸੇ ਅਣਖਾਂ ਸੂਲੀ ਚੜੀਆਂ ਨੇ, ਸੁਪਨੇ ਹੋ ਗਏ ਮਿੱਟੀ ਗਾਰੇ ਇਧਰ ਵੀ ਤੇ ਉਧਰ ਵੀ। 70 ਸਾਲ ਤੋਂ ਲਿਖਦੇ ਨੇ ਕਿ ਅੱਖੀਆਂ ਦੇ ਵਿੱਚ ਹੰਝੂ ਚੁੱਕੀ ਫਿਰਦੇ ਆ, ਕੋਈ ਨਹੀਂ ਦਿੰਦਾ ਖਾਬ ਉਧਾਰੇ ਇਧਰ ਵੀ ਤੇ ਉਧਰ ਵੀ, ਜ਼ਖਮਾਂ ਦੀ ਫਸਲ ਵੀ ਉਹ ਇੱਕ ਦਿਨ ਆਪਣੇ ਹੱਥੀਂ ਵੱਢਣਗੇ, ਨਫ਼ਰਤ ਦੇ ਬੀਜ ਜਿਸ ਖਿਲਾਰੇ ਇਧਰ ਵੀ ਤੇ ਉਧਰ ਵੀ, ਮੌਜਾਂ ਮਾਣਦੇ ਪਏ ਨੇ ਬੁਸ਼ਰਾ ਹਾਕਮ ਦੋਵਾਂ ਪਾਸਿਆਂ ਦੇ, ਖਲਕਤ ਦੇ ਲਈ ਨਿੱਤ ਖਸਾਰੇ ਇਧਰ ਵੀ ਤੇ ਉਧਰ ਵੀ, ਇਧਰ ਵੀ ਤੇ ਉਧਰ ਵੀ। ਬੁਸ਼ਰਾ ਨਾਜ਼ ਸਾਹਿਬ ਦੇ 17 ਦੇ ਨਾਲ ਆਗਿਆ ਲੈਣੇ ਆ, ਕਿਦਾਂ ਸਾਹਿਬ ਕੱਲ ਮਿਲਦੇ ਆ, ਥੈਂਕ ਯੂ ਵੈਰੀ ਮੱਚ, ਸਤਿ ਸ੍ਰੀ ਅਕਾਲ ਜੀ। ਦੋਸਤੋ ਰੇਡੀਓ ਤੁਸੀਂ ਲੋਕਲ ਸਾਡਾ ਜਿਹੜਾ 1320 AM ਜਿਹਦੀ ਵਾਪਸੀ ਹੋਈ ਹੈ, ਸਵੇਰੇ ਵੀ ਮੈਂ ਦੱਸਿਆ ਸੀ ਕਿ ਮੈਂ ਸ਼ਾਇਦ ਇਹਦੀ ਵਾਪਸੀ ਨਾ ਕਰ ਸਕਦਾ, ਪਰ ਮੈਟਕੈਨ ਹੁਣਾਂ ਦਾ ਸਾਥ ਅਜੇ ਸਾਡਾ ਪੂਰੇ ਦਾ ਪੂਰਾ ਸਾਥ ਦੇ ਰਹੇ ਨੇ। ਕੁਝ ਹੁਣ ਤਾਈਆਂ ਕੁਝ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਵਿਚ ਉਨ੍ਹਾਂ ਦਾ ਤਹਿ ਦਿਲ ਤੋਂ ਸਮੁੱਚੀ 1320 AM ਕੈਨ ਫੈਮਿਲੀ ਦਾ ਧੰਨਵਾਦ, ਜਿਨ੍ਹਾਂ ਨੇ ਸਾਨੂੰ ਇਹ ਅਪਰਚੁਨਿਟੀ ਦਿੱਤੀ ਹੈ, ਇਹ ਚੈਨਲ ਦੀਆਂ ਚਾਬੀਆਂ ਸਾਨੂੰ ਦਿੱਤੀਆਂ ਨੇ, ਕੁੰਜੀ ਸਾਡੇ ਹੱਥ ਫੜਾਈ ਹੈ, ਤੇ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਇਲਾਵਾ ਬਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਟਾਵਰ ਤੇ ਸਾਨੂੰ ਬੜੀਆਂ ਮੁਸ਼ਕਲਾਂ ਆਈਆਂ, ਹਾਂਜੀ ਸਵੇਰੇ ਵੀ ਮੈਂ ਗੱਲ ਕੀਤੀ ਸੀ ਤੇ ਉਨ੍ਹਾਂ ਨੇ ਸਾਨੂੰ ਆਂਚ ਨਹੀਂ ਆਉਣ ਦਿੱਤੀ, ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ। ਟਾਵਰ ਖੜਾ ਕਰਨਾ, ਟਾਵਰ ਦੇ ਉੱਤੇ ਕੰਮ ਕਰਨਾ, ਬਹੁਤ ਸਾਰੇ ਪੇਪਰ ਵਰਕ ਹੁੰਦੇ ਨੇ, ਬਹੁਤ ਸਾਰਾ ਮਤਲਬ ਸਮਝ ਲਓ ਕਿ ਸਮਾਂ ਲੱਗਦਾ, ਪਰ ਥੋੜੇ ਸਮੇਂ ਦੇ ਵਿਚ ਸਤਿਗੁਰ ਨੇ ਕਿਰਪਾ ਕੀਤੀ ਹੈ, ਤੁਹਾਡਾ ਇਹ 1320 AM ਜਿਹੜਾ ਅਜੇ ਵੀ ਕੁਝ ਤੁਰਟੀਆਂ ਕੁਝ ਵੀ ਉਨਤਾਈਆਂ ਨੇ ਜਿਹੜੀਆਂ ਅਜਿਹੇ ਠੀਕ ਅਸੀਂ ਕਰਨ ਦੇ ਵਿਚ ਲੱਗੇ ਹੋਏ ਹਾਂ। ਜਿੰਨੇ ਵੀ ਪ੍ਰੋਡਿਊਸਰ ਡਾਇਰੈਕਟਰ ਆਉਣਾ ਚਾਹੁਣ ਮੋਸਟ ਵੈਲਕਮ ਹੈ, ਅਰਸ਼ ਹੋਣਾ ਦੀ ਇਕ ਫਿਤਰਤ ਹੈ ਕਿ ਉਹਨੇ ਜਿਹੜਾ ਵੀ ਕੰਮ ਕਰਨਾ ਉਹ ਠੋਕ ਕੇ ਕਰਦਾ। ਤੇ ਸਟੇਟ ਆਫ ਦੀ ਆਰਟ ਸਟੂਡੀਓ ਜਿਹੜਾ ਹੈ ਡਿਕਸੀ ਗੁਰਦੁਆਰਾ ਸਾਹਿਬ ਦੇ ਆਸ ਪਾਸ ਉਹਦੀ ਤਿਆਰੀ ਚੱਲ ਰਹੀ ਹੈ, ਪਰ ਅਸੀਂ ਫਿਲਹਾਲ ਜਿਹੜਾ ਹੈ ਆਪਣੇ ਮਿਸੀ ਸਾਗਾ ਵਾਲੇ ਸਟੂਡੀਓ ਦੇ ਵਿਚ ਇਸ ਨੂੰ ਬਰਾਡਕਾਸਟ ਕਰ ਰਿਹਾ। ਕੋਈ ਕਮੀ ਪੇਸ਼ੀ ਰਹਿ ਜਾਵੇ ਉਸ ਲਈ ਖਿਮਾ ਦੇ ਜਾ ਚੁੱਕਾਂ। ਕੰਟੈਕਟ ਕਰਨਾ ਚਾਹੋ 416-303-1515। ਅਗੇਨ ਕ੍ਰੈਡਿਟ ਗੋ ਟੂ ਅਰਸ਼ ਅਤੇ ਉਨ੍ਹਾਂ ਦੀ ਟੀਮ, ਅਸੀਂ ਸਿਰਫ ਬੋਲਣ ਵਾਲਿਆਂ ਦੇ ਵਿਚੋਂ ਹੀ ਆ, ਕਿਉਂ ਜੀ
4: ਬਿਲਕੁਲ।
2: ਤੇ ਅਰਸ਼ ਆਈ ਪ੍ਰਾਊਡ ਆਫ ਯੂ ਮਾਈ ਸਨ, ਤੁਸੀਂ ਬਹੁਤ ਮਿਹਨਤ ਕੀਤੀ ਹੈ, ਦਿਨ ਰਾਤ ਮਿਹਨਤ ਕੀਤੀ ਹੈ। ਅੰਜੂ ਜੀ ਜਾਣਦੇ ਨੇ ਕਿ ਪਿਛਲੇ ਕੁਝ ਦਿਨਾਂ ਤੋਂ ਇਕ ਪਾਸੇ ਸਾਡੇ ਘਰ ਦੇ ਵਿਚ ਬਹੁਤ ਖੁਸ਼ੀ ਸੀ, ਮੇਰੀ ਪੁੱਤਰਾਂ ਵਰਗੀ ਧੀ ਜਿਹਨੂੰ ਮੈਂ ਵਿਦਾ ਕਰਨਾ ਸੀ ਉਹਦੀਆਂ ਤਿਆਰੀਆਂ, ਪ੍ਰਾਹੁਣਾ ਚਾਰੀ, ਉਧਰੋਂ ਅਰਸ਼ ਨੇ ਜਦੋਂ ਕਿਤੇ ਆਉਣਾ ਤੇ ਮਾੜੀ ਮੋਟੀ ਕੋਈ ਤਰੁੱਟੀ ਹੋਣੀ। ਇਹ ਜਿਹੜੇ ਨਾ ਇਹ ਆਪਣੇ ਬੱਚੇ ਹੁੰਦੇ ਨੇ ਹਨਾ, ਇਹ ਜਦੋਂ ਖੁਸ਼ ਹੁੰਦੇ ਨੇ, ਇਹਨਾਂ ਨੂੰ ਚੀਜ਼ ਮਿਲੀ ਹੋਵੇ ਤੇ ਇਨ੍ਹਾਂ ਦੇ ਚਿਹਰੇ ਤੇ ਮਾਂ ਬਾਪ ਬੜੀ ਛੇਤੀ ਪਛਾਣ ਜਾਂਦੇ। ਉਹ ਜਿਵੇਂ ਗੀਤ ਆਇਆ ਸੀ ਨਾ ਕਿ ਇੱਕੋ ਮਾਂ ਪੁੱਛਦੀ ਰੋਟੀ ਖਾਧੀ ਹੈ ਕਿ ਨਹੀਂ, ਜਦੋਂ ਅਰਸ਼ ਨੂੰ ਵੇਖਣਾ ਨਾ ਖੁਸ਼ ਅੱਜ ਤੇ ਫੇਰ ਲੱਗਣਾ ਵੀ ਅੱਜ ਕੁਝ ਨਾ ਕੁਝ ਚੰਗੀ ਗੱਲ ਹੋ ਰਹੀ ਹੈ। ਟਾਵਰ ਤੇ ਮੇਨ ਟਾਵਰ ਹੁੰਦਾ ਇਹ ਸਾਰੇ, ਬਾਕੀ ਤੁਸੀਂ ਮਾਈਕ ਲੈ ਲੋਗੇ ਕਿਤੋਂ ਵੀ ਲੈ ਲੋਗੇ, ਕੰਸੋਲ ਕਿਤੋਂ ਲੈ ਲੋਗੇ ਪੈਸੇ ਦੇ ਕੇ, ਤਾਰਾਂ ਲੈ ਲੋਗੇ ਕਿਤੋਂ, ਹਾਂਜੀ ਲਾਈਟਾਂ ਲੈ ਲੋਗੇ, ਬਲਬ ਲੈ ਲੋਗੇ, ਇਹ ਕਿਤੋਂ ਵੀ ਲੈ ਲੋਗੇ, ਰੈਂਟਲ ਸਪੇਸ ਜਿਹੜੀ ਜਿੱਥੇ ਸਟੂਡੀਓ ਤਿਆਰ ਕਰਨਾ ਉਹ ਕਿਤੋਂ ਵੀ ਮਿਲ ਜੂਗੀ, ਬਰੈਂਪਟਨ ਚ ਨਾ ਮਿਲੂ ਮਿਸੀ ਸਾਗਾ ਚ ਮਿਲ ਜੂ। ਹਾਂਜੀ ਸਾਡਾ ਵੈਸੇ ਸਟੂਡੀਓ ਓਕਵਿਲ ਦੇ ਵਿਚ ਸੀ, ਅਸੀਂ ਮਿਸੀ ਸਾਗਾ ਦੇ ਵਿਚ ਆਪਣਾ ਬਣਾਇਆ, ਇਸ ਤਰ੍ਹਾਂ ਸਾਰੇ ਪ੍ਰੋਡਿਊਸਰ ਡਾਇਰੈਕਟਰ ਨੇ ਆਪੋ ਆਪਣੇ ਬਣਾਇਆ। ਇਹ ਤਾਂ ਨਾਰਮਲ ਚੀਜ਼ਾਂ, ਪਰ ਸਭ ਤੋਂ ਵੱਡਾ ਫੰਡਾ ਸੀ ਟਾਵਰ, ਔਰ ਟਾਵਰ ਦੀ ਜਿਹੜੀ ਕਹਿ ਲੋ ਕਿ ਪਰਮਿਸ਼ਨ ਤੇ ਪਰਮਿਸ਼ਨ ਤੋਂ ਬਾਅਦ ਉਹਦੀ ਤਿਆਰੀ ਕਰਨੀ, ਉਹ ਸਾਰਾ ਇੱਕ ਬਹੁਤ ਵੱਡਾ ਸਮਝ ਲਓ ਕਿ ਸਾਡੇ ਲਈ ਅਜੇ ਵੀ ਚੈਲੰਜ, ਤੇ ਉਸ ਚੈਲੰਜ ਨੂੰ ਜਦੋਂ ਕਿਤੇ ਮਾੜਾ ਜਿਹਾ ਮੁਸ਼ਕਲ ਆਉਣੀ ਤੇ ਅਰਸ਼ ਦਾ ਚਿਹਰਾ ਉਤਰਿਆ ਹੁੰਦਾ ਸੀ, ਅੰਜੂ ਜੀ ਨੇ ਕਹਿਣਾ ਅੱਜ ਅਰਸ਼ ਬੜਾ ਉਦਾਸ ਹੈ, ਤੇ ਮੈਂ ਕਹਿਣਾ ਅੱਜ ਨਿੱਕੀ ਨਿੱਕੀ ਗੱਲ ਜਿਹੜੀ ਹੁੰਦੀ ਆ, ਬੱਚੇ ਜਿਹੜੀ ਛੇਤੀ ਕੀਤਿਆਂ ਮਤਲਬ ਦਿਲ ਨੂੰ ਲਾ ਲੈਂਦੇ ਨੇ ਕਿ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਤੇ ਕਰੜੇ ਬਿੱਲੀ ਦਾ ਵੀ ਸਵਾਲ ਬਣ ਜਾਂਦਾ, ਬਟ ਸਤਿਗੁਰੂ ਦੀ ਅਪਾਰ ਕਿਰਪਾ ਕਹਿੰਦੀ ਕਿ ਹਿੰਮਤ ਮਰਦਾ ਮਰਦੇ ਖੁਦਾ, ਉਹਦੇ ਵਿਚ ਵਿਸ਼ਵਾਸ ਰੱਖੋ, ਸਭ ਕੁਝ ਮਿਲ ਜਾਂਦਾ। ਅੱਜ ਅਸੀਂ ਕਦੇ ਸੋਚਿਆ ਨਹੀਂ ਸੀ ਕਿ 1320 AM ਦੁਬਾਰਾ ਮੁੜ ਆਵੇਗਾ, ਜੇ ਆਵੇਗਾ ਤੇ ਸਾਨੂੰ ਮੌਕਾ ਮਿਲੇਗਾ ਬੈਠਣ ਦਾ ਜਾਂ ਨਹੀਂ ਬੈਠੇਗਾ, ਪਰ ਸਤਿਗੁਰ ਨੇ ਅਪਾਰ ਕਿਰਪਾ ਕੀਤੀ ਹੈ, ਉਹ ਸਾਡੇ ਕੀਤੇ ਚੰਗੇ ਕੰਮ ਸਾਨੂੰ ਜਿਹੜੇ ਨੇ ਉਹਦੀ ਬਦੌਲਤ ਚਾਬੀ ਤੁਹਾਡੇ CGMR 1300 AVAM ਦੀ ਕਮਿਊਨਿਟੀ ਦੀ ਝੋਲੀ ਦੇ ਵਿਚ ਪਈ ਹੈ। ਸਾਰੇ ਪ੍ਰੋਡਿਊਸਰ ਡਾਇਰੈਕਟਰ ਕੋਈ ਵੀ ਆਉਣਾ ਚਾਹੇ ਕਿਸੇ ਵੀ ਲੈਂਗੁਏਜ ਦੇ ਵਿਚ ਬ੍ਰੌਡਕਾਸਟ ਕਰਨਾ ਚਾਹੇ ਮੋਸਟ ਵੈਲਕਮ ਹੈ। ਤੁਹਾਡੀ ਆਵਾਜ਼ ਨੂੰ ਦਬਾਇਆ ਨਹੀਂ ਜਾਵੇਗਾ, ਤੁਹਾਡੀ ਆਵਾਜ਼ ਬੁਲੰਦ ਰਹੇਗੀ, ਬਸ਼ਰਤੇ CRTC ਦੇ ਰੂਲ ਐਂਡ ਰੈਗੂਲੇਸ਼ਨ ਨੂੰ ਤੁਸੀਂ ਫਾਲੋ ਕਰੋਗੇ। ਅਰਸ਼ ਨੂੰ ਕਾਲ ਕਰ ਲਿਓ ਕਿਸੇ ਨੇ ਵੀ ਕੋਈ ਗੱਲ ਕਰਨੀ ਹੈ 416-303-1515। ਅਗਲੇ ਸਾਡੇ ਮਹਿਮਾਨ ਹੋਣਗੇ ਸਰਦਾਰ ਜਸਵੀਰ ਸਿੰਘ ਜੀ ਪੱਟੀ, ਪਰੰਤੂ ਇੱਕ ਕਾਲ ਤੋਂ ਬਾਅਦ। ਵੈਲਕਮ ਜੀ।
12: ਹੈਲੋ, ਸਤਿ ਸ੍ਰੀ ਅਕਾਲ ਚਾਵਲਾ ਸਾਹਿਬ। ਚਾਵਲਾ ਸਾਹਿਬ, ਤੁਸੀਂ ਮੇਰੇ ਹਿਸਾਬ ਦੇ ਨਾਲ ਕਰਮ ਯੋਗੀ ਹੈਗੇ ਆ, ਔਰ ਆਪਣੇ ਬੇਟੇ ਨੂੰ ਵੀ ਕਰਮ ਯੋਗ ਸਿਖਾਇਆ ਹੈਗਾ ਆ, ਔਰ ਕਰਮ ਯੋਗੀ ਕਦੇ ਵੀ ਜ਼ਿੰਦਗੀ ਦੇ ਅੰਦਰ ਫੇਲ ਨਹੀਂ ਹੁੰਦਾ, ਉਹ ਹਮੇਸ਼ਾ ਸਕਸੈਸ ਹੁੰਦਾ ਹੈਗਾ ਆ। ਉਹ ਭਗਤੀ ਕਰੇ ਜਾਂ ਨਾ ਕਰੇ, ਮੰਦਰ ਜਾਵੇ ਜਾਂ ਨਾ ਜਾਵੇ, ਗੁਰਦੁਆਰੇ ਜਾਵੇ ਜਾਂ ਨਾ ਜਾਵੇ, ਪਰ ਉਹ ਕਰਮਯੋਗੀ ਹਮੇਸ਼ਾ ਸਫਲ ਹੁੰਦਾ ਹੈਗਾ, ਔਰ ਆਪਣੇ ਬੱਚਿਆਂ ਨੂੰ ਵੀ ਸਫਲਤਾ ਦੇ ਰਸਤੇ ਦੇ ਉੱਤੇ ਲਿਆ ਕੇ ਖੜਾ ਕਰਦਾ ਹੈਗਾ। ਸੋ ਆਈ ਰਿਸਪੈਕਟ ਯੂ ਲੋਟ।
2: ਥੈਂਕ ਯੂ, ਥੈਂਕ ਯੂ, ਥੈਂਕ ਯੂ। ਲਓ, ਬ੍ਰੇਕ ਤੋਂ ਬਾਅਦ ਸਰਦਾਰ ਜਸਵੀਰ ਸਿੰਘ ਜੀ ਪੱਟੀ, ਸਰੀ ਮਿੰਟੂ ਗੁਰੂਸਰੀਆ ਜੀ ਦਾ ਸਮਾਂ ਹੋ ਚੁੱਕਾ ਹੈ, ਹਾਜ਼ਰ ਹੋਣਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ। ਚਾਵਲਾ ਜੀ,
4: ਟ੍ਰੈਫਿਕ ਇਨਫੋਰਮੇਸ਼ਨ ਦਿਲਵਾਗੀ, ਡੌਨ ਵੈਲੀ ਪਾਰਕਵੇ ਬੇਬੀ ਉੱਤੇ ਲੈ ਕੇ ਰੋਡ ਤੱਕ ਬਿਲਕੁਲ ਬੰਦ ਹੈਗਾ ਦੋਨੋਂ ਵੇਜ ਤੇ, ਜੇਕਰ ਤੁਸੀਂ ਉੱਥੇ ਸੋਚ ਰਹੇ ਪਾਣੀ ਬਹੁਤ ਭਰ ਗਿਆ।
2: ਔਰ ਇਸ ਦੇ ਨਾਲ ਤੁਹਾਡੇ ਪਾਸ ਵੀ ਕੋਈ ਟ੍ਰੈਫਿਕ ਇਨਫੋਰਮੇਸ਼ਨ ਹੈ ਜਿਸ ਏਰੀਏ ਦੇ ਵਿਚ, ਕਿਉਂਕਿ ਥੰਡਰ ਸਟੋਰਮ ਬਹੁਤ ਤਗੜੀ ਰੇਨ ਆਈ ਹੈ, ਬਹੁਤ ਤਗੜਾ ਹਨੇਰੀਆਂ ਝੱਲੀਆਂ ਨੇ, ਕਿਤੇ ਦਰਖਤ ਵੀ ਡਿੱਗੇ ਹੋ ਸਕਦੇ ਆ, ਸਾਡੇ ਟਰੱਕ ਡਰਾਈਵਰ ਵੀ ਫਸੇ ਹੋ ਸਕਦੇ ਆ, ਕੋਈ ਰੋਡ ਜਾਮ ਹੋ ਸਕਦੀ ਹੈ। ਤੁਸੀਂ ਪਹਿਲਾਂ ਵੀ ਆਪਣਾ ਪ੍ਰੋਗਰਾਮ ਸਮਝ ਕੇ ਸਾਨੂੰ ਕਾਲ ਕਰਦੇ ਰਹੇ ਹੋ, ਹੁਣ ਵੀ ਤੁਸੀਂ ਆਪਣਾ ਪ੍ਰੋਗਰਾਮ ਸਮਝ ਕੇ ਸਾਨੂੰ ਕਾਲ ਕਰੋ। ਫਿਲਹਾਲ ਅਸੀਂ ਚਾਹਾਂਗੇ ਕਿ 338-1320 ਤੇ ਨਾ ਕਾਲ ਕਰਿਓ, ਉਹਦੇ ਲਈ ਤੁਸੀਂ 813-1320 ਤੇ ਹੀ ਕਾਲ ਕਰਿਓ, ਤੁਹਾਡੀ ਕਾਲ ਇੱਥੇ ਅਸੀਂ ਆਨ ਏਅਰ ਲਵਾਂਗੇ, ਕਿਉਂਕਿ ਸਟੇਸ਼ਨ ਤੋਂ ਅਜੇ ਆਟੋ ਜਿਹੜਾ ਸਿਸਟਮ ਲੱਗਾ ਹੋਣ ਕਰਕੇ ਉੱਥੇ ਕੋਈ ਤੁਹਾਡੇ ਫੋਨ ਨੂੰ ਪਿਕ ਨਹੀਂ ਕਰ ਸਕੇਗਾ। ਸੋ ਇਹ ਪਲੀਜ਼ ਨੋਟ ਕੀਤਾ ਜਾਵੇ। ਸੋ ਲਓ ਹੁਣ ਅਸੀਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮਿੰਟੂ ਗੁਰਸਰੇ ਜੀ ਹਾਜ਼ਰ ਹੋਣਗੇ।
13: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 6475478188।
14: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ, ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
15: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ, 499 ਰੇ ਲੌਸਨ ਬੁਲੇਵਾਰਡ ਬ੍ਰੈਮਟਨ, ਕਾਲ 905-450-6464-6464।
16: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
17: ਵਾਹ ਭਾਬੀ ਜੀ, ਮੁਬਾਰਕਾਂ, ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ, ਕਾਰਪੇਟਸ, ਵੁਡਨ ਸਭ ਕਮਾਲ ਦੇ ਨੇ, ਲੱਗਦਾ ਹੈ ਕਾਫੀ ਖਰਚਾ ਕੀਤਾ ਹੈ।
18: ਇਹ ਕਮਾਲ ਹੈ ਜੀ, GTA ਫਲੋਰਿੰਗ ਦਾ ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ। ਵੱਡੇ ਸ਼ੋਰੂਮ ਤੇ ਆਓ, ਹਾਰਡਵੁੱਡ ਕਾਰਪੇਟ, ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਇਟੀ ਪਾਓ। ਕਾਲ ਕਰੋ ਨਵ ਬਰਾੜ ਨੂੰ, 905-605-6005, 905-605-6605।
19: GTA ਫਲੋਰਿੰਗ ਕੈਨੇਡਾ,
20: GTA ਫਲੋਰਿੰਗ ਕੈਨੇਡਾ।
19: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
20: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
21: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
22: ਕੈਨੇਡਾ ਦੀ ਮੰਨੀ ਪ੍ਰਮਾਨੀ ਟ੍ਰਾਂਸਪੋਰਟੇਸ਼ਨ ਕੰਪਨੀ ਸ਼ਾਹ ਟ੍ਰਾਂਸਪੋਰਟ ਨੂੰ ਚਾਹੀਦੇ ਨੇ ਕੁਛ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟ੍ਰਾਂਸਪੋਰਟ ਦਾ ਯਾਰਡ ਲੋਕੇਟਡ ਹੈ at 5758 Dixie Road, intersection 401 and Dixie. Number ek vari phir to 416-903-8390.
23: ਰਿਟਸ ਫਰਨੀਚਰ ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ। ਸਸਤਾ

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: Intezaar hun khatam hoya. Remax Gold Realty ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
3: HK Movers, home, offices, apartments and delivery, big or small, we move it all.
4: HK Movers,
3: local and long distance, we also ship cart, Kailor Transport and moving services.
4: For service with a smile, give us a call.
3: Call Mr. Harminder 416-524-6704.
4: 416-524-6704.
3: Visit 140 Advanced Boulevard, Unit Number 10, Brampton.
5: Long distance moving specialist.
3: HK Movers.
6: HK Movers.
7: Vishwas. ਪ੍ਰਤੀਕ ਨਾਲ ਰਵੀ ਗੁਲਾਟੀ ਹੁਣ ਨਵੇਂ ਅੰਦਾਜ਼ ਵਿੱਚ ਰਵੀ ਗੁਲਾਟੀ ਲਾਅ ਆਫਿਸ ਲੀਗਲ ਸੇਵਾਵਾਂ ਦਾ ਕੰਮ ਹੋ ਗਿਆ ਜੇ ਸੌਖਾ ਮਾਰੋ ਇੱਕ ਆਵਾਜ਼ ਅਜਿਹੇ ਕੰਮਾਂ ਵਾਸਤੇ ਰੀਅਲ ਇਸਟੇਟ ਕਲੋਜ਼ਿੰਗ ਨੋਟਰਾਈਜੇਸ਼ਨ ਐਫੀਡੈਵਿਟਸ ਡੈਕਲੇਰੇਸ਼ਨ ਜਾਂ ਸਪਾਂਸਰਸ਼ਿਪ ਲੈਟਰਸ ਪਾਵਰ ਆਫ ਅਟਰਨੀਜ਼ ਬੱਚਿਆਂ ਲਈ ਕੰਸੈਂਟ ਲੈਟਰਸ ਬੈਰਿਸਟਰ ਸੋਲੀਸਿਟਰ ਨੋਟਰੀ ਪਬਲਿਕ ਰਵਿੰਦਰ ਪਾਲ ਸਿੰਘ ਗੁਲਾਟੀ 905-232-8700 ਅਪਾਇੰਟਮੈਂਟ ਵਾਸਤੇ ਲੌਗਇਨ ਕਰੋ ਨੋਟਰੀ ਹੈਲਪ ਡਾਟ ਸੀਏ ਰਵੀ ਗੁਲਾਟੀ ਲਾਅ ਆਫਿਸ ਠੀਕ ਸਲਾਹ ਬੱਲੇ ਬੱਲੇ
8: हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए जब तलाश हो ऐसे फर्नीचर की तो यहाँ ये स्टीवंस फर्नीचर जहाँ आपको मिलेगा बिल्कुल सॉलिड फर्नीचर चाहे बेड सेट हो सोफा सेट या मैट्रेसेस एवरीथिंग सिंस 1992 विजिट इन स्टोर फॉर मच मोर 2575 स्टील्स एवेन्यू ईस्ट ब्रैम्पटन 9057900560 स्टीवंस फर्नीचर
9: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ ਇੰਡੀਅਨ ਸਟਾਈਲ ਕਈਆਂ ਦਾਤੀਆਂ ਰੰਬੇ ਖੁਰਪੇ ਤੰਗਲੀਆਂ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਕੁਰਸੀਆਂ ਟੇਬਲ ਭਾਰੇ ਥੱਲੇ ਵਾਲੇ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ ਸਾਗ ਬਣਿਆ ਬਣਾਇਆ ਵੀ ਮਿਲਦਾ ਹੈ ਜਿੰਨਾ ਮਰਜ਼ੀ ਲਓ ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ 12050 ਏਅਰਪੋਰਟ ਰੋਡ ਐਟ ਮੇਫੀਲ ਜਾਣਕਾਰੀ ਲਈ ਕਾਲ ਕਰੋ 905-840-9000 ਕੈਲੇਡਨ ਸਬਜ਼ੀ ਫਾਰਮ
10: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ
11: ਓ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਨਸ਼ਨ ਹੀ ਨਹੀਂ
12: ਇਹਨਾਂ ਕੋਲ ਟੈਂਟ ਟੇਬਲ ਚੇਅਰ ਐਲਈਡੀ ਡਾਂਸ ਫਲੋਰ ਫਲਾਵਰ ਐਂਡ ਡੈਕੋਰੇਸ਼ਨਸ 360 ਡਿਗਰੀ ਕੈਮਰਾ ਸਭ ਕੁਝ ਮਿਲੇਗਾ ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ
11: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079
9: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-545-5
2: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
9: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ

0: Sandhu Dentistry ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਦੋ ਲੋਕੇਸ਼ਨ ਹੈ ਫਾਰ ਯੋਰ ਡੈਂਟਲ ਕੇਅਰ, ਗੋਰ ਐਬਨਜ਼ਰ ਲੋਕੇਸ਼ਨ ਐਟ 455 ਐਬਨਜ਼ਰ ਰੋਡ ਬ੍ਰੈਂਪਟਨ, ਅਤੇ ਦੂਜੀ ਸ਼ਾਲੇ ਲੋਕੇਸ਼ਨ ਐਟ 510 ਸ਼ਾਲੇ ਬੁਲਵਾਰਡ, ਆਲਸੋ ਇਨ ਬ੍ਰੈਂਪਟਨ। ਨੰਬਰ ਟੂ ਕਾਲ ਦੈਮ ਫਾਰ ਆਲ ਯੋਰ ਡੈਂਟਲ ਕੇਅਰ ਐਂਡ ਨੀਡਸ, 905-455-8585, ਦੈਟ ਸੰਧੂ ਡੈਂਟਿਸਟਰੀ। ਸਵੀਟ ਮਿਲਦੀ ਇੱਕ ਵਾਰੀ ਫਿਰ ਤੋਂ ਗੱਲ ਕਰਦੇ ਹਾਂ। ਜੀ ਹਾਂ, ਬਹੁਤ ਹੀ ਵਧੀਆ ਉਹਨਾਂ ਦਾ ਟੇਸਟੀ ਡਿਲੀਸ਼ੀਅਸ ਖਾਣਾ, ਔਰ ਹਰ ਪ੍ਰਕਾਰ ਦੀ ਗ੍ਰੇਵੀਜ਼ ਤੁਸੀਂ ਖਿਲਾਉਣਾ ਚਾਹੁੰਦੇ ਹੋ, ਇਨੀ ਟਾਈਪ ਆਫ ਵੈਜੀਟੇਰੀਅਨ ਨਾਨ ਵੈਜੀਟੇਰੀਅਨ ਕੁਜ਼ੀਨ ਦੇ ਲਈ, ਸਵੀਟ ਮਹਿਲ 680 ਰੈਕਸਟਲ ਬਲੇਵਾਰਡ ਤੇ, ਹਾਈਵੇ 27 ਇੰਟਰਸੈਕਸ਼ਨ ਤੇ। ਨੰਬਰ 416-679-9191, ਅਤੇ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਵੀ ਸਵੀਟ ਮਹਿਲ ਦੀ ਫਕਰਿਆ ਪੇਸ਼ਕਸ਼ ਹੈ ਫਾਰ ਆਲ ਯੋਰ ਪਾਰਟੀ ਨੀਡਸ। ਕਾਵਿਆ ਹਮੁਕੇ ਦੀ ਮੀਤਾ ਹਜ਼ਾਰ ਜੀ ਖਾਨਦਾਨੀ ਹੋਣ ਪਰ ਗੋਲਡ ਮੈਡਲਿਸਟ ਨੇ, ਆਪਣੀ ਕੋਈ ਵੀ ਨਾਮੁਰਾਦ ਬਿਮਾਰੀ ਅਕਿਊਟ ਜਾਂ ਕ੍ਰੋਨਿਕ ਤੁਸੀਂ ਜੜੋ ਖਤਮ ਕਰਨਾ ਚਾਹੁੰਦੇ ਹੈਗੇ ਹੋ, ਆਰਥਰਾਈਟਸ, ਇਨਫਰਟੀਲਿਟੀ, ਸਕਿਨ ਇਸ਼ੂਜ਼, ਥਾਇਰੋਇਡ ਡਿਸਆਰਡਰ, ਹਾਰਮੋਨਲ ਇੰਬੈਲੈਂਸਿਸ ਵਰਗੀਆਂ ਬਿਮਾਰੀਆਂ ਦੇ ਲਈ, ਕਾਵਿਆ ਹੋਮੋਕੇਅਰ ਦੀ ਮੀਤਾ ਹਜ਼ਾਰ ਜੀ ਨਾਲ ਰਾਬਤਾ ਕਾਇਮ ਕਰ ਲਓ, 6477602779। ਹਾਈ ਪੁਆਇੰਟ ਫਰਨੀਚਰ ਦੇ ਮਾਨਵ ਜੀ, ਜਾਂ ਜੇਕਰ ਤੁਸੀਂ ਵਧੀਆ ਫਰਨੀਚਰ ਬਾਏ ਕਰਨਾ ਚਾਹੁੰਦੇ ਹੋ, ਜਿੱਥੇ ਫਾਈਨੈਂਸ਼ਿੰਗ ਇਜ਼ ਅਵੇਲੇਬਲ, ਤੁਹਾਡੀ ਚੋਇਸ, ਤੁਹਾਡੀ ਟੇਸਟ, ਤੁਹਾਡੇ ਬਜਟ ਦੇ ਅਕੋਰਡਿੰਗ ਤੁਹਾਨੂੰ ਮਿਲੇਗਾ ਫਰਨੀਚਰ ਹਾਈ ਪੁਆਇੰਟ ਫਰਨੀਚਰ ਤੋਂ, 7550 ਕਿੰਬਲ ਸਟਰੀਟ, ਮਿਸਿਸਾਗਾ, ਨੰਬਰ 6473825500। ਟਾਪ ਚਸ ਇਲੈਕਟ੍ਰੋਨਿਕਸ, ਦੋ ਲੋਕੇਸ਼ਨ, 16 ਇੰਟਰਮੋਡਲ ਡਰਾਈਵ ਬ੍ਰੈਂਪਟਨ, ਅਤੇ 5461 ਹਾਈਵੇ 6 ਨਾਰਥ, ਅਤੇ ਗੁਲਫ ਤੇ। ਟਾਪ ਚਸ ਇਲੈਕਟ੍ਰੋਨਿਕਸ ਤੇ ਤੁਸੀਂ ਅਪਲਾਇੰਸਿਸ, ਕੋਈ ਵੀ ਇਲੈਕਟ੍ਰੋਨਿਕਸ ਬਾਏ ਕਰਨਾ ਚਾਹੁੰਦੇ ਹੋ ਤਾਂ ਫਿਰ ਕਾਲ ਕਰ ਲਓ 9057990045 ਤੇ। ਐਚ ਕੇ ਮੂਵਰਸ ਐਂਡ ਸਟੋਰੇਜ, ਐਨੀ ਟਾਈਪ ਆਫ ਮੂਵਿੰਗ, ਤੁਸੀਂ ਕੋਈ ਜੰਕ ਰਿਮੂਵਲ ਕਰਾਉਣਾ ਹੈ, ਲੇਬਰ ਓਨਲੀ ਸਰਵਿਸਿਜ਼ ਚਾਹੀਦੇ ਨੇ, ਸਪੈਸ਼ਲਿਟੀ ਮੂਵਿੰਗ ਦੇ ਵਿੱਚ ਐਕਸਪਰਟ ਨੇ, ਪੈਕਿੰਗ ਸਰਵਿਸਿਜ਼ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਮੂਵਿੰਗ ਦੇ ਲਈ, ਆਲ ਟਾਈਪ ਆਫ ਸਰਵਿਸਿਜ਼ ਪ੍ਰੋਵਾਈਡਡ ਐਂਡ ਆਲ ਓਵਰ ਕੈਨੇਡਾ। ਐਚ ਕੇ ਮੂਵਰਸ ਐਂਡ ਸਟੋਰੇਜ ਦੇ ਹਰਮਿੰਦਰ ਜੀ ਨੂੰ 416-524-6704 ਤੇ ਕਾਲ ਕੀਤੀ ਜਾ ਸਕਦੀ ਹੈ।
1: ਇਸ ਪ੍ਰੋਗਰਾਮ ਆਲਸੋ ਸਪਾਂਸਰ ਬਾਏ ਟ੍ਰੈਫਿਕ ਕੋਰਟ ਐਡਵੋਕੇਟ ਜੇ ਕਲੋਟੀ ਸਾਹਿਬ ਵੱਲੋਂ ਵੀ ਸਪਾਂਸਰ ਕੀਤਾ ਜਾ ਰਿਹਾ। ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇੰਸ਼ੋਰੈਂਸ, ਲੀਕਲ ਲਾਇਸੈਂਸ ਐਕਟ, ਐਮਟੀ ਓਫੈਂਸ, ਸੀਵੀਅਰ ਓਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ, ਫੇਲ ਟੂ ਰਿਮੇਨ, ਸਾਰੀਆਂ ਸਰਵਿਸਿਜ਼ ਲਈ ਟ੍ਰੈਫਿਕ ਕੋਰਟ ਐਡਵੋਕੇਟ ਜੀ ਕਲੋਟੀ ਸਾਹਿਬ ਨੂੰ 416-716-3464 ਤੇ ਕਾਲ ਕਰੋ। ਅੰਜੁਜਨ ਜ਼ਿਕਰ ਕੀਤਾ, ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦਾ ਬਹੁਤ ਹੀ ਬਾਕਮਾਲ ਬੈਂਕਟ ਹਾਲ ਹੈ, ਜਿੱਥੇ ਤੁਸੀਂ 100 ਤੋਂ ਲੈ ਕੇ 1000 ਬੰਦਿਆਂ ਦੀ ਕਿਸੇ ਤਰ੍ਹਾਂ ਦੀ ਗੈਟ ਟੁਗੈਦਰ ਜਾਂ ਅਧਿਕਾਰੀ ਸਮਾਗਮ ਕਰਨ ਵਾਸਤੇ 11-30 ਕ੍ਰੈਡਸਟਨ ਰੋਡ ਵਾਹਨ ਦੇ ਵਿਚ 416-433-9999 ਤੇ ਕਾਲ ਕਰੋ। ਸ਼ਾਹ ਟਰਾਂਸਪੋਰਟ ਜਿਹੜੇ ਤੁਸੀਂ ਕੰਮ ਕਰਦੇ ਹੋ ਟਰੱਕਿੰਗ ਇੰਡਸਟਰੀ ਵਿਚ, ਤੁਹਾਡੇ ਵਾਸਤੇ ਇਨਫਰਮੇਸ਼ਨ ਹੈ, ਓਨਰ ਓਪਰੇਟਰ, ਕੰਪਨੀ ਡਰਾਈਵਰ, ਕੰਪਨੀ ਟੀਮ ਡਰਾਈਵਰ ਸੋਲੋ ਆਦਿ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ। ਨੰਬਰ ਟੂ ਕਾਲ 416-903-8390 ਕਾਲ ਕੀਤੀ ਜਾ ਸਕਦੀ।
0: ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ 100% ਪਿਓਰ ਵੈਜੀਟੇਰੀਅਨ ਖਾਣਾ ਸਰਵ ਕਰਦੇ ਨੇ, 26 ਲੋਕੇਸ਼ਨ ਤੇ ਆਲ ਓਵਰ ਜੀ ਟੀ ਏ। ਬਹੁਤ ਹੀ ਸਵਾਦਿਸ਼ਟ, ਡਿਲੀਸ਼ੀਅਸ ਹੈਗਾ, ਔਰ ਫਰੈਸ਼ ਖਾਣਾ ਕੁਕ ਕੀਤਾ ਜਾਂਦਾ ਹੈ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਤੇ। ਰਿਟਸ ਫਰਨੀਚਰ ਪਲਾਨਟ, 5200 ਡਿਕਸੀ ਰੋਡ, ਡਿਕਸੀ ਮੈਥਸਨ ਦੇ ਮੇਜਰ ਇੰਟਰਸੈਕਸ਼ਨ ਤੇ ਲੋਕੇਟਡ ਨੇ। ਸਾਡੇ ਆਪਣੇ ਰੋਹਿਤ ਜੀ, ਵਧੀਆ ਹਾਈ ਕੁਆਲਿਟੀ ਹੰਡਨ ਸਾਹਿਬ ਫਰਨੀਚਰ ਬਾਏ ਕਰਨਾ ਚਾਹੁੰਦੇ ਹੋ ਤਾਂ 416-305-9990 ਤੇ ਕਾਲ ਕੀਤੀ ਜਾ ਸਕਦੀ ਹੈ। ਦੈਟ ਇਜ਼ ਰਿਟਸ ਫਰਨੀਚਰ ਪਲਾਨਟ।
1: ਔਰ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਜੋ 1997 ਤੋਂ ਸਾਡੇ ਸਪਾਂਸਰਸ ਦੇ ਵਿਚ ਨੇ, ਉਨ੍ਹਾਂ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ। 2648 Islington @Albion ਚਾਈਨੀਜ਼ ਖਾਣੇ ਅੰਡਰ ਲੀਕਲ ਲਾਇਸੈਂਸ ਤੋਂ ਆਪਣੇ ਮਨ ਪਾਉਂਦੇ ਖਾਣ ਲਈ 416-749-83-97 ਤੋਂ ਹੀ ਸਪਾਂਸਰਾਂ ਦੇ ਵਿਚ ਸ਼ਾਮਲ ਨੇ। ਸਕਾਰਬਰੋ ਟੈਕਸਟਾਈਲ ਐਂਡ ਫੈਬਰਿਕ ਬਿਲਕੁਲ ਇਨ੍ਹਾਂ ਦੇ ਸਾਹਮਣੇ, 2659 Islington @Albion 416-742-0010। ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਦੇਖਭਾਲ ਲਈ ਦੰਦਾਂ ਦੇ ਮਸ਼ਹੂਰ ਡਾਕਟਰ ਸੰਧੂ ਡੈਂਟੈਸਟੀ ਤੋਂ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਿਜ਼ ਆਦਿ ਦੇ ਕੰਮਾਂ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ। ਨੰਬਰ ਟੂ ਕਾਲ 905-455-8585। ਸਾਰੀਆਂ ਇਨਸ਼ੋਰੈਂਸ ਕੰਪਨੀਆਂ ਡੀਲ ਕਰਦੇ ਨੇ।
0: ਐਨੀ ਟਾਈਮ ਹੋਮ ਰੈਨੋਵੇਸ਼ਨ, ਜੀ ਹਾਂ, ਹਰ ਕਮਲਜੀਤ ਸਿੰਘ ਮੁੱਠੀ ਜੀ ਨੂੰ ਕੰਟੈਕਟ ਕਰੋ। ਲੰਬੇ ਸਮੇਂ ਤੋਂ ਕਮੇਟੀ ਦੇ ਵਿਚ ਆਪਣੀ ਵਧੀਆ ਸੇਵਾਵਾਂ ਦਿੰਦੇ ਨੇ। ਐਨੀ ਟਾਈਮ ਹੋਮ ਰੈਨੋਵੇਸ਼ਨ, ਔਰ ਇਨ੍ਹਾਂ ਪਾਸੋਂ ਤੁਸੀਂ ਕਰਦਾ ਆਪਣੇ ਵਪਾਰ ਦਾ, ਅਦਾਰੇ ਦਾ, ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਓ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ। ਕਾਂਕਰੀਟ ਦਾ ਕੋਈ ਵੀ ਕੰਮ ਹੈਗਾ, ਜਿਵੇਂ ਕਿ ਡਰਾਈਵੇ, ਸਟੈਂਪਿੰਗ, ਐਕਸਪੋਜ਼ ਜਾਂ ਫਿਰ ਐਗਰੀਗੇਟ ਦਾ ਕੰਮ ਕਰਾਉਣ ਦੇ ਲਈ ਅੱਜ ਹੀ ਸੰਪਰਕ ਕਰੋ। ਐਨੀ ਟਾਈਮ ਹੋਮ ਰੈਨੋਵੇਸ਼ਨ, ਨੰਬਰ 6472711735।
1: ਔਰ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਹੋਮ ਫਿਕਸ, ਜਿੱਥੇ ਤੁਸੀਂ ਨੋਟ ਕਰੋ ਕਿ ਕਿਸੇ ਵੀ ਤਰ੍ਹਾਂ ਦੀਆਂ ਘਰ ਨੂੰ ਰੈਨੋਵੇਟ ਕਰਨ ਵਾਸਤੇ ਸਾਰੀਆਂ ਤਰ੍ਹਾਂ ਦੀਆਂ ਜਿਹੜੀਆਂ ਨੇ ਆਈਟਮਸ ਬਹੁਤ ਹੀ ਵਾਜਬ ਰੇਟ ਤੇ ਤੁਸੀਂ ਲੈ ਕੇ ਆ ਸਕਦੇ ਹੋ, ਜਿਸ ਦੇ ਵਿਚ ਹਾਰਡਵੁੱਡ, ਲੈਮੀਨੇਟ, ਪੋਸਟਲਿਨ ਟਾਇਲ, ਸੈਰਾਮਿਕ ਟਾਇਲ, ਫੋਸਿਸ ਐਂਡ ਆਲ ਪਲੰਬਿੰਗ ਐਕਸੈਸਰੀ ਲਈ 9057962555 ਤੇ ਕਾਲ ਕੀਤਾ ਜਾ ਸਕਦਾ ਹੈ।
0: ਖਵਾਉਂਦੇ ਤੁਹਾਨੂੰ ਲਵ ਸਾਊਥ ਪੀਜ਼ਾ ਤੋਂ, ਲਵ ਸਾਊਥ ਤੋਂ ਡੋਸਾ, ਬਹੁਤ ਹੀ ਡਿਲੀਸ਼ੀਅਸ ਤੁਹਾਨੂੰ ਡੋਸਾ, ਹਰ ਇੱਕ ਸਾਊਥ ਇੰਡੀਅਨ ਕੁਜ਼ੀਨ ਉੱਥੇ ਤੁਹਾਡੇ ਲਈ ਔਥੈਂਟਿਕ ਸਾਊਥ ਇੰਡੀਅਨ ਫੂਡ ਅਵੇਲੇਬਲ ਹੈ। ਮਸਾਲਾ ਡੋਸਾ ਖਾਓ, ਇਡਲੀ ਸਾਂਬਰ, ਬੜਾ ਰਸਮ ਖਾਓ ਜੀ ਲਵ ਸਾਊਥ ਤੇ। ਔਰ ਨੰਬਰ ਟੂ ਕਾਲ ਦੇਮ 9057900330296 9 Bowie Drive ਈਸਟ ਬ੍ਰੈਮਟਨ ਵਿਖੇ, ਲਵ ਸਾਊਥ। ਔਰ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, ਇੰਜਨ ਰਿਬਿਲਡ, ਟ੍ਰਾਂਸਮਿਸ਼ਨ ਰਿਬਿਲਡ ਐਂਡ ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨਸ, ਏ ਟੂ ਜ਼ੀ ਸਰਵਿਸਿਸ ਜਾਂਦੇ ਹੋ, 12 ਸਾਲ ਦਾ ਲੰਬਾ ਤਜੁਰਬਾ, ਕਾਲ ਹੈਪੀ ਬਡਿਆਲ, 1 Good Mark ਪਲੇਸ ਟੋਬੀਕੋ ਵਿਖੇ, ਲੋਕੇਸ਼ਨ ਇਹਨਾਂ ਦੀ 6477069257।
1: ਪੀਲ ਰੈਨੋਵੇਸ਼ਨ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਕਿ ਇੱਕ ਹਫ਼ਤੇ ਵਿਚ ਤੁਹਾਡਾ ਫੁੱਲ ਪਲੱਸ ਵਾਸ਼ਰੂਮ ਤਿਆਰ ਕਰਕੇ ਦਿੰਦੇ ਨੇ, ਔਰ ਐਸਟੀਮੇਟ ਬਿਲਕੁਲ ਫ੍ਰੀ, ਵਾਸ਼ਰੂਮ ਸਪੈਸ਼ਲਿਸਟ ਟੀਮ ਹੈ, ਔਰ ਕਰਬਲੈਸ ਸ਼ਾਵਰ ਵੀ ਤਿਆਰ ਕਰਵਾ ਸਕਦੇ ਹੋ। 6476481847 ਕੈਲੇਡਨ ਪੇਵਿੰਗ, ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਡਰਾਈਵੇ, ਪਾਰਕਿੰਗ ਲਾਟ ਲਈ ਕੈਲੇਡਨ ਪੇਵਿੰਗ, ਜਸਪਾਲ ਜੀ ਨੂੰ 416-818-1900 ਤੇ ਕਾਲ ਕਰੋ। ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ, 499 ਰਿਆਸਨ ਤੇ ਮਿਕਲੋਗਲੰਦ ਏਰੀਆ, ਸ਼ਾਨਦਾਰ ਬੈਠ ਕੇ ਖਾਣਾ ਖਾਣ ਦੀਆਂ ਸੇਵਾਵਾਂ ਦੇ ਨਾਲ, ਟੇਕ ਆਊਟ, ਕੇਟਰਿੰਗ ਅਤੇ ਟਿਫਨ ਤੇ GTA ਦੇ ਵਿਚ ਲਾਈਵ ਔਨ ਲੋਕੇਸ਼ਨ ਲਈ 905-450-6464। ਪਠਾਰੂ ਵੈਲਡਿੰਗ ਸਰਵਿਸ ਵੱਲੋਂ ਵੀ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ। ਵੈਲਡਿੰਗ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲਈ ਤੁਸੀਂ ਸਾਨੂੰ ਪਠਾਰੂ ਜੀ ਨੂੰ ਕਾਲ ਕਰ ਸਕਦੇ ਹੋ, 647-460-53-55। ਅਗੇਨ ਆਪ ਸਭ ਦਾ ਧੰਨਵਾਦ ਜੋ ਤੁਸੀਂ ਸਾਨੂੰ ਫੀਡਬੈਕ ਦਿੱਤੀ ਹੈ ਕਿ ਜਿਸ ਜਿਸ ਏਰੀਏ ਦੇ ਵਿਚ ਤੁਸੀਂ ਸਾਨੂੰ ਸੁਣਿਆ ਉਥੋਂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ, ਕ੍ਰਿਸਟਲ ਕਲੀਅਰ ਆਵਾਜ਼ਾਂ ਤੁਹਾਨੂੰ ਸੁਣਾਈ ਦੇਣ, ਸਾਡੀ ਇਹੀ ਤਮੰਨਾ, ਇਹੀ ਕਾਰਨ ਕਰਕੇ ਅਸੀਂ ਤੁਹਾਡੇ ਕੋਲ ਕਾਲ ਲੈ ਰਹੇ। ਹੁਣ ਵੀ ਤੁਸੀਂ ਸਾਨੂੰ ਇਨ ਬੀਟਵੀਨ ਮਿੰਟੂ ਗੁਰੂ ਸੇਜ ਜੀ ਦੀ ਗੱਲਬਾਤ ਦੇ ਦਰਮਿਆਨ ਦੱਸਣਾ ਚਾਹੋ ਤਾਂ ਬੜੀ ਅੱਛਾ ਲੱਗੇਗਾ, ਸਾਨੂੰ ਖੁਸ਼ੀ ਹੋਵੇਗੀ ਤੇ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਨੰਬਰ 905-813-1320 ਤੇ ਤੁਸੀਂ ਸਾਡੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ। ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਜੇ 8:37 ਕੁਝ ਸੈਕਿੰਡ ਹੋਏ ਨੇ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਅੱਜ 9 ਵਜੇ ਤੱਕ ਹੀ ਚੱਲਣਾ। ਕੁਝ ਸਮਾਂ ਸਾਡੇ ਪਾਸ ਹੈ ਜਿਹਦੇ ਵਿਚ ਅਸੀਂ ਮਿੰਟੂ ਗੁਰੂ ਸਰੀਏ ਜੀ ਨਾਲ ਗੱਲਬਾਤ ਕਰਾਂਗੇ। ਪ੍ਰੋਗਰਾਮ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ, ਪ੍ਰੋਗਰਾਮ ਨੂੰ ਪਸੰਦ ਕਰਨੀ, ਤੁਹਾਡਾ ਬਹੁਤ ਧੰਨਵਾਦ। ਆਓ, ਆ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ, ਕਰਾਂਗੇ ਉਨ੍ਹਾਂ ਦੇ ਨਾਲ ਗੱਲਬਾਤ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ, ਨੰਬਰ 905-813-1320 ਤੇ ਕਾਲ ਕੀਤੀ ਜਾ ਸਕਦੀ ਹੈ। CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ 1320 meter ਬੈਂਡ ਤੇ ਤੁਸੀਂ ਇਸ ਵਕਤ ਸੁਣ ਰਹੇ ਹੋ। ਸਵਾਗਤ ਹੈ ਮਿੰਟੂ ਜੀ, ਵੈਲਕਮ ਜੀ, ਆਇਆਂ ਨੂੰ ਸਤਿ ਸ੍ਰੀ ਅਕਾਲ,
2: ਸ਼ੁਕਰੀਆ ਸਾਰਿਆਂ ਨੂੰ
1: ਜੀ। ਦੂਰ ਦਰੇਡਾ ਤੋਂ ਕਾਲਜ ਆਈਆਂ ਨੇ ਮਿੰਟੂ ਜੀ, ਉਸੇ ਹੀ ਤਰਜ਼ ਦੇ ਉੱਤੇ ਜਿੱਥੇ ਥੋੜੀ ਬਹੁਤੀ ਪਹਿਲਾਂ ਕਸਰ ਸੀ, ਉਹ ਕਸਰਾਂ ਵੀ ਸਾਡੇ ਇਸ ਨਵੇਂ ਟਾਵਰ ਨੇ ਕੱਢ ਦਿੱਤੀਆਂ ਨੇ ਤੇ ਬਹੁਤ ਅੱਛਾ ਰਿਸਪਾਂਸ ਸਾਰਾ ਦਿਨ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਇੰਜ ਨਹੀਂ ਲੱਗਾ ਕਿ ਅਸੀਂ 1320 meter ਬੈਂਡ ਤੋਂ ਕਦੇ ਗਏ ਹੀ ਸਾਂ। ਕਿਉਂ ਜੀ?
0: ਜੀ ਬਿਲਕੁਲ,
1: ਜੇਲ ਦੇ ਵਿਚ ਸੀ, ਐਨ ਖੰਭੇ ਵਾਂਗੂ ਮਤਲਬ ਪਕੜੇ ਵਾਂਗੂ ਖੁਬਿਆ ਹੋਇਆ ਸੀਗਾ ਤੇ ਖੁਬਿਆ ਕੱਢਿਆ ਹੀ ਨਹੀਂ, ਰਹਿਣ ਦਿੱਤਾ, ਕੱਢਿਆ ਹੀ ਖੁਬਿਆ ਰਿਹਾ, ਉਹ ਆਪੇ ਬਾਹਰ ਆ ਗਿਆ ਵੀ ਚੱਕ ਮਿੱਤਰਾ। ਕਿਉਂ ਮਿੰਟੂ ਜੀ?
2: ਬਿਲਕੁਲ ਜੀ ਸਹੀ ਹੈ,
1: ਉਹ ਹੈਗਾ ਸੀ ਨਾ ਕਿ ਪਖੜੇ ਦੇ ਖੰਭੇ ਵਾਂਗੂ, ਪਖੜੇ ਦੇ ਕੰਡੇ ਵਾਂਗੂ ਖੁਬਿਆ ਫਿਰੇ ਮੇਰੇ ਦਿਲ ਵਿਚ ਤੂੰ, ਹਨਾ ਕਰਤਾਰ ਰਮਲਾ ਦਾ,
2: ਕਰਤਾਰ ਰਮਲੇ ਦਾ, ਪਖੜੇ ਦੇ ਕੰਡੇ ਵਾਂਗੂ ਖੁਬਿਆ ਪਿਆ ਵੀ ਮੇਰੇ ਦਿਲ ਵਿਚ,
1: ਮੇਰੇ ਦਿਲ ਵਿਚ ਤੂੰ, ਲਾਵਾਂਗੇ ਫਿਰ ਕਿਤੇ ਕੱਲ ਨੂੰ ਕਰਤਾਰ ਰਮਲਾ। ਸੁਖਵੰਤ ਕੌਰ ਦੀ ਆਵਾਜ਼ ਦੇ ਵਿਚ ਸਰ ਦੋਨਾਂ ਦਾ, ਹਨਾ ਯਾਦ ਆ ਗਿਆ। ਚਲੋ ਫਿਰ ਕੁੜੀਆਂ ਦੀ ਗੱਲ ਚੱਲੀ ਹੈ ਗਾਉਣ ਵਾਲੀਆਂ ਦੀ, ਤਾਂ ਇੱਥੇ ਸਾਡੀਆਂ ਕੁੜੀਆਂ ਨੇ ਜਿਹੜੀਆਂ ਇੱਕ ਆਡੀਓ ਦੇ ਵਿਚ ਕੁੜੀਆਂ ਵੱਲੋਂ CM ਨੂੰ ਮਿਲਣ ਦਾ ਦਾਅਵਾ, ਕੀ ਕਹਿਣਾ ਚਾਹੋਗੇ?
2: ਦੇਖੋ ਇਹ ਬਹੁਤ ਵੱਡੀ ਤਰਸਾਲੀ ਹੈ, ਇੱਥੇ ਬਹੁਤ ਵੱਡਾ ਰੌਲਾ। ਪਹਿਲਾਂ ਚੀਜ਼ ਨੂੰ ਥੋੜਾ ਜਿਹਾ ਤੁਸੀਂ ਸਮਝ ਲਓਗੇ, ਮੇਰੇ ਖਿਆਲ ਦੇ ਨਾਲ ਤੁਸੀਂ ਔਫ ਲਿਆ ਲੰਮਾ ਤੇ ਥੋੜਾ ਜਿਹਾ ਤੁਸੀਂ ਵੀ ਸਮਝ ਲਓਗੇ, ਆਡੀਅੰਸ ਵੀ ਸਮਝ ਲਓਗੇ ਕਿ ਮਾਮਲਾ ਕੀ ਹੈ, ਜਿਹਦੇ ਵਿਚ ਹੁਣ ਮੁੱਖ ਮੰਤਰੀ ਇੰਨੇ ਘਿਰ ਚ

0: ਗੁਰੀ ਚਾਹਲ ਇੱਕ ਪਲੇ ਬੋਏ ਵਾਲਾ ਹੀ ਸਿਸਟਮ ਸੀ, ਉਹਦਾ ਕਈ ਕੁੜੀਆਂ ਦੇ ਨਾਲ ਨਾਤਾ ਸੀ। ਉਹਦੇ ਤੇ ਅਚਾਨਕ ਇਸ ਸਾਲ ਮਾਰਚ ਅਪ੍ਰੈਲ ਦੇ ਵਿੱਚ ਕਾਰਵਾਈ ਪੈਣੀ ਸਟਾਰਟ ਹੋ ਜਾਂਦੀ। ਸਭ ਤੋਂ ਪਹਿਲਾਂ ਇੱਕ ਮਾਮਲਾ ਉਗੜਦਾ ਹੈ ਮੋਹਾਲੀ ਤੋਂ। ਉਸ ਵੇਲੇ ਜਦੋਂ ਇਹ ਰੌਲਾ ਪਿਆ, ਅਸੀਂ ਉੱਥੇ ਹੀ ਸੀ ਮੋਹਾਲੀ ਦੇ ਵਿੱਚ, ਤਾਂ ਉਹ ਕੁੜੀ ਨੇ ਬਿਆਨ ਦੇ ਦਿੱਤੇ ਸਨ ਇਹਦੇ ਹੱਕ ਚ ਤੇ ਕੰਮ ਠੰਡਾਓ। ਪਰ ਇਸ ਤੋਂ ਬਾਅਦ ਜਿਹੜੇ ਅਗਲੇ ਮਾਮਲੇ ਸੀ ਅੰਮ੍ਰਿਤਸਰ, ਖਾਸ ਤੌਰ ਤੇ ਜਿਹੜਾ ਮਾਮਲਾ ਸੀ ਉੱਥੇ ਫਸ ਗਿਆ, ਇਹਨੂੰ ਚੁੱਕ ਕੇ ਅੰਦਰ ਮਾਰਿਆ ਜਾਂਦਾ। ਇਹਦਾ ਜਿਹੜਾ ਹਮਸਾਇਆ ਸੀਗਾ, ਭਰਾ ਬਣਿਆ ਸਿਮਰਨ ਹੁੰਦਲ, ਉਸ ਤੋਂ ਬਾਅਦ ਉਹ ਮੁੱਖ ਮੰਤਰੀ ਦੇ ਕਥਿਤ ਸਾਂਢੂ ਦੇ ਨਾਲ ਇੱਕ ਡੀਲ ਕਰਦਾ। ਉਹਦਾ ਨਾਂ ਆ ਅਮਰਦੀਪ ਗਰੇਵਾਲ, ਕਥਿਤ ਸਾਂਢੂ। ਕਥਿਤ ਸਾਂਢੂ ਮੈਂ ਕਿਉਂ ਕਹਿ ਰਿਹਾ ਉਹ ਵੀ ਸੁਣ ਲਓ। ਮੁੱਖ ਮੰਤਰੀ ਦੇ ਸਹੁਰੇ ਆ ਭੇਵਾ ਜ਼ਿਲ੍ਹਾ, ਜਿਹੜਾ ਭੇਵਾ ਸ਼ਹਿਰ ਹੈ ਹਰਿਆਣੇ ਚ। ਭੇਵੇ ਇਲਾਕੇ ਦੇ ਵਿੱਚ ਹੀ ਉਹ ਜਿਹੜਾ ਅਮਰਦੀਪ ਗਰੇਵਾਲ ਮੈਰਿਡ ਹੈ, ਤੇ ਭੇਵੇ ਉੱਥੇ ਹੀ ਮੈਰਿਡ ਸੀਗਾ ਹਰਮੀਤ ਪਠਾਨ ਮਾਜਰਾ, ਉਹ ਫੁੱਫੜ ਬਣ ਗਿਆ। ਕਿਉਂਕਿ ਇਹ ਗਾਂ ਭੈਣਾਂ ਦੀ ਥਾਂ ਲੱਗਦੀਆਂ ਸਨ ਆਪਸ ਦੇ ਵਿੱਚ, ਇਹਨਾਂ ਦੋਨਾਂ ਫੈਮਲੀਆਂ ਦੀ ਬੜੀ ਨੇੜਤਾ ਸੀਗੀ। ਇਹ ਸਾਂਢੂ ਬਣ ਗਿਆ ਮੁੱਖ ਮੰਤਰੀ ਦਾ, ਅਮਰਦੀਪ ਗਰੇਵਾਲ। ਮਤਲਬ ਕਿ ਇਹਦੀਆਂ ਫੋਟੋਆਂ ਤੁਹਾਨੂੰ ਮਿਲ ਜਾਣਗੀਆਂ ਵੱਡੇ ਵੱਡੇ ਐਕਟਰਾਂ ਦੇ ਨਾਲ, ਵੱਡੇ ਵੱਡੇ ਨੇਤਾਵਾਂ ਦੇ ਨਾਲ, ਮੁੱਖ ਮੰਤਰੀ ਦੇ ਨਾਲ ਤਾਂ ਫੈਮਿਲੀ ਫੋਟੋਜ਼ ਤੁਹਾਨੂੰ ਵਾਧੂ ਮਿਲ
1: ਜਾਣਗੀਆਂ।
0: ਸਿਮਰਨ ਹੁੰਦਲ, ਹੁਣ ਸਾਰੇ ਕਰੈਕਟਰ ਸਮਝੀ ਜਾ ਰਹੇ ਹੋ ਨਾ ਤੁਸੀਂ, ਗੁਰੀ ਚਾਹਲ ਫਸਟ, ਸੈਕੰਡ ਸਿਮਰਨ ਹੁੰਦਲ, ਥਰਡ ਆ ਗਿਆ ਇਹ ਅਮਰਦੀਪ ਗਰੇਵਾਲ। ਅਮਰਦੀਪ ਗਰੇਵਾਲ ਤੇ ਹੁੰਦਲ ਦੇ ਦਰਮਿਆਨ ਇੱਕ ਡੀਲ ਹੁੰਦੀ ਆ, ਉਹ ਡੀਲ ਸਾਰੀ ਰਿਕਾਰਡਡ ਹੈ। ਉਹ ਡੀਲ ਰਿਕਾਰਡ ਕਿਹਨੇ ਕੀਤੀ? ਹੁੰਦਲ ਨੇ। ਇਹਨਾਂ ਨੇ ਸਾਨੂੰ ਆਪ ਦੱਸਿਆ ਸੀ, ਉਹਨੇ ਮੁੱਕਰ ਨਹੀਂ ਸਕਦੇ, ਇਹ ਸ਼ਾਇਦ ਮਈ ਦੀ ਗੱਲ ਆ। ਇਹਨਾਂ ਨੇ ਕਿਹਾ ਕਿ ਸਾਨੂੰ ਇਹਨਾਂ ਨੇ ਅੜਾਇਆ ਹੀ ਇਸ ਤੇ ਚੱਲਦੇ, ਵੀ ਗੁਰੀ ਚਾਹਲ ਨੂੰ ਫਸਾਇਆ ਇਸ ਤੇ ਚੱਲਦੇ ਕਿ ਇਹਨਾਂ ਨੂੰ ਝਾੜਿਆ ਜਾਵੇ, ਕਿਉਂਕਿ ਪੈਸੇ ਧੇਲੇ ਵਾਲੀ ਸਮੀ ਸੀ। ਹੁਣ ਹੁੰਦਾ ਕੀ ਹੈ ਕਿ ਇਹ ਚਲੇ ਜਾਂਦੇ ਆ, ਸਿਮਰਨ ਹੁੰਦਲ ਹੋਰੀ ਚਲੇ ਜਾਂਦੇ ਆ ਹਾਈਕੋਰਟ ਇੱਕ ਪਟੀਸ਼ਨ ਲੈ ਕੇ। ਹੁਣ ਪਟੀਸ਼ਨ ਦੇ ਵਿੱਚ ਇੱਕ ਪੈਨ ਡਰਾਈਵ ਹੈ ਜਿਹਦੇ ਵਿੱਚ ਸਾਰੀਆਂ ਰਿਕਾਰਡਿੰਗ। ਇਹ ਕੀ ਕਰਦੇ ਆ ਕਿ ਇਸ ਦਰਮਿਆਨ ਜਦੋਂ ਉਹੀ ਗੁਰੀ ਚਾਲ ਜਿਹੜਾ ਅੰਦਰ ਹੈ, ਕਰੈਕਟਰ ਨੰਬਰ 1 ਜਿਹਦਾ ਕਰੈਕਟਰ ਹੀ ਤੁਹਾਨੂੰ ਪਤਾ ਹੁਣ ਕਿਹੋ ਜਿਹਾ ਹੋਇਆ ਪਿਆ, ਗੁਰੀ ਚਾਹਲ ਜਦੋਂ ਅੰਦਰ ਚਲੇ ਜਾਂਦਾ ਹੈ, ਇਹ ਸਭ ਕੁਛ ਰਿਕਾਰਡ ਹੁੰਦਾ ਹੈ। ਹੈਰਾਨਗੀ ਦੀ ਗੱਲ ਹੈ ਕਿ ਇੱਕ ਪਟੀਸ਼ਨ ਪੈਂਦੀ ਹੈ ਕਿ ਸਾਨੂੰ ਟ੍ਰੈਪ ਕੀਤਾ ਗਿਆ 5 ਕਰੋੜ ਰੁਪਏ ਵਾਸਤੇ। ਬਹੁਤ ਤਗੜੇ ਸਰਕਾਰ ਦੇ ਜਿਹੜੇ ਪ੍ਰਭਾਵਸ਼ਾਲੀ ਚਿਹਰੇ ਆ, ਉਹਨਾਂ ਨੇ ਇਹ ਟ੍ਰੈਪ ਕੀਤਾ, ਉਹ ਪਟੀਸ਼ਨ ਪਾ ਦਿੰਦੇ ਨੇ ਗੁਰੀ ਚਾਹਲ ਤੇ ਸਿਮਰਨ ਹੁੰਦਲ ਉਰੇ। ਤਾਂ ਫਿਰ ਹੁੰਦਾ ਕੀ ਆ ਕਿ ਅਚਾਨਕ ਇਹ ਗੁਰੀ ਚਾਹਲ ਸਾਰੇ ਕੇਸਾਂ ਚੋਂ ਕੈਂਸਲੇਸ਼ਨ ਭਰ ਕੇ ਰਿਹਾ ਕਰ ਦਿੱਤਾ ਜਾਂਦਾ, ਉਹ ਪਟੀਸ਼ਨ ਵਿਦਡਰਾਅ ਹੋ ਜਾਂਦੀ ਹੈ। ਹੁਣ ਜਿਹੜੇ ਲੋਕਾਂ ਨੂੰ ਲੱਗਦਾ ਹੈ ਨਾ ਕਿ ਮਜੀਠੀਏ ਦੇ ਕੋਲ ਕਿਹੜਾ ਐਸਾ ਪੈਗਾਸਸ ਹੈ ਕਿ ਸਾਰੀਆਂ ਰਿਕਾਰਡਿੰਗਾਂ ਉਹਦੇ ਕੋਲ ਪਹੁੰਚ ਗਈਆਂ, ਹੁਣ ਉਹ ਜਿਹੜਾ ਪੈਨ ਡਰਾਈਵ ਸੀਗਾ, ਉਹ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਉਹ ਫਾਈਲ ਦੇ ਨਾਲ ਲੱਗਾ ਸੀ, ਪੈਨ ਡਰਾਈਵ ਉਥੋਂ ਹੀ ਕਾਪੀ ਹੋ ਗਿਆ, ਹੁਣ ਕਿੱਥੋਂ ਹੋਇਆ? ਇਹ ਜਾਂਚ ਪੜਤਾਲ ਦਾ ਵਿਸ਼ਾ। ਗੱਲ ਇਹ ਹੈ ਕਿ ਉਸ ਤੋਂ ਬਾਅਦ ਇਹ ਮਾਮਲਾ ਹੁਣ ਖੁੱਲ੍ਹ ਰਿਹਾ, ਕਿਉਂ? ਕਿਉਂਕਿ ਮਜੀਠੀਆ ਨੇ ਉਹ ਜਿਹੜੀਆਂ ਤਮਾਮ ਰਿਕਾਰਡਿੰਗ ਸੀਗੀਆਂ ਉਹ ਜਨਤਾ ਕਰ ਦਿੱਤੀ, ਠੀਕ ਹੈ ਜੀ। ਹੁਣ ਹੋਇਆ ਕੀ ਹੈ ਕਿ ਦੂਸਰੀ ਵਾਰ ਉਹ ਜਿਹੜੀ ਅੰਮ੍ਰਿਤਸਰ ਵਾਲੀ ਪੀੜਤਾ ਕੁੜੀ ਸੀਗੀ, ਉਹਦੇ ਫਾਦਰ ਨੇ ਜਿਹੜੀ ਉਹ ਪਹਿਲੀ ਪਟੀਸ਼ਨ ਵਿਦਡਰਾਅ ਕੀਤੀ ਆ, ਉਹਦੇ ਬਿਆਬ ਤੇ ਦੂਜੀ ਪਟੀਸ਼ਨ ਪਾਤੀ ਕਿ 5 ਕਰੋੜ ਦਾ ਲੈਣ ਦੇਣ ਦਾ ਮਾਮਲਾ ਆਨ ਰੈਕਾਰਡ ਆ, ਤੇ ਇਹ ਸਾਰਾ ਕੁਛ ਸ਼ਾਇਦ ਉਸ ਤੋਂ ਚੱਲਦਿਆਂ ਹੋਇਆ ਹੁਣ ਪੈ ਗਿਆ ਕਾ ਜੀ ਆ। ਹੋਰ ਕਿੱਥੋਂ ਹੋ ਗਈਆਂ ਰਿਕਾਰਡਿੰਗ ਜਨ ਤੱਕ, ਤੇ ਕੰਮ ਹੋ ਗਿਆ ਬਿਲਕੁਲ ਖਰਾਬ। ਹੁਣ ਸਭ ਤੋਂ ਖਤਰਨਾਕ ਇਹਦੇ ਵਿੱਚ ਇੱਕ ਰਿਕਾਰਡਿੰਗ ਹੈ ਜਿਹਦੇ ਵਿੱਚ ਅਮਰਦੀਪ ਗਰੇਵਾਲ ਕੌਣ, ਫਿਰ ਉਹੀ ਕਰੈਕਟਰ ਮੁੱਖ ਮੰਤਰੀ ਦਾ ਸੋ ਕਾਲਡ ਸਾਂਢੂ, ਉਹ ਕਹਿ ਰਿਹਾ ਕਿ ਸਾਰੀਆਂ ਕੁੜੀਆਂ ਮੁੱਖ ਮੰਤਰੀ ਨੂੰ ਮਿਲ ਚੁੱਕੀਆਂ ਨੇ। ਵੋਮੈਨ ਕਮਿਸ਼ਨ ਵਾਲੀ ਰਾਜ ਲਾਲੀ ਗਿੱਲ ਉੱਥੇ ਆਈ ਆ, ਪੰਜਾਬ ਦਾ DGP ਉੱਥੇ ਮੌਜੂਦ ਆ। ਮਤਲਬ ਸਾਫ਼ ਹੈ ਕਿ ਇਸ ਸਾਰੇ ਪ੍ਰਕਰਨ ਦੇ ਵਿੱਚ ਮੁੱਖ ਮੰਤਰੀ ਨੂੰ ਕੱਲੀ ਕੱਲੀ ਗੱਲ ਦਾ ਪਤਾ ਸੀ। ਇਸ ਆਡੀਓ ਤੋਂ ਇਹ ਗੱਲ ਜਿਹੜੀ ਹੈ ਉਹ ਪ੍ਰਭਾਵ ਛੱਡਦੀ ਹੈ ਕਿ ਇਸ ਸਾਰੀ ਇਹ ਕੋਈ ਛੋਟੀ ਮੋਟੀ ਘਟਨਾ ਨਹੀਂ ਹੈ, ਇਹ ਬਹੁਤ ਵੱਡੀ ਘਟਨਾ ਹੈ ਜਿਹਦੇ ਵਿੱਚ ਅਮਰਦੀਪ ਗਰੇਵਾਲ 5 ਕਰੋੜ ਦੀ 4 ਕਰੋੜ ਦੀ ਜਿਹੜੀ ਡੀਲ ਕਰ ਰਿਹਾ ਉਹ ਕਿਹਦੇ

0: ਵਿਆਹ ਤੇ ਕਰ ਰਿਹਾ, ਮੁੱਖ ਮੰਤਰੀ ਦੀ ਸੁਪਤਨੀ ਦੇ ਵਿਆਹ ਤੇ, ਠੀਕ ਹੈ ਜੀ। ਸੋ ਮੁੱਖ ਮੰਤਰੀ ਦੇ ਜਦੋਂ ਨੋਟਿਸ ਦੇ ਵਿੱਚ ਆਏ ਇਹ ਗੱਲ, ਹੁਣ ਉਹਨਾਂ ਦੇ ਫੈਮਿਲੀ ਤੇ ਜਾਂ ਕਥਿਤ ਸਾਂਢੂ ਤੇ ਉਂਗਲ ਉੱਠ ਗਈ ਆ, ਉਹ ਕਿਉਂ ਨੀ ਬੋਲ ਰਿਹਾ ਜਦੋਂ ਆਡੀਓ ਚ ਹੀ ਉਹਨਾਂ ਦਾ ਨਾਮ ਆ ਗਿਆ?
1: ਬਿਲਕੁਲ ਬਿਲਕੁਲ,
0: ਜੇ ਕੁੜੀਆਂ ਮਿਲ ਚੁੱਕੀਆਂ ਸੀ, ਪਰਚਾ ਦਰਜ ਤਦ ਹੋਇਆ, ਫੇਰ ਉਹਨਾਂ ਕੁੜੀਆਂ ਦੇ ਮਾਮਲੇ ਦੇ ਵਿੱਚ ਗੁਰੀ ਚਾਹਲ ਨੂੰ ਰਿਲੀਫ ਕਿਵੇਂ ਮਿਲ ਗਈ, ਇਹ ਇੱਕ ਵੱਡਾ
1: ਜੀ। ਅਗੇਨ ਤੁਹਾਡਾ ਕੋਈ ਦੋਸਤੋ ਕੁਐਸਚਨ ਹੈ, ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ, ਇਸ ਬਹੁਤ ਹੀ ਸੰਜੀਦਾ ਇਸ਼ੂ ਦੇ ਉੱਤੇ ਤੁਸੀਂ ਕੁਝ ਕਹਿਣਾ ਚਾਹੋ, 9058131320, 9058131320, ਔਰ ਫਿਰ ਦਾ ਮਤਲਬ ਕਾਫੀ ਵੱਡਾ ਜਿਹੜਾ ਹੈ ਘਿਰਦੀ ਨਜ਼ਰ ਆ ਰਹੀ ਹੈ ਇਸ ਵਕਤ ਸੀ ਐਮ ਦੀ ਕੁਰਸੀ। ਸੋ ਉਹਦੇ ਪਾਵੇ ਹਿਲਦੇ ਨੇ ਜਾਂ ਨਹੀਂ ਹਿਲਦੇ, ਦੈਟਸ ਅ ਡਿਫਰੈਂਟ ਸਟੋਰੀ, ਪਰ ਸਮਾਂ ਚੋਣਾਂ ਦਾ ਵੀ ਨਾਜੁਕ ਲਾਗੇ ਆ ਗਿਆ ਤੇ ਇਸ ਨਾਜੁਕ ਵਿਸ਼ੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਸੀ ਐਮ ਭਗਵੰਤ ਮਾਨ ਘਿਰਦੇ ਨਜ਼ਰ ਆ ਰਹੇ ਨੇ ਤਾਂ ਮੇਰੇ ਖਿਆਲ ਦੇ ਵਿਚ ਮੁਸ਼ਕਲ ਤਾਂ ਫਿਰ ਹੋਵੇਗੀ ਹੋਵੇਗੀ। ਲੋਕ ਕਾਲਰ ਨੇ ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ। ਵੈਲਕਮ ਜੀ।
2: ਹਾਂਜੀ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ
2: ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਚੱਲਦਾ ਜੀ, ਮੇਫੀਲਡ ਏਅਰਪੋਰਟ ਤੇ ਤੁਹਾਨੂੰ ਸੁਣ ਰਹੇ ਆ।
1: ਬਹੁਤ ਮਿਹਰਬਾਨੀ। ਮੇਫੀਲਡ ਏਅਰਪੋਰਟ ਤੇ ਇਸ ਵਕਤ ਡਿਸਟਰਬੈਂਸ ਕਾਫੀ ਆਉਂਦੀ ਹੁੰਦੀ ਸੀ, ਹਨਾ?
2: ਬਹੁਤ ਜੀ ਬਹੁਤ, ਤਾਰਾਂ ਥੱਲੇ ਵੀ ਕੋਈ ਫਰਕ ਨੀ ਪੈਂਦਾ, ਨਹੀਂ ਤਾਂ ਝੀਂਝ ਹੀ ਕਰਨ ਲੱਗ ਪੈਂਦਾ ਸੀ ਤਾਰਾਂ ਥੱਲੋਂ ਲੰਘੋ ਤਾਂ।
1: ਸਾਨੂੰ ਇਸ ਸਮੇਂ ਉੱਥੇ ਬੜੀ ਮੁਸ਼ਕਲ ਆਉਂਦੀ ਸੀ, ਇਸ ਕਰਕੇ ਮੈਂ ਉਸ ਏਰੀਏ ਦਾ ਪਤਾ ਕਰਨਾ ਚਾਹਿਆ ਸੀਗਾ। ਤੁਹਾਡਾ ਧੰਨਵਾਦ।
2: ਟੱਲੀ ਵਾਂਗੂ ਟਾਣਕਦਾ ਜੀ ਹੁਣ।
1: ਥੈਂਕ ਯੂ ਵੈਰੀ ਮਚ, ਸੋ ਨਾਈਸ ਸਰ, ਥੈਂਕ ਯੂ। ਹਾਂਜੀ, ਕਿਉਂਕਿ ਸਾਰੀ ਬੱਸਾਂ ਬਹੁਤ ਆਇਆ ਉਧਰ ਨਾ, ਤਾਂ ਕਰਕੇ
2: ਬਹੁਤ ਵਧੀਆ ਜੀ, ਬਹੁਤ
1: ਨਵਾਂ ਪਲਾਜ਼ਾ ਬਣ ਰਿਹਾ, ਨਵੀਂ ਬੱਸੋਂ ਆ, ਬਹੁਤ ਵੱਡੀ ਤਾਦਾਦ ਦੇ
2: ਵਿੱਚ ਪਲਾਜ਼ੇ ਚ ਵੀ ਗੇੜਾ ਲਾਏ ਆ ਤੁਹਾਡੇ ਗਾਰਡਨ ਸਬਜ਼ੀ ਫਾਰਮ ਵੱਲ ਜਿੱਥੇ ਤੁਸੀਂ ਲਾਈਵ ਆਉਂਦੇ ਹੁੰਦੇ ਆ
1: ਗੱਲਾਂ, ਉੱਥੇ ਵੀ
2: ਜਾਏ ਆ ਸਾਰੇ, ਬਹੁਤ ਵਧੀਆ, ਤਾਰਾਂ ਥੱਲੇ ਵੀ ਸਾਰੇ ਆ, ਪਜਾ ਪਜਾ ਵੀ
1: ਟੱਲੀ ਟੱਲੀ ਵਾਂਗੂ ਖੜਕਦਾ ਹੈ,
2: ਟੱਲੀਆਂ ਖੜਕ,
1: ਕੀ ਬਾਤ ਹੈ ਜੀ, ਬੜੀ ਵਧੀਆ ਹੈ।
2: ਖਬਰ ਵਧੀਆ ਜੇ ਆਉਣੀ ਤੇ ਵਿੱਚ ਗੁਆਂਢੀਆਂ ਦੇ ਆਵਾਜ਼ਾਂ ਆਉਣ ਲੱਗ ਪੈਂਦੀਆਂ ਸੀ।
1: ਹਾਂ ਚਲੋ, ਥੈਂਕ ਯੂ ਥੈਂਕ ਯੂ ਥੈਂਕ ਯੂ, ਓਕੇ ਥੈਂਕ ਯੂ ਜੀ, ਲਵ ਯੂ ਵੀਰੇ, ਥੈਂਕ ਯੂ ਜੀ। ਲਓ ਜੀ ਅਗਲੀ ਕਾਲ। ਹੈਲੋ
3: ਹੈਲੋ, ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ।
3: ਅੱਛਾ ਜੀ, ਮੈਂ ਇੱਕ ਥੋੜੀ ਜਿਹੀ ਇਨਫੋਰਮੇਸ਼ਨ ਪੁੱਛਣੀ ਆ। ਪਿਛਲੇ ਦਿਨ ਇੱਕ ਅਮਨਦੀਪ ਗਰੇਵਾਲ ਨੇ ਵੀਡੀਓ ਪਾਈ ਸੀ ਜੀ, ਤੇ ਸੰਤ ਭਿੰਡਰਾ ਵਾਲਿਆਂ ਨੂੰ ਕਾਫੀ ਕੁਛ ਬੋਲਦਾ ਸੀ, ਵੀ ਇਹ ਉਹੀ ਸਰਪੰਚ ਆ ਕਿ ਹੋਰ ਆ ਜੀ? ਇਹ
0: ਕੌਣ ਜੀ,
1: ਦੁਬਾਰਾ ਪੁੱਛੋ ਜੀ, ਕਿਉਂਕਿ ਕੁਝ ਦਿਨ ਅਸੀਂ ਵੀ ਮੈਂ ਗੈਰ ਹਾਜ਼ਰ ਰਿਹਾ ਤੇ ਸਾਨੂੰ
3: ਪਿੱਛੇ ਜੇ ਹੈ ਨਾ ਜੀ, ਇੱਕ ਵੀਡੀਓ ਆਈ ਸੀ ਅਮਨਦੀਪ ਗਰੇਵਾਲ ਦੀ।
1: ਅਮਨਦੀਪ ਗਰੇਵਾਲ ਦੀ? ਅੱਛਾ,
3: ਹਾਂਜੀ, ਸਰਪੰਚ ਸੀ ਉਹ, ਸਾਬਕਾ ਸਰਪੰਚ।
1: ਇਹ ਹੋਰ ਆ ਜੀ।
3: ਅੱਛਾ ਜੀ,
1: ਉਹ ਅਮਨਦੀਪ ਆ, ਅਮਰਦੀਪ?
3: ਓਕੇ,
1: ਥੈਂਕ ਯੂ। ਅਗੇਨ ਸਾਨੂੰ ਦੱਸਿਆ ਗਿਆ ਕਿ 9 ਵਜੇ ਸਾਡਾ ਸਿਗਨਲ ਡਾਊਨ ਹੋਣਾ ਹੈ ਬਾਈ ਲਾਅ, ਅੱਜ ਟੈਕਨੀਸ਼ੀਅਨ ਨੇ ਸਾਨੂੰ ਦੱਸਿਆ ਸੀਗਾ, ਇਸ ਕਰਕੇ 10 ਵਜੇ ਤੱਕ ਅਸੀਂ ਨਹੀਂ ਗਏ ਕਿ ਸਾਨੂੰ ਮਜ਼ਾ ਨਹੀਂ ਆਉਣਾ। ਜਿਵੇਂ ਵੀਰ ਜੀ ਨੇ ਕਿਹਾ ਨਾ, ਚਾਈ ਦੀ ਗੱਲ ਆਉਂਦੀ ਸੀ ਤੇ ਪਹਿਲਾਂ ਕਰੜ ਕਰੜ ਹੋਣ ਲੱਗ ਪੈਂਦਾ ਸੀ ਜਿਹੜੇ ਏਰੀਏ ਦੇ ਵਿੱਚ, ਮੈਨੂੰ ਖੁਦ ਉਸ ਏਰੀਏ ਚ ਮੈਂ ਜਾ ਕੇ ਸੁਣਦਾ ਹੁੰਦਾ ਸੀ ਆਪਣਾ ਪ੍ਰੋਗਰਾਮ ਆਪ, ਤੇ ਮੈਨੂੰ ਮਜ਼ਾ ਜਿਹਾ ਨਹੀਂ ਸੀ ਆਉਂਦਾ, ਪਰ ਉਸ ਏਰੀਏ ਦੇ ਵਿੱਚ ਜੇ ਟੱਲੀ ਵਾਂਗੂ ਖੜਕਦਾ ਤੇ ਇਹਦਾ ਮਤਲਬ ਬਹੁਤ ਵੱਡੀ ਪ੍ਰਾਪਤੀ ਹੈ ਇਸ ਟਾਵਰ ਦੀ। ਤੁਹਾਡਾ ਧੰਨਵਾਦ। ਜਿਵੇਂ ਕਿ ਮੈਂ ਸਵੇਰੇ ਵੀ ਗੱਲ ਕੀਤੀ ਸੀ ਮਿੰਟੂ ਜੀ ਕੋ, ਮੈਂ ਇੱਕ ਮਿੰਟ ਹੋਰ ਲੈਣਾ ਚਾਹੁੰਦਾ ਕਿ ਇਹਦੀ ਜਿੰਨੀ ਪਹਿਲਾਂ ਪਾਵਰ ਸੀਗੀ 1320 ਦੀ ਸੀਜੀਐਮਆਰ ਦੀ, ਜਿਹੜੀ ਅਪਰੂਵਲ ਹੈ ਉਹਨਾਂ ਕੋਲ ਡਬਲ ਹੈ, ਡਬਲ ਸੀ ਸਾਨੂੰ ਪੇਪਰ ਵਰਕ ਜਦੋਂ ਮਿਲੇ ਆ, ਅਸੀਂ ਵਕੀਲਾਂ ਦੇ ਨਾਲ ਜਦੋਂ ਜਿਹੜਾ ਗੱਲਬਾਤ ਕੀਤੀ ਤੇ ਸਾਨੂੰ ਪਤਾ ਲੱਗਾ ਕਿ ਇਹਦੇ ਕੋਲ ਡਬਲ ਪਾਵਰ ਹੈ, 20 ਮਤਲਬ 10 ਦੀ ਥਾਂ ਤੇ 20 ਹੈ, ਤੇ ਜੇ 20 ਅਸੀਂ ਸਾਰਾ ਕਿਤੇ ਰਨ ਕਰਨ ਦੀ ਮਤਲਬ ਬਾਬਾ ਕਿਰਪਾ ਕਰੇ ਸਾਨੂੰ ਜਗ੍ਹਾ ਮਿਲ ਜਾਵੇ, ਤੇ ਇਹਦਾ ਮਤਲਬ ਜਿੰਨੀ ਦਿਨੇ ਇਹਦੀ ਪਾਵਰ ਸੀ ਉਹ ਡਬਲ ਹੋ ਜਾਵੇਗੀ, ਤੇ ਜੇ ਰਾਤ ਨੂੰ ਜਿੰਨੀ ਦਿਨੇ ਸੀ ਉਨੀ ਹੋ ਜਾਵੇਗੀ। ਤੁਸੀਂ ਆਪ ਅੰਦਾਜ਼ਾ ਲਾਓ ਕਿ ਇੰਨਾ ਸਟਰੋਂਗ ਚੈਨਲ ਹੈ, ਬਟ ਫਿਲਹਾਲ ਆਪਾਂ ਨੂੰ ਇੰਨੇ ਨਾਲ ਹੀ ਸਾਰਨਾ ਪੈਣਾ ਤੇ ਆਪਾਂ ਗੁਜ਼ਾਰਾ ਕਰਾਂਗੇ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ, ਆਪਾਂ ਕੋਸ਼ਿਸ਼ ਕਰਾਂਗੇ ਕਿ ਇਸੇ ਟਾਵਰ ਤੇ ਕੁਝ ਨਾ ਕੁਝ ਹੋਰ, ਜੇ ਸਾਨੂੰ ਕੋਈ ਆਗਿਆ ਮਿਲ ਗਈ ਤਾਂ ਇਹਦੀ ਫ੍ਰੀਕੁਐਂਸੀ ਥੋੜੀ ਜਿਹੀ ਹੋਰ ਵਧਾਈ ਜਾ ਸਕਦੀ, ਕਿਉਂਕਿ ਇਹਦੇ ਕੋਲ ਮਨਜੂਰੀ ਬਹੁਤ ਵੱਡੀ ਤਾਦਾਦ ਦੇ ਵਿੱਚ ਹੈ। ਹਾਂਜੀ ਮਿੰਟੂ ਜੀ, ਅਗਲਾ ਕੁਐਸਚਨ। ਹਾਂਜੀ ਜੀ, ਦੇਖੋ
4: ਜੀ, ਉਸ ਤੋਂ ਪਹਿਲਾਂ ਦਿਲਬਾਗ ਜੀ, ਮਿਨੀਪੁਲਿਸ ਅਮਰੀਕਾ ਦੇ ਵਿੱਚ ਸ਼ੂਟਿੰਗ ਹੋਈ ਜਿਹਦੇ 2 ਲੋਕੀ ਮਾਰੇ ਗਏ ਨੇ ਔਰ 5 ਘਾਇਲ ਹੋਏ ਨੇ, ਸ਼ੂਟਰ ਦੀ ਵੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ,
1: ਔਰ ਟ੍ਰੈਫਿਕ ਇਨਫੋਰਮੇਸ਼ਨ ਵੀ ਸਾਡੇ ਵੀਰ ਦੱਸੋ ਸਾਨੂੰ ਕਿ ਬਹੁਤ ਵੱਡੀ ਹੈ ਜਿੱਥੇ ਝੱਖੜ ਝੋਲੇ, ਪੰਜਾਬੀ ਚ ਆਪਾਂ ਕਹਿ ਲਈਏ ਕਿ ਮੋਟੀ ਗੜੇ ਮਾਰ ਹੋਈ ਹੈ,
4: ਟੈਨਿਸ ਬਾਲ ਵਰਗੇ,
1: ਟੈਨਿਸ ਬਾਲ ਵਰਗੇ ਮੋਟੇ ਮੋਟੇ ਗੜੇਬਾਜ਼ੀ ਹੋਏ ਨੇ, ਜਿਵੇਂ ਵੱਡੇ ਵੱਡੇ ਪੱਥਰ ਕਹਿ ਲਈਏ ਉਹ ਪਏ ਨੇ, ਔਰ ਹਵਾ ਤੇਜ਼ ਚੱਲੀਆਂ ਨੇ, ਅਲਰਟ ਜਾਰੀ ਹੋਏ ਨੇ, ਮੀਂਹ ਬਹੁਤ ਪਿਆ ਹੈ ਔਰ ਪਾਣੀ ਕਈਆਂ ਥਾਵਾਂ ਤੇ ਭਰ ਚੁੱਕਾ ਹੈ, ਸੜਕਾਂ ਜਾਮ ਨੇ, ਟ੍ਰੈਫਿਕ ਜਾਮ ਹੋ ਸਕਦੀ ਹੈ। ਤੁਸੀਂ ਸਾਨੂੰ ਸੁਣ ਰਹੇ ਹੋ ਤਾਂ ਪਲੀਜ਼ ਕਾਲ ਕਰ ਲਿਓ 905-8-113-1320।
4: ਜੀ ਮਿੰਟੂ ਜੀ, ਅਸਲਾ ਲਾਇਸੈਂਸ ਬਣਾਉਣ ਉੱਤੇ ਲੱਗੀ ਪਾਬੰਦੀ, ਕੀ ਕਹਿਣਾ ਚਾਹੋਗੇ?
0: ਲੱਗ ਗਈਆਂ ਆਪਾਂ ਬੰਦੀਆਂ ਵੇ ਸੱਜਣਾ ਹੁਣ ਸਾਡੇ ਮੇਲ ਮਲਾਪਾਂ ਤੇ ਓਦਾਂ ਹੀ ਬਸ ਪਾਬੰਦੀਆਂ ਲੱਗ ਗਈਆਂ ਕਿ ਹੁਣ ਹਥਿਆਰ ਦੇਖੋ ਪੰਜਾਬ ਦੇ ਵਿਚ ਇੰਨੇ ਆਰਮ ਲਾਇਸੈਂਸ ਆ ਕੇ ਗੱਲ ਹੀ ਛੱਡ ਰਹੇ ਹੋ ਜੇ ਉਹ ਅੰਕੜਾ ਵੇਖਾਂਗੇ ਤੇ ਆਪਾਂ ਵੀ ਕਵਾਂਗੇ ਕਿ ਬਸ ਕਰੋ ਬਸ ਕਰੋ ਪਰ ਪੰਜਾਬ ਦੇ ਵਿਚ ਦਰਕਾਰ ਵੀ ਆ ਉਹਦਾ ਇੱਕ ਕਾਰਨ ਆ ਅੰਜੂ ਜੀ ਪੰਜਾਬ ਦੇ ਵਿਚ ਇੱਕ ਤੇ ਦੁਸ਼ਮਣੀਆਂ ਬਹੁਤ ਆ ਇੱਕ ਸਰਹੱਦੀ ਜ਼ਿਲ੍ਹਾ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਖੇਤਰਾਂ ਚ ਰਹਿੰਦੇ ਆ ਬਹੁਤ ਸਾਰੇ ਲੋਕ ਖੇਤਰਾਂ ਚ ਰਹਿਣ ਦਾ ਮਤਲਬ ਉਹ ਜ਼ਿਆਦਾਤਰ ਢਾਣੀਆਂ ਬਾਈਕਾਂ ਡੇਰਿਆਂ ਚ ਰਹਿੰਦੇ ਆ ਖੇਤਾਂ ਚ ਬਣੇ ਘਰਾਂ ਚ ਰਹਿੰਦੇ ਆ ਫਿਰ ਇਸ ਤੋਂ ਇਲਾਵਾ ਜਾਨਵਰ ਬਹੁਤ ਨੇ ਕਿਤੇ ਸੂਰ ਕਿਤੇ ਕੁਝ ਕਿਤੇ ਕੁਝ ਕਿਉਂਕਿ ਫਾਰਮਿੰਗ ਦੇ ਨਾਲ ਜੁੜੇ ਜ਼ਿਆਦਾਤਰ ਪਰਿਵਾਰ ਆ ਯਾਨੀ ਇੱਕ ਤਰ੍ਹਾਂ ਨਾਲ ਕਹਿ ਲੋ ਸਾਰੀਆਂ ਚੀਜ਼ਾਂ ਮਿਕਸਡ ਨੇ ਜ਼ਰੂਰਤ ਵੀ ਆ ਸਟੇਟਸ ਸਿੰਬਲ ਵੀ ਆ ਅੱਜ ਕੱਲ ਬਈ ਹੁਣ ਜਿਵੇਂ ਗੈਂਗਸਟਰ ਨੇ ਤੇ ਕਾਰੋਬਾਰੀ ਮੁੰਡੇ ਲੱਕ ਨਾਲ ਲਾ ਕੇ ਰੱਖਦੇ ਆ ਅਸੀਂ ਗਏ ਸੀ ਤੁਹਾਡੇ ਵੱਲ ਚਾਵਲਾ ਸਾਹਿਬ ਤੇ ਅਸੀਂ ਸਪੈਸ਼ਲ ਅਰੇਂਜਮੈਂਟ ਕਰਕੇ ਗਏ ਸੀ
1: ਮੈਂ ਉਹੀ ਤੁਹਾਨੂੰ ਕਹਿਣ ਲੱਗਾ ਸੀ ਕਿ ਚੋਰ ਚੱਕੇ ਬੜੇ ਨੇ ਪਤਾ ਨੀ ਕਿੰਨੇ ਕਿਹੜੇ ਵੇਲੇ ਕੀ ਕਰ ਦੇਣਾ
0: ਅਸੀਂ ਸਪੈਸ਼ਲ ਉਦੇ ਮਤਲਬ ਕਿ ਆਪਦੇ ਅਰੇਂਜਮੈਂਟ ਕਰਕੇ ਗਏ ਦੋਨੇ ਭਰਾ ਵੀ ਮਤਲਬ ਕਿ ਜੇ ਇਲਾਕਾ ਵਾਈਜ਼ ਉਹ ਹੋਰ ਚੀਜ਼ ਹੋ ਜਾਂਦੀ ਹੈ ਤੋ ਇਹ ਇਹ ਸਿਸਟਮ ਆ ਇੱਥੇ ਮੇਰੇ ਖਿਆਲ ਦੇ ਨਾਲ ਪਾਬੰਦੀ ਕੋਈ ਇਹਦਾ ਹੱਲ ਨਹੀਂ ਸਰਕਾਰ ਨੇ ਮਾੜਾ ਕੀਤਾ ਪਾਬੰਦ ਕਿਉਂਕਿ ਮੇਰੀ ਗੱਲ ਸੁਣੋ ਹੁਣ ਨਾ ਤਾਂ ਸਿਕਿਉਰਿਟੀ ਮਿਲ ਰਹੀ ਕੱਲ ਮੇਰੇ ਕੋਲ ਇੱਕ ਬਹੁਤ ਤਗੜਾ ਗੋਲਡ ਦਾ ਕਾਰੋਬਾਰੀ ਆਇਆ ਮਿਲਣ ਦੋ ਵਾਰੀ ਉਹਨਾਂ ਤੇ ਫਾਇਰਿੰਗ ਹੋਈ ਆ ਦੋ ਵਾਰੀ ਈਵਨ ਦੈਟ ਕਿ ਹੁਣ ਮੈਂ ਕਿਸੇ ਮੁਲਕ ਦਾ ਨਾਮ ਵੀ ਨਹੀਂ ਲਊਂਗਾ ਕਿਸੇ ਹੋਰ ਮੁਲਕ ਦੇ ਵਿੱਚ ਉਹਨਾਂ ਦਾ ਆਪਣਾ ਕੋਈ ਪਰਿਵਾਰਕ ਮੈਂਬਰ ਰਹਿੰਦਾ ਉੱਥੇ ਵੀ ਉਹਦੀ ਕਾਰ ਸਾੜੀ ਗਈ ਹੈ ਪਤਾ ਨੀ ਬੜੀ ਮਹਿੰਗੀ ਕਾਰ ਦਾ ਜ਼ਿਕਰ ਕਰ ਰਹੇ ਸੀ ਉਹਦੇ ਘਰ ਦੇ ਬਾਹਰ ਅੱਗ ਲਾ ਦਿੱਤੀ ਸੋਚ ਕੇ ਦੇਖੋ ਇੱਥੇ ਦੋ ਵਾਰੀ ਸ਼ੂਟਿੰਗ ਇੱਕ ਵਾਰੀ ਉੱਥੇ ਹਮਲਾ ਬਾਹਰਲੇ ਮੁਲਕ ਤਾਂ ਮਤਲਬ ਕਿ ਉਹ ਬੰਦਾ ਕਹਿੰਦਾ ਕਿ ਯਾਰ ਸਿਕਿਉਰਿਟੀ ਨੀ ਮਿਲ ਰਹੀ ਉਹਦੇ ਨਾਲ ਇੱਕ ਪ੍ਰਾਈਵੇਟ ਬੰਦਾ ਸੀ ਉਹ ਮੈਂ ਕਿਹਾ ਇਹਨੇ ਕੀ ਕਰਨਾ ਯਾਰ ਇਹਦੇ ਕੋਲ ਤੇ ਡੰਡਾ ਵੀ ਹੈ ਨੀ ਤਾਂ ਤੁਸੀਂ ਸੋਚ ਕੇ ਦੇਖੋ ਕਿ ਬਾਈ ਹੁਣ ਇਹੋ ਜਿਹੇ ਬੰਦੇ ਨੂੰ ਤੁਸੀਂ ਆਰਮ ਲਾਇਸੈਂਸ ਤੋਂ ਨਾ ਕਰੋਗੇ ਇਧਰ ਨੂੰ ਚੰਗਾ ਕਿ ਉਹਨੂੰ ਫਿਰ ਆਪਦੇ ਆਰਮ ਨਾਲ ਹੀ ਸ਼ੂਟ ਕਰ ਦਿਓ ਕਿਉਂਕਿ ਦੂਜਾ ਵੀ ਤੇ ਅੱਗੇ ਮਾਰੇ ਗਏ
1: ਬਿਲਕੁਲ ਸਹੀ ਗੱਲ ਕਹਿ ਰਹੇ
0: ਤੋ ਇਹ ਚੀਜ਼ਾਂ ਨੇ ਕਿ ਮਿਕਸਡ ਚੀਜ਼ਾਂ ਹੈ ਹੁਣ ਜਿਹੜੇ ਤਾਂ ਸਟੇਟਸ ਸਿੰਬਲ ਵਾਲੇ ਆ ਉਹ ਤਾਂ ਰੱਖੀ ਫਿਰਨ ਜਿਹੜਾ ਜ਼ਰੂਰਤਮੰਦ ਆ ਫਰਜ਼ ਕਰੋ ਕਿ ਕੱਲ ਨੂੰ ਮੈਨੂੰ ਕੋਈ ਲੋੜ ਪੈ ਜਾਂਦੀ ਹੈ ਮੈਂ ਤਾਂ ਹੁਣ ਤੁਰਨ ਫਿਰਨ ਵਾਲਾ ਵਿਅਕਤੀ ਹਾਂ ਮੈਨੂੰ ਉਹ ਕਹਿਣ ਕੇ ਪਾਬੰਦੀ ਹੈ ਮੇਰਾ ਗੁਆਂਢੀ ਹੈ ਜਿਹੜਾ ਉਹਦਾ ਇਹ ਹੈ ਵੀ ਉਹਨੇ ਵਿਆਹ ਤੇ ਜਾ ਕੇ ਫਾਇਰ ਕਰਨੇ ਆ ਬਸ ਦੁਆ ਚ ਫਰਕ ਹੈ ਨਾ ਸਰ ਤਾਂ ਮੇਰੇ ਖਿਆਲ ਦੇ ਨਾਲ ਪੂਰਨ ਪਾਬੰਦੀ ਨੀ ਇਹਨਾਂ ਨੇ ਕੀ ਕੀਤਾ ਕਿ ਮੌਖਿਕ ਪਾਬੰਦੀ ਮੂੰਹ ਜ਼ਬਾਨੀ ਪਾਬੰਦੀ ਲਾਈ ਆ ਪਰ ਇਹ ਪਾਬੰਦੀ ਹਟਾਉਣੀ ਚਾਹੀਦੀ ਆ ਮੈਨੂੰ ਨੀ ਲੱਗਦਾ ਕਿ ਦਰੁਸਤ ਆ ਹਾਂ ਠੀਕ ਆ ਵੈਪਨ ਦਾ ਇਸਤੇਮਾਲ ਕਿੱਥੇ ਕਰਨਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਵੈਪਨ ਕਦੋਂ ਇਸਤੇਮਾਲ ਕਿਸ ਤਰੀਕਾ ਦੇ ਨਾਲ ਕਰਨੀ ਉਹ ਤੁਹਾਡੇ ਕੋਲ ਕਲਾ ਕੌਸ਼ਲ ਹੋਣਾ ਚਾਹੀਦਾ ਸਾਰੀਆਂ ਚੀਜ਼ਾਂ ਇਹ ਵੈਪਨ ਰੱਖਣਾ ਕਮਜ਼ੋਰ ਬੰਦੇ ਦਾ ਕੰਮ ਨਹੀਂ ਹੈ ਇਹ ਫੈਸ਼ਨ ਪ੍ਰਸਤ ਲੋਕਾਂ ਦਾ ਕੰਮ ਨਹੀਂ ਹੈ
1: ਜੀ ਅਸੀਂ
0: ਤੋਂ ਇਹ ਬੜਾ ਸਾਂਭਣਾ ਔਖਾ ਹਾਂਜੀ ਮੈਂ ਮਾੜੀ ਜਿਹੀ ਗੱਲ ਕੰਪਲੀਟ ਕਰ ਲਵਾਂ ਕਿ 3-5 ਲੱਖ ਰੁਪਇਆ ਲਿਆ ਜਾ ਰਿਹਾ ਲਾਇਸੈਂਸ ਬਣਾਉਣ ਦਾ ਔਰ ਮੈਂ ਨੀ ਕਿਹਾ ਆਪਦੇ ਕੋਲੋਂ ਵੀ ਨੀ ਕਹਿੰਦਾ ਵੈਸੇ ਮੈਨੂੰ ਪਤਾ ਹੈ ਇਹ ਫੀਸ ਇੱਕ MLA ਸਾਹਿਬਾਂ ਤੇ ਬੜੀ ਮਸ਼ਹੂਰ ਹੋਈ ਆ ਇਸ ਆਰਮ ਲਾਇਸੈਂਸ ਦੇ ਮਾਮਲੇ ਚ ਉਹਦਾ ਘਰ ਵਾਲਾ ਜਿਹੜਾ ਉਹ ਕਹਿੰਦੇ ਕਿ ਇੱਕ ਵੱਖਰੀ ਫਾਈਲ ਚਾਰਜਸ ਲੈ ਰਿਹਾ ਤੋ ਗੱਲ ਇਹ ਕਿ ਕੱਲ ਇੰਦਰ ਪ੍ਰਤਾਪ ਰਾਣਾ ਨੇ ਕਿਹਾ ਕਿ 3-5 ਲੱਖ ਰੁਪਇਆ ਵਸੂਲ ਕੀਤਾ ਜਾ ਰਿਹਾ ਉਹਦਾ ਫਿਰ ਕਾਰਨ ਕੀ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪਾਬੰਦ ਕਰ ਦਿਓਗੇ ਕਿਸੇ ਚੀਜ਼ ਤੇ ਸਖਤਾਈ ਕਰ ਦਿਓਗੇ ਤਾਂ ਉਹ ਚੀਜ਼ ਕੀ ਹੈ ਕਿ ਪੰਨੀ ਔਖੀ ਹੋ ਜਾਏਗੀ ਪਰ ਬਣਾਉਣ ਵਾਲੇ ਬਣਵਾ ਜਾਣ
1: ਜੀ ਬਿਲਕੁਲ
0: ਯਾਨੀ ਜਿਹੜਾ ਆਮ ਬੰਦਾ ਹੈ ਆਮ ਬੰਦਾ ਉਸ ਕਹਿ ਲੋ ਕਿ ਦੌੜ ਦੇ ਵਿੱਚੋਂ ਬਾਹਰ ਹੋ ਜਾਏ
1: ਜੀ ਅਗੇਨ 9058131320 ਅਸੀਂ ਇੱਕ ਬੇਨਤੀ ਕਰਨਾ ਚਾਹਾਂਗੇ ਕਿ ਜਿੰਨਾ ਚਿਰ ਸਾਡਾ ਟੈਕਨੀਕਲ ਇਸ਼ੂ ਚੱਲ ਰਿਹਾ ਉਨਾ ਚਿਰ ਮਿੰਟੂ ਜੀ ਕਿਉਂਕਿ 9 ਵਜੇ ਸਾਡਾ 6 ਮਿੰਟ ਬਾਅਦ ਸਾਡਾ ਸ਼ੋ ਬੰਦ ਹੋ ਜਾਣਾ ਆਟੋਮੈਟਿਕ ਸਿਸਟਮ ਹੈ ਉਹਨੇ ਸਾਨੂੰ ਬੰਦ ਕਰ ਦੇਣਾ ਤੇ 9 ਵਜੇ ਤੋਂ ਪਹਿਲਾਂ 8:30 ਵਜੇ 8:00 ਕੋਈ 25-30 ਮਿੰਟ ਤੇ ਅਸੀਂ ਮਿੰਟੂ ਜੀ ਨੂੰ ਲੈ ਕੇ ਆਇਆ ਕਰਾਂਗੇ ਜਿੰਨਾ ਚਿਰ ਸਾਡੀ ਟੈਕਨੀਕਲ ਇਸ਼ੂ ਜਿਹੜੀ 1320 ਮੀਟਰ ਬੈਂਡ ਦੀ ਟਾਵਰ ਦੀ ਜਿਹੜੀ ਹੈ ਉਹ 9 ਤੋਂ ਬਾਅਦ ਦੀ ਸੋਲਵ ਨਹੀਂ ਹੁੰਦੀ ਅਸੀਂ ਸਾਰਾ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਵਨ ਸਟੈਪ ਜਿਹੜਾ ਹੈ ਚੁੱਕਿਆ ਇੱਕ ਸਟੈਪ ਜਿਹੜਾ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਚੱਕ ਰਹੇ ਹਾਂ ਇੱਕ ਤਾਂ ਅਸੀਂ ਇਸ ਸਿਸਟਮ ਦੇ ਵਿੱਚ ਬ੍ਰੌਡਕਾਸਟਿੰਗ ਦੇ ਖੇਤਰ ਚ ਨਵੇਂ ਹਾਂ ਪਰ ਇਹ ਜਦੋਂ CRTC ਦੇ ਰੂਲ ਐਂਡ ਰੈਗੂਲੇਸ਼ਨ ਜਿਹੜੀ ਇਹਦੀ ਮੈਨੇਜਮੈਂਟ ਦੇ ਵਿੱਚ ਅਸੀਂ ਨਵੇਂ ਹਾਂ ਅਸੀਂ ਹਰ ਕਦਮ ਫੂਕ ਫੂਕ ਕੇ ਰੱਖ ਰਹੇ ਹਾਂ ਕਿਉਂਕਿ ਸਾਡੇ ਤੇ ਇੱਕ ਬਹੁਤ ਵੱਡਾ ਮਤਲਬ ਸਮਝ ਲਓ ਕਿ ਕਿਸਮ ਦਾ ਜਿੰਮੇਵਾਰੀ ਹੈ ਤੇ ਅਸੀਂ ਉਹਨਾਂ ਨੂੰ ਉਹਨਾਂ ਦੀ ਗੁੱਡ ਬੁੱਕ ਦੇ ਵਿਚ ਹੀ ਰਹਿਣ ਦੀ ਸਾਡੀ ਕੋਸ਼ਿਸ਼ ਹੋਵੇਗੀ ਹਾਲਾਂਕਿ ਅਸੀਂ ਚਾਹਵਾਂਗੇ ਕਿ ਜਿਹੜੇ ਸਾਡੇ ਨਾਲ ਜੁੜਨ ਦੋਸਤ ਮਿੱਤਰ ਪ੍ਰੋਡਿਊਸਰ ਡਾਇਰੈਕਟਰ ਉਹ ਵੀ ਅੰਡਰ CRTC ਰੂਲ ਐਂਡ ਰੈਗੂਲੇਸ਼ਨ ਦੇ ਹੀ ਮੱਦੇਨਜ਼ਰ ਜਿਹੜਾ ਹੈ ਆਪਣੇ ਪ੍ਰੋਗਰਾਮ ਬ੍ਰੌਡਕਾਸਟ ਕਰਨ ਤੇ ਉਨ੍ਹਾਂ ਨੂੰ ਖੁੱਲ ਹੋਵੇਗੀ ਜੀ ਆਇਆਂ ਨੂੰ ਹੋਵੇਗੀ ਅਗੇਨ ਜੇ ਕਿਸੇ ਨੇ ਬਹੁਤ ਸਾਰੀ ਲਾਈਨ ਐਪ ਅਰਸ਼ ਦੱਸ ਰਹੇ ਸਨ ਕਿ ਵੱਖ ਵੱਖ ਲੈਂਗੁਏਜ ਦੇ ਵਿਚ ਕੋਈ ਪੁਰਤਗੀਜ਼ ਇਟਾਲੀਅਨ ਸਪੈਨਿਸ਼ ਜਾਂ ਵੀ ਇੱਥੇ ਮਦਰਾਸੀ ਗੁਜਰਾਤੀ ਬੰਗਾਲੀ ਹਰਿਆਣਵੀ ਤੁਸੀਂ ਪ੍ਰੋਗਰਾਮ ਸ਼ੁਰੂ ਕਰਨਾ ਚਾਹੋ ਮੋਸਟ ਵੈਲਕਮ ਹੈ ਤੁਸੀਂ ਕਾਲ ਕਰ ਸਕਦੇ ਹੋ ਅਰਸ਼ 416-303-1515 ਡਿਕਸੀ ਡੈਰੀ ਦੇ ਨਜ਼ਦੀਕ ਡਿਕਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਇਕ ਦੋ ਮਿੰਟ ਦੀ ਦੂਰੀ ਤੇ ਸਟੇਟ ਆਫ ਦੀ ਆਰਟ ਤੁਹਾਨੂੰ ਜਿਹੜਾ ਹੈ ਉਹ ਸਟੂਡੀਓ ਮਿਲੇਗਾ ਜਿਹਦੇ ਤੁਹਾਡੇ ਲਈ ਸਾਰੀਆਂ ਫੈਸਿਲਿਟੀਜ਼ ਹੋਣਗੀਆਂ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੋਵੇਗੀ ਆਉਣ ਜਾਣ ਦੀ ਕੋਈ ਸਮੱਸਿਆ ਨਹੀਂ ਹਾਈਵੇ ਬਿਲਕੁਲ ਲਾਗੇ ਹੋਣਗੇ ਤੁਸੀਂ ਘਰੋਂ ਬੈਠ ਕੇ ਬ੍ਰੌਡਕਾਸਟਿੰਗ ਕਰਨੀ ਹੈ ਉਹ ਤੁਹਾਡੀ ਮਰਜ਼ੀ ਹੈ ਪਰ ਅਸੀਂ ਤੁਹਾਨੂੰ ਪੂਰਾ ਫੁੱਲ ਪਲੈਜ ਸਟੂਡੀਓ ਜਿਹੜਾ ਹੈ ਉਹ ਥੋੜੇ ਦਿਨਾਂ ਬਾਅਦ ਤੁਹਾਨੂੰ ਉਹ ਦਿਖਾ ਵੀ ਦੇਵਾਂਗੇ ਤੁਸੀਂ ਦੇਖ ਵੀ ਸਕਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆ ਸਕਦੇ ਹੋ ਮੋਸਟ ਵੈਲਕਮ ਹੈ 9058131320 ਸਵੇਰੇ 10 to 12 ਅਰਸ਼ ਚਾਵਲਾ ਸ਼ੋਅ ਕਰਨਗੇ ਅਸੀਂ 6 to 9 ਸਾਡੀ ਟੀਮ ਹਾਜ਼ਰ ਹੋਇਆ ਕਰੇਗੀ ਜਾਂਦੇ ਜਾਂਦੇ ਮਿੰਟੂ ਜੀ 4 ਕਮਿੰਟ ਨੇ ਸਾਡੇ ਇੱਕ ਆਪ ਦੇ ਆਗੂ ਢੱਲ ਭਾਜਪਾ ਚ ਸ਼ਾਮਲ ਹੋਏ ਨੇ ਕੀ ਕਹਿਣਾ ਚਾਹੋਗੇ
0: ਆਪ ਦੇ ਆਗੂ ਢੱਲ ਤੇ ਚੱਲ ਭਾਜਪਾ ਚ ਚੱਲ ਰੁੱਤ ਆ ਗਈ ਹੈ ਜਿਵੇਂ ਸਰਦੀਆਂ ਦੀ ਆਹਟ ਹੈ ਨਾ ਉਹ ਕਿੰਨਾ ਵਧੀਆ ਮੌਸਮ ਹੋਏਗਾ ਮੈਂ ਤਾਂ ਡੀਕਦਾ ਰਹਿਣਾ ਹਲਕੀ ਹਲਕੀ ਜੀ ਇਸ ਵੇਲੇ ਧੁੰਦ ਦਿਸਿਆ ਕਰੂਗਾ ਮੇਰੇ ਉਤਲੇ ਕਮਰੇ ਚੋਂ ਤੇ ਮਜ਼ਾ ਹੀ ਆ ਜਾਂਦਾ ਮਜ਼ਾ ਉਹ 2-3 ਮਹੀਨੇ ਨਾ ਜੰਨਤ ਵੈਸੇ ਪੰਜਾਬ ਵੀ ਜੰਨਤ ਹੈ ਪਰ ਉਹ ਤਾਂ ਕਿਆ ਹੀ ਬਾਤ ਆ ਛੋਟੀ ਛੋਟੀ ਕਣਕ ਤਰੇਲ ਧੁੰਦ ਤਾਂ ਗੱਲ ਹੈ ਕਿ ਮੌਸਮ ਬਦਲਣਾ ਸਟਾਰਟ ਹੋ ਗਿਆ ਇਧਰੋਂ ਦਲ ਬਦਲੀਆਂ ਦਾ ਵੀ ਮੌਸਮ ਆ ਗਿਆ ਇਹ ਮੌਸਮ ਵਿਗਿਆਨੀਆਂ ਨੂੰ ਹੁਣ ਪਤਾ ਲੱਗ ਗਿਆ ਵੀ ਇਹ ਜਿਵੇਂ ਸਰਦੀਆਂ ਆਉਣ ਵਾਲੀਆਂ ਨੇ ਤਾਂ ਭਾਈ ਹੁਣ ਆਪਾਂ ਵੀ ਕਰੀਏ ਤਿਆਰੀ ਇਹ ਢੱਲ ਸਾਹਿਬ ਇਹਦੀ ਜਗ੍ਹਾ ਤੇ ਅੰਮ੍ਰਿਤਸਰ ਨਹੀਂ ਸੋਰੀ ਜਲੰਧਰ ਨੌਰਥ ਜਿਹੜਾ ਹਲਕਾ ਉਹਦਾ ਇੰਚਾਰਜ ਲਾ ਦਿੱਤਾ ਸੀ ਧੀਰ ਸਾਹਿਬ ਨੂੰ ਕੌਣ ਬਣਾਵੇ ਧੀਰ ਉਹ ਗਾਣਾ ਨੀ ਮਿਰਜਾ ਕੌਣ ਬਣਾਵੇ ਧੀਰ ਹਾਲੀ ਘੋੜੀ ਨਾਲ ਮਿਊਜ਼ਿਕ ਵੀ ਚਲਾਤਾ ਤੁਸੀਂ ਤੇ ਗਾਣੇ ਦੇ ਅਸਲ ਦੇ ਵਿੱਚ ਹਾਂ ਅਸਲ ਦੇ ਵਿਚ ਕੀ ਆ ਕਿ ਹੁਣ ਹਿਲਜੁਲ ਹੋਣੀ ਸਟਾਰਟ ਹੋ ਗਈ ਆ ਇਹ ਨਵੇਂ ਹਲਕਾ ਇੰਚਾਰਜ ਚਲਾ ਰਹੇ ਆ ਪੁਰਾਣਿਆਂ ਨੂੰ ਪਤਾ ਹੈ ਕਿ ਸਾਡੀ ਟਿਕਟ ਕੱਟੀ ਜਾਣੀ ਉਹ ਕੱਲ ਅਨਮੋਲ ਗਗਨ ਮਾਨ ਨੀ ਚੁਟਕੀ ਚ MSP ਦੇ ਨਾਲ ਉਹਦੇ ਹਲਕੇ ਤੇ ਵੀ ਲਿਆ ਕਿ ਉਹਨਾਂ ਨੇ ਹਲਕਾ ਇੰਚਾਰਜ ਲਾ ਦਿੱਤਾ ਤਾਂ ਮਤਲਬ ਕਿ ਜਿਹੜੇ ਜਿਹੜੇ ਹਲਕਾ ਇੰਚਾਰਜ ਲਾਏ ਜਾ ਰਹੇ ਆ ਦੂਜਿਆਂ ਨੂੰ ਪਤਾ ਲੱਗ ਰਿਹਾ ਕਿ ਸਾਡਾ ਮਾਮਲਾ ਹਲਕਾ ਪੈ ਗਿਆ ਹੁਣ
1: ਬਿਲਕੁਲ
0: ਹੁਣ ਹੌਲੇ ਪੈ ਗਏ ਆ ਹੁਣ ਮਤਲਬ ਕਿ ਆਸ ਹੈ ਨੀ ਤੇ ਢੱਲ ਸਾਹਿਬ ਨੇ ਬੜੀ ਜਲਦੀ ਫੁਰਤੀ ਮਾਰੀ ਆ ਕਿ ਇਹ ਕਾਂਗਰਸੀ ਨੇ ਜ਼ਿਆਦਾਤਰ ਅਕਾਲੀ ਨੇ ਜਿਹੜੇ ਇਹਨਾਂ ਦੇ ਵਿੱਚ ਆਏ ਉਹ ਪਿਛਾਂ ਤੇ ਮੁੜ ਨਹੀਂ ਸਕਦੇ ਕਹਿੰਦੇ ਆਪਾਂ ਦੂਜੇ ਘਰ ਚੱਲੀਏ ਇੱਕ ਘਰ ਜੋੜਿਆ ਤੇ ਇੱਕ ਜੋੜਨ ਚੱਲੀ ਨੀ ਵੀ ਆਪਾਂ ਦੂਜੇ ਘਰ ਚੱਲੀਏ ਹੁਣ ਉਹ ਭਾਜਪਾ ਚ ਸ਼ਾਮਲ ਹੋ ਗਏ ਨੇ ਮਤਲਬ ਕਿ ਇਹ ਅਜੀਬ ਮਾਡਲ ਦਿੱਤਾ ਹੈ ਸਾਨੂੰ ਆਮ ਆਦਮੀ ਪਾਰਟੀ ਨੇ ਕਿ ਪਹਿਲਾਂ ਖਿੱਚ ਕੇ ਲਿਆਉਂਦੇ ਦੂਜੀਆਂ ਪਾਰਟੀਆਂ ਚ ਸਾਰੀ ਪਾਰਟੀ ਇਹਨਾਂ ਨੇ ਇਸ ਤਰ੍ਹਾਂ ਖੜੀ ਕੀਤੀ ਉਹ ਹੁਣ ਫੇਰ ਉਹਨਾਂ ਦੀ ਜਗ੍ਹਾ ਤੇ ਜਦੋਂ ਯੂਜ਼ ਐਂਡ ਥਰੋ ਵਾਲਾ ਕੰਮ ਹੁੰਦਾ ਉਹ ਫੇਰ ਦੂਜੀਆਂ ਪਾਰਟੀਆਂ ਚ ਨਿਕਲ ਜਾਂਦੇ
1: ਬਿਲਕੁਲ ਗੱਲ ਇਹ ਹੈ ਨਾ ਕਿ ਆਮ ਬੀਜੇਪੀ ਐਵੇਂ ਤੇ ਨਹੀਂ ਮੁੱਛਾਂ ਨੂੰ ਵੱਟਦੇ ਹੀ ਫਿਰਦੀ ਅੱਜ ਦਰਬਾਰ ਸਾਹਿਬ ਵੀ ਦਰਸ਼ਨ ਕਰਨ ਗਏ ਨੇ ਉੱਥੇ ਵੀ ਪੁਨੀ ਸਾਹਿਬ ਕਹਿੰਦੇ 117 ਤੇ ਸੀਟਾਂ ਤੇ ਚੋਣ ਲੜਨੀ ਆ ਕੋਈ ਸਮਝੌਤੇ ਵਾਲੀ ਗੱਲ ਨਹੀਂ ਇਹ ਗੱਲ ਠੀਕ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਕੁਨ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਖੜ ਕੇ ਮੁੱਛਾਂ ਨੂੰ ਵੱਟ ਦੇ ਕੇ ਫੋਟੋ ਖਿਚਾ ਕੇ ਆਪਣੇ ਜ਼ਰੂਰ ਲਾਉਣਗੇ ਫੈਮਿਲੀ ਰੂਮਾਂ ਦੇ ਵਿਚ ਜਾਂ ਫਿਰ ਲਿਵਿੰਗ ਰੂਮਾਂ ਦੇ ਵਿਚ ਬਿੰਟੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ
5: This is CJMR, the voice of the city, part of White Oaks Communications Group, your trusted local radio provider for more than 70 years.
6: Exciting news! Your home for community connection has a new address, CJMRradio.com. Our brand new website is bursting with energy and designed to bring you closer to what matters. At CJMRradio.com, it's easier than ever to explore the multicultural

0: ਥੱਲੇ ਲਾਉਣ ਨੂੰ ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ।
1: This is CJMR 1320, the voice of the city.

0: Keep it on the voice of the city, CJMR 1320.
1: JD Music.

This is CJMR 1320, the voice of the city.

ਸਭ ਤੋਂ ਪਹਿਲਾਂ ਹਾਰਦੀ ਏ ਅਸੀਂ ਖਬਰਾਂ ਦੇ ਵਿੱਚ ਆਵਾਂਗੇ ਕੱਲੇ ਕਹਿਰੇ ਆਏ ਆ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਜਾਣ ਲੱਗੇ ਪਰ ਬਾਂਸਦ ਮਿੱਠੀਏ ਨਾਲ ਹੀ ਲੈ ਕੇ ਜਾਵਾਂਗੇ ਬੂਹਾ।

You're listening to CJMR 1320, the voice of the city.

0: Keep it on the voice of the city, CJMR 1320.
1: Somos ya, baby. Yeah.

Esos también importantes.

अंधेरी रात, एक बरसात, एक खौफनाक मौत और एक लड़की।

0: CTR Music.
1: Keep it on the voice of the city, CJMR 1320.

You're listening to CJMR 1320, the voice of the city.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-554-5859।

0: పేరు హుడుకు పుల్లెయో నా ప్రెసిడెంట్ కన్వెన్షన్ సెంటర్. ప్రెసిడెంట్ కన్వెన్షన్ సెంటర్
1: స్వీట్ మహల్ వాళ్ళ బ్రాండ్ న్యూ ప్రెసిడెంట్ కన్వెన్షన్ సెంటర్. 100 to 700 కెపాసిటీ, డెలీషియస్ ఫుడ్, ఖుల్లీ ఢుల్లీ పార్కింగ్, బ్యూటిఫుల్ అంబియన్స్. మీటింగ్, వ్యా, బర్త్డే పార్టీ, ఎనివర్సరీ హోవే యా కోయి భీ ఫంక్షన్, పుల్లెయో నా స్వీట్ మహల్ వాళ్ళ ప్రెసిడెంట్ కన్వెన్షన్ సెంటర్. 1133 క్రెడిట్ స్టోన్ రోడ్, వాన్. ఫర్ బుకింగ్ కాల్ 416-433-9191.
0: ప్రెసిడెంట్ కన్వెన్షన్ సెంటర్
2: पिछले 20 सालों तो कस्टम वुड वर्किंग दिया प्रोफेशनल सेवावां प्रोवाइड कर रहा नाम मेपल वन किचन एंड बाथ इंक गूगल ते 5-star रेटिंग हासिल कर चुकी वुड वर्किंग कंपनी द्वारा. अगर तुसी अपने घर दी हाई एंड किचन कैबिनेट, क्लोजेट, बार, टीवी यूनिट या डॉक्टर ऑफिस, डेंटल ऑफिस, ऑप्टिकल स्टोर दी वुड वर्किंग दा काम अपने बजट अते समय सिर करवाना चाहते हो तो चेते रखो मेपल वन किचन एंड बाथ इंक 173 एडवांस बुलेवार्ड जूनट 34 ब्रैम्पटन और 9045580075 9054580075 मेपल वन किचन एंड बाथ इंक.
3: सत श्री अकाल जी, मेरा नाम है गुरदीप सिंह ननुआ. आई एम अ लॉयर एट ननुआ एंड यूएफए लॉयर्स.
4: इफ यू आर इन्वॉल्वड इन अ मोटर व्हीकल एक्सीडेंट, अ स्लिप एंड फॉल और एनी काइंड ऑफ एक्सीडेंट रिजल्ट्स इन पर्सनल इंजरी, प्लीज लेट अस नो, वी कैन हेल्प.
3: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ
2: 647-793-6889. ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ. ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ. ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ. ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ.

0: ਆਪਾਂ ਗਾਲ ਕੇ ਬੀਜ ਦਾ ਰੁੱਖ ਬਣਦਾ ਹੈ ਤੇ ਨੀਵੇਂ ਹੋ ਉੱਚੀ ਪਦਵੀ ਪਾਈ ਦੀ। ਆਪਾਂ ਗਾਲ ਕੇ ਬੀਜ ਦਾ ਰੁੱਖ ਬਣਦਾ ਨੀਵੇਂ ਹੋ ਉੱਚੀ ਪਦਵੀ ਪਾਈ ਦੀ, ਇਹ ਪੈਰੀ ਡਿੱਗ ਕੇ ਵੇਲ ਚੜ ਸਿਖਰ ਜਾਏ ਕਰਾਮਾਤ, ਇਹ ਸਾਰੀ ਨਰਮਾਈ ਦੀ। ਆਵਾਜ਼ ਅਤੇ ਉਸ ਦੀ ਦੁਨੀਆਂ ਦੇ ਦੋਸਤੋ, ਕਲਾ ਦੇ ਪਾਰਖੋ, ਗੀਤਾਂ ਦੇ ਵਣਜਾਰਿਓ, ਸੰਗੀਤ ਨੂੰ ਮੁਹੱਬਤ ਦੀ ਕਸਵੱਟੀ ਤੇ ਤੋਲਣ ਵਾਲੇ ਸੱਚੇ ਆਸ਼ਕੋ, ਆਪਣੀ ਮਾਂ ਬੋਲੀ ਨੂੰ ਦਿਲ ਦੀਆਂ ਗਹਿਰਾਈਆਂ ਤੱਕ ਚਾਹਣ ਵਾਲੇ ਤੇ ਪ੍ਰੇਮ ਕਰਨ ਵਾਲੇ ਦੀਵਾਨਿਓ, ਖਾਲਸ ਮੱਝ ਮਾਲਵੇ ਦੁਆਬੇ ਦੀ ਬੋਲੀ, ਝੂਮਦੀਆਂ ਫਸਲਾਂ, ਪੀਂਘਾਂ ਝੂਟਦੀਆਂ ਮੁਟਿਆਰਾਂ, ਢੋਲਦੀ ਤਾਲ ਯਾਰੋ, ਤਾਲ ਉੱਤੇ ਨੱਚਦੇ ਗੱਭਰੂ, ਪੰਜਾਬੀਆਂ ਦੀ ਅਣਖ, ਖੁੱਲੇ ਸੁਭਾਅ, ਸਰੋਂ ਦੇ ਖੇਤਾਂ ਦੀ ਖੁਸ਼ਬੂ, ਪੰਜਾਂ ਪਾਣੀ ਦੀ ਸੀਤਲ ਵਗਦੀ ਹਵਾ, ਤੇ ਉਸ ਹਵਾ ਦੇ ਨਾਲ ਲਹਿਰਾਉਂਦਾ, ਝੂਮਦਾ, ਖੇੜ ਖੇੜ ਖੇੜ ਖੇੜ ਹੱਸਦਾ, ਖੁਸ਼ੀਆਂ ਬਣਦਾ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ। ਵਤਨ ਤੋਂ ਹਜ਼ਾਰਾਂ ਮੀਲ ਦੂਰ ਵਸਦੇ ਆਪਣੇ ਰੱਬ ਵਰਗੇ ਸਰੋਤਿਆਂ ਦੇ ਦਰਸ਼ਕਾਂ ਦੀ ਕਚਹਿਰੀ ਦੇ ਵਿਚ ਲੈ ਕੇ ਹਾਜ਼ਰ ਹਾਂ। ਤੇ ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਅੱਜ ਸਪਟੰਬਰ ਮਹੀਨੇ ਦੀ 3 ਤਰੀਕ ਹੈ, ਦਿਨ ਅੱਜ ਵੀਰਵਾਰ, ਸਮਤ ਨਾਨਕ ਸ਼ਾਹੀ 558, ਬਿਕਰਮੀ 2083 ਅਤੇ 19 ਭਾਦਰੋਂ ਦੀ ਇਹ ਸਵੇਰ ਦੀ ਮਹਿਫਲ 10:12 CJMR 1320 AM ਦੀ ਵਾਪਸੀ ਦੇ ਦੂਜਾ ਦਿਨ। ਟਰਾਇਲ ਬੇਸ ਅਜੇ ਚੱਲ ਰਿਹਾ ਹੈ, ਟਾਵਰ ਨਵਾਂ ਲੱਗਾ ਹੋਣ ਕਰਕੇ ਅਸੀਂ ਤੁਹਾਡੀ ਫੀਡਬੈਕ ਜਿਹੜੀ ਹੈ ਰਾਤੀ ਵੀ ਲਈ ਹੈ ਤੇ ਬੇਤਹਾਸ਼ਾ ਤੁਹਾਡੇ ਵੱਲੋਂ ਫੋਨ ਕਾਲਸ ਕੱਲ ਦੇ ਆਏ ਨੇ। ਸਭ ਤੋਂ ਪਹਿਲਾਂ ਸਿਰ ਝੁਕਦਾ ਹੈ ਤੁਹਾਡੇ ਅੱਗੇ ਕਿ ਤੁਸੀਂ ਸਾਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਦਸੰਬਰ 31, 2025 ਨੂੰ CJMR 1320 AM ਕੁਝ ਸਮੇਂ ਲਈ ਆਫ ਏਅਰ ਹੋਇਆ ਤੇ ਹੁਣ ਜਦੋਂ ਅਸੀਂ ਵਾਪਸੀ ਕੀਤੀ ਹੈ ਤਾਂ ਬਹੁਤ ਵੱਡੀ ਤਾਦਾਦ ਦੇ ਵਿਚ ਤੁਹਾਡੀਆਂ ਫੋਨ ਕਾਲਸ ਈਸਟ, ਵੈਸਟ, ਨਾਰਥ, ਸਾਊਥ ਸਾਰੇ ਹੀ ਇਲਾਕਿਆਂ ਦੇ ਵਿਚੋਂ ਆਈਆਂ ਨੇ। ਅਜੇ ਟਰਾਇਲ ਚੱਲ ਰਿਹਾ ਹੈ, ਜੇ ਕਿਸੇ ਏਰੀਏ ਦੇ ਵਿਚ ਪਹਿਲਾਂ ਤੁਹਾਨੂੰ CJMR 1320 AM ਦੀ ਆਵਾਜ਼ ਕਲੀਅਰ ਸੁਣਾਈ ਦਿੰਦੀ ਸੀ ਤੇ ਅੱਜ ਉਥੇ ਨਹੀਂ ਕਲੀਅਰ ਸੁਣਾਈ ਦਿੰਦੀ ਤਾਂ ਵੀ, ਤੇ ਜੇ ਤੁਸੀਂ ਦੂਰ ਦਰੇਡੇ ਕਿਸੇ ਅਜਿਹੇ ਏਰੀਏ ਦੇ ਵਿਚ ਹੋ ਉਥੇ ਕਲੀਅਰ ਤੁਹਾਨੂੰ ਸੁਣਾਈ ਦੇ ਰਹੀ ਹੈ, ਜਿੱਥੇ ਪਹਿਲਾਂ ਕਲੀਅਰ ਸੁਣਾਈ ਨਹੀਂ ਸੀ ਦਿੰਦੀ ਤਾਂ ਵੀ ਤੁਸੀਂ ਆਪਣੀ ਫੀਡਬੈਕ ਖੁੱਲ੍ਹ ਕੇ ਸਾਨੂੰ ਔਨ ਏਅਰ ਆ ਕੇ ਵੀ ਦੱਸ ਸਕਦੇ ਹੋ, ਸਾਨੂੰ ਕੋਈ ਸ਼ਰਮਿੰਦਗੀ ਨਹੀਂ ਹੋਵੇਗੀ ਕਿਉਂਕਿ ਟਾਵਰ ਇਕ ਤੋਂ ਦੂਜੀ ਜਗ੍ਹਾ ਤੇ ਜਦੋਂ ਟਾਵਰ ਮੂਵ ਹੁੰਦਾ ਇਹ ਜਿਹੜੇ ਟੈਕਨੀਕਲ ਇਸ਼ੂ ਜਾਣਨ ਵਾਲੇ ਨੇ, ਟੈਕਨੀਕ ਨੂੰ ਜਾਣਨ ਵਾਲੇ ਨੇ, ਉਹ ਸਮਝ ਸਕਦੇ ਨੇ। ਸਾਡੇ ਇੰਜੀਨੀਅਰ ਅਜੇ ਵੀ ਜਿਸ ਏਰੀਏ ਦੇ ਵਿਚ ਸਾਨੂੰ ਵਾਅਦਾ ਕੀਤਾ ਗਿਆ ਕਿ ਇੱਥੇ ਇੱਥੇ ਤੁਹਾਡਾ CJMR 1320 AM ਇਸ ਟਾਵਰ ਦੇ ਰਾਹੀਂ ਕਲੀਅਰ ਸੁਣਾਈ ਦੇਵੇਗਾ, ਉਥੇ ਜਾ ਕੇ ਆਪਣੀਆਂ ਕਾਰਾਂ ਘੁਮਾ ਕੇ ਸਵੇਰੇ, ਸ਼ਾਮ, ਦੁਪਹਿਰੇ, ਅੱਧੀ ਰਾਤ ਨੂੰ ਉਹ ਸੁਣ ਰਹੇ ਨੇ ਕਿ ਉਨ੍ਹਾਂ ਦੀ ਡਿਊਟੀ ਹੈ। ਪਰ ਅਸੀਂ ਤੁਹਾਡੇ ਕੋਲੋਂ ਫੀਡਬੈਕ ਲੈਣਾ ਚਾਹਾਂਗੇ, ਤੁਸੀਂ ਵੀ ਆਪਣਾ ਜਿਸ ਵੀ ਏਰੀਏ ਦੇ ਵਿਚ ਸਾਨੂੰ ਸੁਣਦੇ ਹੋ, ਬਹੁਤ ਸਾਰੇ ਵੀਰ ਹਿਚਕਾਹਟ ਮਹਿਸੂਸ ਕਰਦੇ ਹੁੰਦੇ ਨੇ, ਤੁਸੀਂ ਆਫ ਏਅਰ ਬਹੁਤ ਸੋਹਣੀ ਗੱਲਬਾਤ ਕਰ ਲੈਂਦੇ ਹੋ। ਬਿਲਕੁਲ ਉਸੇ ਤਰ੍ਹਾਂ ਜਦੋਂ ਅਸੀਂ ਸੈਲਫੋਨ ਤੇ ਇਕ ਦੂਜੇ ਨਾਲ ਗੱਲ ਕਰਦੇ ਹਾਂ, ਸੈਲਫੋਨ ਤੇ ਹੀ ਤੁਸੀਂ ਸਾਨੂੰ ਸਮਝ ਲਓ ਕਿ ਗੱਲ ਕਰ ਰਹੇ ਹਾਂ। ਹੈਲੋ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ ਜੀ, ਅਸੀਂ ਏਰੀਏ ਦੇ ਵਿਚ ਆ, ਆ ਏਰੀਆ ਇੱਥੇ ਸਾਡੀ ਆਵਾਜ਼ ਪਹਿਲਾਂ ਕਲੀਅਰ ਆਉਂਦੀ ਸੀ, ਹੁਣ ਕਲੀਅਰ ਨਹੀਂ ਆਉਂਦੀ। ਅਸੀਂ ਆਪਣੇ ਇੰਜੀਨੀਅਰਸ ਨੂੰ ਉਸ ਲੋਕੇਸ਼ਨ ਬਾਰੇ ਦੱਸਾਂਗੇ ਕਿ ਸਾਨੂੰ ਇੱਥੇ ਟਰਬਲ ਸ਼ੂਟ ਹੋ ਰਹੀ ਹੈ। ਇਹ ਤੁਹਾਡਾ ਸਾਡੇ ਤੇ ਬਹੁਤ ਵੱਡਾ ਅਹਿਸਾਨ ਹੋਵੇਗਾ, ਸੱਚ ਜਾਣਿਓ ਬਹੁਤ ਵੱਡਾ ਕਰਮ ਹੋਵੇਗਾ। ਸੋ ਤੁਸੀਂ ਕਾਲ ਕਰਨ ਲਈ ਨੰਬਰ 905-813-1320, 905-813-1320। ਬਹੁਤ ਸਾਰੀਆਂ ਫੋਨ ਕਾਲਸ ਤੇ ਬਹੁਤ ਸਾਰੇ ਮੈਸੇਜ ਆਏ ਨੇ, ਕੱਲਾ ਕੱਲਾ ਮੈਂ ਨਾਮ ਲਿਖ ਰਿਹਾ, ਕੋਈ ਰਹਿ ਜਾਵੇ ਉਹ ਵੀ ਯਾਦ ਕਰਕੇ ਅਸੀਂ ਆਪਣਾ ਫਰਜ਼ ਨਿਭਾਵਾਂਗੇ ਕਿਉਂਕਿ ਅਜਿਹਾ ਸਮਾਂ ਹੈ। ਇੱਕ ਤਾਂ ਵਿਆਹ ਸ਼ਾਦੀ ਦਾ ਸਮਾਂ ਸੀ, ਦੂਸਰਾ ਇਹ ਵੀ ਸਾਡਾ ਇੱਕ ਕਿਸਮ ਦਾ ਵਿਆਹ ਸੀ ਬਹੁਤ ਵੱਡਾ, ਕਿਉਂਕਿ ਇੱਕ ਇੱਕ ਮਿੰਟ, ਇੱਕ ਇੱਕ ਸੈਕਿੰਡ ਸਾਨੂੰ ਜਦੋਂ ਕਾਲ ਜਾਂ ਈਮੇਲ ਆਉਂਦੀ ਸੀ ਉਹਦੇ ਉੱਤੇ ਵੀ ਸਾਨੂੰ ਵਰਕ ਕਰਨਾ ਪੈਂਦਾ ਸੀ। ਅਸੀਂ ਹੋ ਸਕਦਾ ਕਿ ਸਾਡੇ ਜਦੋਂ ਸ਼ਾਦੀ ਦੀਆਂ ਰਸਮਾਂ ਦੇ ਵਿਚ ਬਹੁਤ ਸਾਰੇ ਮਹਿਮਾਨ ਪਾਰਟੀ ਵਾਲੇ ਦਿਨ ਆਏ ਹੋਣਗੇ, ਸਿਰਫ ਉਨ੍ਹਾਂ ਨੂੰ ਹਾਥੀ ਮਿਲਾ ਸਕੇ ਹੋਵਾਂਗੇ, ਬਾਅਦ ਦੇ ਵਿਚ ਉਹ ਸਾਡੇ ਨਾਲ ਨਹੀਂ ਮਿਲ ਸਕੇ ਹੋਣਗੇ, ਅਸੀਂ ਉਨ੍ਹਾਂ ਨਾਲ ਨਹੀਂ ਮਿਲ ਸਕੇ ਹੋਵਾਂਗੇ, ਕਿਉਂਕਿ ਬਹੁਤ ਵੱਡੀ ਗੈਦਰਿੰਗ ਸੀ, ਬਹੁਤ ਵੱਡਾ ਸਮਾਗਮ ਸੀ, ਬਹੁਤ ਦੂਰ ਦਰੀਡਾਂ ਤੋਂ ਆਏ ਹੋਏ ਮਹਿਮਾਨ ਸਨ, ਉਨ੍ਹਾਂ ਨੂੰ ਵੀ ਸਮਾਂ ਦੇਣਾ। ਤੁਸੀਂ ਸਾਡੇ ਸਾਰੇ ਹੀ ਅਜੀਜ਼ ਸੀ, ਸਾਡੇ ਸਾਰੇ ਪਿਆਰੇ ਹੋ, ਸਾਡੇ ਸਾਰੇ ਹੀ ਸਤਿਕਾਰਯੋਗ ਹੋ, ਜੋ ਸਾਡੀਆਂ ਖੁਸ਼ੀਆਂ ਦੇ ਵਿਚ, ਕਲਸੀ ਪਰਿਵਾਰ ਤੇ ਚਾਵਲਾ ਪਰਿਵਾਰ ਦੀਆਂ ਖੁਸ਼ੀਆਂ ਦੇ ਵਿਚ ਸ਼ਾਮਲ ਹੋਏ। ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਕਿਤੇ ਸਾਡੇ ਕੋਲ ਖਿਮਾ ਦੇ ਜਾਚਕਾਂ ਕੋਲ ਗਲਤੀ ਹੋ ਗਈ ਹੋਵੇ, ਸਮਾਂ ਨਾ ਦੇ ਸਕੇ ਹੋਈਏ ਪੂਰਾ ਉਸ ਲਈ ਵੀ, ਪਰੰਤੂ ਫੀਡਬੈਕ ਦੇਣ ਵਾਸਤੇ 905-813-1320 ਤੇ ਤੁਸੀਂ ਕਾਲ ਜ਼ਰੂਰ ਕਰਨਾ ਕਿ ਅਸੀਂ ਇਸ ਏਰੀਏ ਦੇ ਵਿਚ ਸੁਣ ਰਹੇ ਹਾਂ ਤੇ ਇਸ ਏਰੀਏ ਦੇ ਵਿਚ ਤੁਹਾਡੀ ਆਵਾਜ਼ ਕਲੀਅਰ ਆ ਰਹੀ ਹੈ। ਡਾਊਨ ਵੈਲੀ ਤੱਕ ਕੱਲ ਔਰ ਮੇਫੀਲਡ ਏਅਰਪੋਰਟ ਦੇ ਏਰੀਏ ਦੇ ਵਿਚ ਰਾਤ ਨੂੰ ਇਹਦੀ ਆਵਾਜ਼ ਬੜੀ ਮੱਧਮ ਪੈ ਜਾਂਦੀ ਸੀ ਤੇ ਸਾਡੇ ਬਹੁਤ ਸਾਰੇ ਵੀਰਾਂ ਨੇ ਫੋਨ ਕਾਲ ਕੀਤੇ ਕਿ ਇੱਥੇ ਤਾਂ ਹੁਣ ਤਾਰਾਂ ਦੇ ਹੇਠੋਂ ਦੀ ਲੰਘਦਿਆਂ ਹੋਇਆਂ ਵੀ ਟੱਲੀ ਵਾਂਗੂ ਟਣਕਦਾ। ਇਹਦੀ ਰੇਂਜ ਬਹੁਤ ਜ਼ਿਆਦਾ ਸਾਨੂੰ ਦੱਸੀ ਗਈ ਹੈ। ਅਸੀਂ ਫਿਲਹਾਲ ਉੱਤੇ ਵਰਕ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿਚ ਤੁਹਾਡਾ ਸਹਿਯੋਗ ਚਾਹੀਦਾ, ਤੁਹਾਡਾ ਪਿਆਰ ਚਾਹੀਦਾ, ਤੁਹਾਡੀ ਮੁਹੱਬਤਾਂ ਚਾਹੀਦੀਆਂ ਨੇ ਜੋ ਤੁਸੀਂ ਪਹਿਲਾਂ ਵੀ ਸਾਨੂੰ ਦਿੱਤੀਆਂ ਨੇ। ਸਾਡੇ ਵਿਚ ਅਨੇਕਾਂ ਤਰੁੱਟੀਆਂ ਹੋਣਗੀਆਂ, ਅਸੀਂ ਉਨ੍ਹਾਂ ਨੂੰ ਦੂਰ ਕਰਨ ਦਾ ਵੀ ਯਤਨ ਕਰਾਂਗੇ ਤੁਹਾਡੇ ਪਿਆਰ ਮੁਹੱਬਤ ਤੇ ਸਤਿਕਾਰ ਸਦਕਾ। ਲਓ ਪ੍ਰੋਗਰਾਮ ਨੂੰ ਅਗਾਂਹ ਤੋਰੀਏ, ਖ਼ਬਰਾਂ ਦਾ ਇਕ ਵਿਸ਼ੇਸ਼ ਬੁਲੇਟਿਨ ਤੁਹਾਡੀ ਨਜ਼ਰ ਕਰਾਂ ਤਮਾਮ ਵਪਾਰੀ ਸੱਜਣਾਂ ਦੇ ਸਹਿਯੋਗ ਦੇ ਨਾਲ, ਜਿਸ ਦੇ ਵਿਚ ਲੋਟਸ ਫਿਊਨਰਲ ਹੋਮ ਵੱਲੋਂ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾਂਦੈ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਂਦੈ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਊ ਰੈਕਸਟਲ 3-4 ਵੱਲ ਕਿਚਨਰ ਦੇ ਵਿਚ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨਾਲ ਤੁਸੀਂ ਸੰਪਰਕ ਪੈਦਾ ਕਰ ਸਕਦੇ ਹੋ। ਔਰ ਨੰਬਰ ਟੂ ਕਾਲ 647-547-8188 ਤੇ ਕਾਲ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਇਸ ਹਿੱਸੇ ਨੂੰ ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਸਮੋਸਾ ਸਵੀਟਸ ਐਂਡ ਫੈਕਟਰੀ ਵੱਲੋਂ ਵੀ ਸਪਾਂਸਰ ਕੀਤਾ ਜਾਂਦਾ। ਹਰਪਾਲ ਸੰਧੂ ਜੀ ਦਾ ਹੁਣੇ ਹੁਣੇ ਹੀ ਫੋਨ ਕਾਲਸ ਮੈਨੂੰ ਆਈ ਹੈ, ਉਨ੍ਹਾਂ ਨੇ ਬਹੁਤ ਪਿਆਰ ਮੁਹੱਬਤ ਸਤਿਕਾਰ ਦਿੱਤਾ, ਖੁਸ਼ੀਆਂ ਸਾਂਝੀਆਂ ਕੀਤੀਆਂ ਨੇ, ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਤਵੱਕੋਂ ਕਰਦਾ ਕਿ ਸ਼ਾਇਦ ਉਹ ਸਮਾਂ ਲੱਗਾ ਤਾਂ ਆਨ ਏਅਰ ਵੀ ਆਉਣਗੇ। ਬਹੁਤ ਸਾਰੇ ਵਪਾਰੀ ਸੱਜਣ ਜਿਹੜੇ ਨੇ ਉਹ ਏਅਰ ਤੇ ਨਹੀਂ ਆ ਸਕਦੇ ਤੇ ਉਨ੍ਹਾਂ ਦੀਆਂ ਬੈਸਟ ਵਿਸ਼ਿਸ ਸਾਨੂੰ ਜਿਹੜੀਆਂ ਨੇ ਉਹ ਫਿਰ ਮਿਲ ਚੁੱਕੀਆਂ ਨੇ, ਉਨ੍ਹਾਂ ਦਾ ਵੀ ਧੰਨਵਾਦ। ਅਗੇਨ 905-813-1320-905-813-1320 ਕਾਲ ਕੀਤਾ ਜਾ ਸਕਦਾ। 1320 AM ਤੇ ਬਹੁਤ ਸਾਰੇ ਸਾਨੂੰ ਕੱਲ ਵੀ ਫੋਨ ਆਏ, ਰਾਤੀ ਵੀ ਫੋਨ ਕਾਲਸ ਆਏ ਨੇ ਕਿ ਹੋਰ ਕੌਣ ਕੌਣ ਸ਼ਾਮਲ ਹੋ ਰਿਹਾ। ਅਰਸ਼ ਉਨ੍ਹਾਂ ਦੇ ਕੋਲ ਲਿਸਟ ਹੈ, ਅਫੀਸ਼ੀਅਲ ਇਸ ਸਾਰੇ ਨੂੰ ਅਰਸ਼ ਸੰਭਾਲ ਰਹੇ ਹਨ। ਜਿਸ ਵੀ ਵੀਰ ਨੇ ਆਉਣਾ ਉਹਦਾ ਮੋਸਟ ਵੈਲਕਮ ਹੈ। ਜਿਹੜੇ ਕੈਨੇਡੀਅਨ ਬ੍ਰੋਡਕਾਸਟ ਦੇ ਰੂਲ ਐਂਡ ਰੈਗੂਲੇਸ਼ਨ ਨੇ ਉਨ੍ਹਾਂ ਨੂੰ ਫਾਲੋ ਕਰਨਾ ਪਵੇਗਾ, ਕੰਟਰੈਕਟ ਸਾਈਨ ਕਰਨਾ ਪਵੇਗਾ। ਟਾਈਮਿੰਗ ਜਿਹੜੀ ਉਨ੍ਹਾਂ ਨੂੰ ਚਾਹੀਦੀ ਹੈ ਉਹ ਸਾਡੇ ਕੋਲ ਜੇ ਅਵੇਲੇਬਲ ਹੋਈ ਤਾਂ ਅਸੀਂ ਉਨ੍ਹਾਂ ਨੂੰ ਜ਼ਰੂਰ ਪਹਿਲ ਦੇ ਆਧਾਰ ਤੇ ਦੇ ਦੇਵਾਂਗੇ ਤੇ ਉਹ ਵੀ ਆਪਣੇ ਤਰੀਕੇ ਨਾਲ ਪ੍ਰਮੋਟ ਕਰਨਗੇ, ਅਸੀਂ ਆਪਣੇ ਤਰੀਕੇ ਨਾਲ ਪ੍ਰਮੋਟ ਕਰਾਂਗੇ। CJMR 1320 AM ਦਾ ਜਿਹੜਾ ਐਪ ਹੈ ਉਹਦੇ ਉੱਤੇ ਵੀ ਤੁਸੀਂ ਡਾਊਨਲੋਡ ਕਰਕੇ ਸੁਣ ਸਕਦੇ ਹੋ, ਦੇਖ ਸਕਦੇ ਹੋ। ਵੱਖ ਵੱਖ ਹੋਸਟ ਜਿਹੜੇ ਹੋਣਗੇ ਉਨ੍ਹਾਂ ਦੇ ਆਪਣੇ ਐਪਸ ਹੋਣਗੇ, ਉਨ੍ਹਾਂ ਤੇ ਵੀ ਤੁਸੀਂ ਸੁਣ ਸਕੋਗੇ, ਦੇਖ ਸਕੋਗੇ ਜਿਸ ਤਰ੍ਹਾਂ ਉਨ੍ਹਾਂ ਨੇ ਸੈਟਅਪ ਕੀਤੀ ਹੈ। ਰੰਗਲਾ ਪੰਜਾਬ ਦਾ ਐਪ ਜਿਹੜਾ ਹੈ ਉਥੇ ਵੀ ਤੁਸੀਂ ਸੁਣ ਸਕੋਗੇ, ਦੇਖ ਸਕੋਗੇ, ਔਰ ਟੈਸਲਾ ਦੀਆਂ ਕਾਰਾਂ ਦੇ ਵਿਚ ਵੀ ਸੁਣ ਸਕਦੇ ਹੋ, ਦੇਖ ਸਕਦੇ ਹੋ ਤੇ ਆਪਣੇ ਫੋਨ ਵੀ ਅਟੈਂਡ ਕਰ ਸਕਦੇ ਹੋ। ਨਾਲ ਦੀ ਨਾਲ ਜਿਹੜੀਆਂ CJMR 1320 AM ਦੀਆਂ ਵੈਬਸਾਈਟਸ ਨੇ ਸਾਰੀਆਂ, ਉਹ ਵੀ ਓਫੀਸ਼ੀਅਲ ਤੌਰ ਤੇ ਸਾਡੀ ਕਮਿਊਨਿਟੀ ਦੀ ਹੇਠ ਜਿਹੜਾ ਹੈ ਉਹਨਾਂ ਦੇ ਕੋਲ ਚਾਬੀਆਂ ਨੇ, ਭਾਵ ਨਵੀਂ ਮੈਨੇਜਮੈਂਟ ਦੇ ਕੋਲ ਨੇ। ਪੁਰਾਣੇ ਨੰਬਰ 905-338-1320-905-271-1320, ਸਾਰਾ ਸਿਸਟਮ ਜਿਹੜਾ ਹੈ ਉਹ ਹੁਣ ਭਾਈਚਾਰੇ ਦੇ ਕੋਲ ਹੈ। ਆਓ ਰਲ ਕੇ ਆਪਾਂ ਇਸ ਸਟੇਸ਼ਨ ਨੇ ਬਹੁਤ ਵੱਡੀ ਤਾਦਾਦ ਦੇ ਵਿਚ ਸਾਡੀ ਭਾਰਤੀ ਕਮਿਊਨਿਟੀ ਦੇ ਨਾਲ ਵੱਖ ਵੱਖ ਕਮਿਊਨਿਟੀਆਂ ਨੂੰ ਜਿਹੜਾ ਹੈ ਅਪਰਚੁਨਿਟੀਜ ਦਿੱਤੀਆਂ ਨੇ, ਆਪਾਂ ਵੀ ਇਸ ਦਾ ਜਿਹੜਾ ਹੈ ਲਾਹਾ ਲਈਏ। ਸੋ ਸਟੇਟ ਆਫ ਦੀ ਆਰਟਸ ਸਟੂਡੀਓ ਜਿਹੜਾ ਹੈ ਡਿਕਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਜਿਹੜਾ ਹੈ ਉਹ ਕੁਝ ਹੀ ਦਿਨਾਂ ਦੇ ਵਿਚ ਬਣ ਕੇ ਤਿਆਰ ਹੋ ਜਾਵੇਗਾ। ਫਿਲਹਾਲ ਅਸੀਂ ਇਸ ਨੂੰ ਆਪਣੇ ਜਿਹੜਾ ਮਿਸੀਸਾਗਾ ਦੇ ਵਿਚ ਸਟੂਡੀਓ ਹੈ ਉਥੋਂ ਟਰਾਇਲ ਬੇਸ ਤੇ ਰਨ ਕਰ ਰਹੇ ਹਾਂ ਤਾਂ ਕਿ ਜਿਹੜੀਆਂ ਕਮੀਆਂ ਸ਼ਮੀਆਂ ਨੇ ਉਨ੍ਹਾਂ ਨੂੰ ਆਪਾਂ ਦੂਰ ਕਰ ਸਕੀਏ। ਅਗੇਨ ਨੰਬਰ ਟੂ ਕਾਲ 905-813-1320। ਲੋਕਲ ਨੰਬਰ ਜੇ ਕਿਸੇ ਨੇ ਕੈਨੇਡਾ ਦੇ ਵਿਚ ਸੁਣਨਾ ਹੈ ਤਾਂ 647-947-1320-6491-01320। ਅਮਰੀਕਾ ਦੇ ਵਿਚ 641-741-1919 ਤੇ ਵੀ ਡਾਇਲ ਕਰਕੇ ਸੁਣਿਆ ਜਾ ਸਕਦੈ। ਔਰ ਸੱਚ ਜਾਣਿਓ ਕਿ ਕੱਲ ਤੋਂ ਲੈ ਕੇ ਸ਼ਾਮ ਤੱਕ ਤੇ ਸ਼ਾਮ 6-9 ਤੋਂ ਬਾਅਦ ਤੱਕ ਵੀ ਤੁਹਾਡੀਆਂ ਜਿਹੜੀਆਂ ਫੋਨ ਕਾਲਸ ਨੇ ਉਨ੍ਹਾਂ ਨੇ ਸਾਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀਂ ਇਕ ਸਟੇਸ਼ਨ ਜਿਹੜਾ ਬੰਦ ਹੋਇਆ ਸੀ ਉਤੋਂ ਦੂਜੀ ਸਟੇਸ਼ਨ ਤੇ ਗਏ ਤੇ ਉਥੇ ਜਿਹੜੀ ਸਾਡੀ ਚੋਗ ਸੀ ਉਸ ਨੂੰ ਚੁਣ ਕੇ ਅਸੀਂ ਦੁਬਾਰਾ 1320 AM ਜੋ ਸਾਡਾ ਪੁਰਾਣਾ ਘਰ ਹੈ ਉਹਦੇ ਵਿਚ ਵਾਪਸੀ ਕੀਤੀ ਹੈ। ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀਂ ਇੱਥੋਂ ਕਦੇ ਗਏ ਸਾਂ। ਇੰਝ ਲੱਗਦਾ ਕਿ ਸਿਰਫ ਵੈਕੇਸ਼ਨ ਕੱਟਣ ਗਏ ਸਾਂ ਅਤੇ ਵਾਪਸੀ ਚਹਿਲ ਪਹਿਲ ਉਸੇ ਤਰ੍ਹਾਂ ਦੀ ਤੁਸੀਂ ਸਾਨੂੰ ਬਖਸ਼ੀ ਹੈ, ਧੰਨਵਾਦ। 9058131320 ਪੇਸ਼ਨੇ ਚੰਦ ਚੋਣਵੀਆਂ ਖ਼ਬਰਾਂ। ਟੋਰਾਂਟੋ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਤੀਜ ਹਨੇਰੀ ਰਾਤੀ ਚੱਲੀ, ਮੁੜੇਧਾਰ ਮੀਂਹ ਦਾ ਕਹਿਰ ਜਿਹੜਾ ਤੁਸੀਂ ਦੇਖਿਆ, ਥਾਂ ਥਾਂ ਉਤੇ ਪਾਣੀ ਭਰੇ ਦੇਖੇ, ਬਿਜਲੀ ਬਹੁਤ ਵੱਡੀ ਤਾਦਾਦ ਦੇ ਵਿਚ ਘਰਾਂ ਨੂੰ ਜਿਹੜਾ ਹੈ ਬੰਦ ਹੋਣ ਦੀਆਂ ਖ਼ਬਰਾਂ ਨੇ। ਰੇਲ ਆਵਾਜਾਈ ਔਰ ਅੰਡਰਗਰਾਉਂਡ ਸਬਵੇਜ਼ ਜਿਹੜੇ ਨੇ ਪ੍ਰਭਾਵਿਤ ਹੋਏ ਨੇ। ਲਗਭਗ 125 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਤੇਜ਼ ਰਫ਼ਤਾਰ ਦੇ ਨਾਲ ਹਨੇਰੀਆਂ ਚੱਲੀਆਂ ਨੇ। ਸੜਕਾਂ ਤੇ ਹਜ਼ਾਰਾਂ ਰੁੱਖ ਜਿਹੜੇ ਨੇ ਉਹ ਡਿੱਗਣ ਦੀਆਂ ਖ਼ਬਰਾਂ ਨੇ ਅਤੇ ਰਾਹਤ ਕਾਰਜ ਜਾਰੀ ਨੇ। ਸੈਂਕੜੇ ਬਿਜਲੀ ਦੇ ਖੰਭੇ ਵੀ ਨੁਕਸਾਨੇ ਗਏ ਨੇ, ਜਿਸ ਕਾਰਨ ਲਗਭਗ 65,000 ਤੋਂ ਵੱਧ ਘਰਾਂ ਦੀ ਬਿਜਲੀ ਜਿਹੜੀ ਹੈ ਉਹ ਗੁੱਲ ਹੋਈ ਹੈ। ਤੁਸੀਂ ਜੇਕਰ ਕਿਸੇ ਏਰੀਏ ਦੇ ਵਿਚ ਹੋ, ਇਹਦੇ ਬਾਰੇ ਵੀ ਜੇਕਰ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਅਪਡੇਟ ਦੇਣਾ ਚਾਹੋ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ ਕਿ ਜਿਸ ਏਰੀਏ ਦੇ ਵਿਚ ਤੁਸੀਂ ਲੰਘ ਰਹੇ ਹੋ ਕਿ ਸੜਕਾਂ ਸਾਫ਼ ਨੇ, ਪਾਣੀ ਦਾ ਜਿਹੜਾ ਹੈ ਨਿਕਾਸ ਹੋ ਚੁੱਕਾ ਹੈ ਜਾਂ ਨਹੀਂ। ਨੰਬਰ 9058131320। ਲਗਭਗ ਡੇਢ ਘੰਟੇ ਤੱਕ ਮੌਲੇਧਾਰ ਮੀਂਹ ਕਾਰਨ ਸੜਕਾਂ ਤੇ ਤਿੰਨ ਤੋਂ ਉਤੇ ਚਾਰ ਚਾਰ ਪੰਜ ਪੰਜ ਫੁੱਟ ਪਾਣੀ ਭਰਨ ਦੀਆਂ ਤੇ ਤੇਜ਼ ਹਵਾ ਚੱਲਣ ਤੇ ਲੱਗਣ ਦੀਆਂ ਜਿਹੜੀਆਂ ਨੇ ਖ਼ਬਰਾਂ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਗੜੇਮਾਰ ਜਿਹੜਾ ਗੜਾ ਬਹੁਤ ਵੱਡੇ ਸਾਈਜ਼ ਦਾ ਜਿਹੜਾ ਸੀ ਉਸ ਪੈਣ ਦੀ ਵੀ ਖ਼ਬਰ ਹੈ। ਗੜੇਮਾਰੀ ਨੇ ਵੀ ਕਾਫ਼ੀ ਪ੍ਰਭਾਵਿਤ ਕੀਤਾ, ਪਾਣੀ ਦੇ ਤੇਜ਼ ਵਹਾਅ ਕਾਰਨ ਵੱਡੀ ਗਿਣਤੀ ਦੇ ਵਿਚ ਸੜਕਾਂ ਤੇ ਜਿਹੜੀਆਂ ਨੇ ਕਾਰਾਂ ਜਿਹੜੀਆਂ ਨੇ ਉਹ ਤੈਰਦੀਆਂ ਵੀ ਨਜ਼ਰ ਆਈਆਂ, ਫਸੀਆਂ ਨਜ਼ਰ ਆਈਆਂ, ਬੱਸਾਂ ਦੇ ਅੰਦਰ ਤੱਕ ਪਾਣੀ ਭਰ ਗਿਆ। ਔਰ ਮੌਸਮ ਵਿਭਾਗ ਵੱਲੋਂ ਇਸ ਬਾਰੇ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਗਈ ਸੀ। ਕਿਸੇ ਵੇਲੇ ਅਸੀਂ ਜਦੋਂ ਜਾਣਕਾਰੀ ਸਾਨੂੰ ਮਿਲਦੀ ਹੈ, ਚੇਤਾਵਨੀ ਮਿਲਦੀ ਹੈ, ਤੇ ਅਸੀਂ ਇੱਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿੰਦੇ ਹਾਂ, ਪਰੰਤੂ ਸਾਨੂੰ ਸੁਚੇਤ ਹੋਣਾ ਚਾਹੀਦਾ। ਔਰ ਤੁਹਾਨੂੰ ਪਤਾ ਹੈ ਕਿ ਅਲਰਟ ਵੀ ਸਾਨੂੰ ਕਾਫੀ ਆਏ ਟੈਲੀਫੋਨਾਂ ਦੇ ਉੱਤੇ ਸੱਤ ਸੱਤ ਅੱਠ ਅੱਠ ਵਾਰ ਕਿ ਬੀ ਕੇਅਰਫੁਲ। ਇਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਮੈਸੇਜ ਸੀਗਾ ਕਿ ਭਾਈ ਤੁਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹੋ, ਕਿਉਂਕਿ ਤੇਜ਼ ਹਨੇਰੀਆਂ ਤੇਜ਼ ਮੌਲੇਧਾਰ ਮੀਂਹ ਪੈਣ ਦੀਆਂ ਖ਼ਬਰਾਂ ਆ ਰਹੀਆਂ ਨੇ। ਮੌਸਮ ਤ੍ਰਾਸਦੀ ਕਾਰਨ ਦੇਰ ਰਾਤ ਤੱਕ ਸਾਰੀਆਂ ਰਾਤ ਆਵਾਜਾਈ ਲਗਭਗ ਜਿਹੜੀ ਹੈ ਉਹ ਕੁਝ ਸਮੇਂ ਵਾਸਤੇ ਰੁਕੀ, ਪਰੰਤੂ ਬਹਾਲ ਹੋ ਗਈ ਹੈ। ਬਿਜਲੀ ਵੀ ਚਾਲੂ ਹੋਣ ਦੀਆਂ ਸਾਰੇ ਪਾਸੇ ਖ਼ਬਰਾਂ ਆ ਰਹੀਆਂ ਨੇ। ਔਰ ਟੋਰਾਂਟੋ ਦੇ ਬਾਹਰਲੇ ਖੇਤਰਾਂ ਦੇ ਵਿਚ ਵੀ ਨੁਕਸਾਨ ਦਾ ਜਿਹੜਾ ਲਗਭਗ ਬਚਾ ਹੀ ਰਿਹਾ ਹੈ। ਔਰ ਕੁਝ ਖ਼ਬਰਾਂ ਜਿਹੜੀਆਂ ਨੇ ਅਗਲੇ ਹਿੱਸੇ ਦੇ ਵਿਚ ਹੋਰ ਵੀ ਆਪਾਂ ਸਾਂਝੀਆਂ ਕਰਾਂਗੇ। ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਦੂਜੀ ਖ਼ਬਰ ਇੱਕ ਹੋਰ ਆ ਰਹੀ ਹੈ ਕਿ 30 ਕਿਲੋਮੀਟਰ ਦੂਰ ਪੁੱਜਾ ਹੈ ਬੀਸੀ ਹਾਈਡੋ ਦੇ ਲੋਕਾਂ ਨੂੰ ਜਿਹੜਾ ਹੈ ਟਾਪੂ ਨੇੜੇ ਨਾ ਜਾਣ ਦੀ ਸਲਾਹ। ਇਕ ਟਾਪੂ ਝੀਲ ਦੇ ਕੈਨੇਡਾ ਦੇ ਵਿਚ ਤੈਰਦਾ 30 ਕਿਲੋਮੀਟਰ ਦੂਰ ਪੁੱਜਣ ਦੀ ਖ਼ਬਰ ਹੈ। ਉੱਤਰੀ ਬ੍ਰਿਟਿਸ਼ ਕੋਲੰਬੀਆ ਦੇ ਵਿਲਸਟਨ ਝੀਲ ਵਿਚ ਇਕ ਅਜਿਹਾ ਟਾਪੂ ਹੈ ਜੋ ਤੈਰ ਰਿਹਾ ਹੈ, ਜਿਸ ਨੇ ਲੋਕਾਂ ਦੀ ਹੈਰਾਨੀ ਜਿਹੜੀ ਹੈ ਵਧਾ ਦਿੱਤੀ ਹੈ। ਹਾਈਡਰੋ ਦੀ ਚਿੰਤਾ ਵੀ ਜਿਹੜੀ ਹੈ ਵਧੀ ਹੈ, ਕਿਉਂਕਿ ਪਾਣੀ ਦੇ ਵਿਚਕਾਰ ਅਚਾਨਕ ਉਭਰਿਆ ਟਾਪੂ ਹੁਣ ਖੁਦ ਪਾਣੀ ਨਾਲ ਹੀ ਆਪਣੀ ਇਕ ਤੋਂ ਦੂਜੀ ਥਾਂ ਬਦਲ ਰਿਹਾ ਹੈ। ਦਰਖਤਾਂ, ਝਾੜੀਆਂ ਤੇ ਬਨਸਪਤੀ ਨਾਲ ਟਕਿਆ ਇਹ ਵਿਸ਼ਾਲ ਤੈਰਦਾ ਢਾਂਚਾ ਸਿਰਫ 2 ਹਫ਼ਤਿਆਂ ਵਿਚ ਕਰੀਬ 30 ਕਿਲੋਮੀਟਰ ਦੂਰ ਵਹਿਣ ਦੀ ਖ਼ਬਰ ਹੈ। ਪਹਿਲੀ ਨਜ਼ਰ ਵਿਚ ਇਹ ਕਿਸੇ ਅਸਲੀ ਟਾਪੂ ਵਰਗਾ ਦਿਖਾਈ ਦਿੰਦਾ ਹੈ, ਪਰ ਇਸ ਦੇ ਹੇਠਾਂ ਕੋਈ ਠੋਸ ਜ਼ਮੀਨ ਨਹੀਂ। ਅਧਿਕਾਰੀਆਂ ਮੁਤਾਬਕ ਇਹ ਲੱਕੜਾਂ, ਮਿੱਟੀ, ਜੜਾਂ, ਸੜ ਰਹੇ ਜੈਵਿਕ ਮਲਬੇ ਅਤੇ ਬਨਸਪਤੀ ਦਾ ਵੱਡਾ ਪਰ ਅਸਥਿਰ ਤੈਰਦਾ ਢੇਰ ਹੈ। ਉਧਰ ਸਰੀ ਦੀ ਮਸਜਿਦ ਤੇ ਲਿਖੀਆਂ ਗਈਆਂ ਨਫ਼ਰਤੀ ਭਰੀਆਂ ਧਮਕੀਆਂ। ਦਰਵਾਜ਼ਿਆਂ ਨੇੜੇ ਸੂਰ ਦਾ ਮਾਸ ਰੱਖਿਆ ਗਿਆ ਹੈ। ਜਦੋਂ ਮੈਂ ਖ਼ਬਰ ਪੜ੍ਹੀ ਤਾਂ ਪੰਜਾਬ ਦਾ ਉਹ ਕਾਲਾ ਦੌਰ ਜਦੋਂ ਸ਼ੁਰੂ ਹੋਇਆ ਸੀ ਮੰਦਰਾਂ ਦੇ ਵਿਚ ਤੇ ਗੁਰਦੁਆਰਾ ਸਾਹਿਬਾਨਾਂ ਦੇ ਵਿਚ ਇਸੇ ਤਰ੍ਹਾਂ ਦੀ ਹੀ ਕਰੂਰਤਾ ਜਿਹੜੀ ਸੀ ਉਹ ਸ਼ੁਰੂ ਹੋਈ ਤੇ ਫਿਰ ਜੋ ਕੁਝ ਆਪਾਂ ਸੰਤਾਪ ਹੰਡਾਇਆ ਉਹ ਕਹਿਣ ਤੋਂ ਬਾਰੇ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਥਿਤ ਸਰੀ ਸ਼ਹਿਰ ਵਿਚ ਫਲੀਟਵੁੱਡ ਇਸਲਾਮਿਕ ਸੈਂਟਰ ਨੂੰ ਨਿਸ਼ਾਨਾ ਬਣਾਉਂਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਨੇ ਸਥਾਨਕ ਮੁਸਲਿਮ ਭਾਈਚਾਰੇ ਵਿਚ ਚਿੰਤਾ ਪੈਦਾ ਕੀਤੀ। ਤੜਕੇ ਇਹ ਨਮਾਜ਼ੀ ਮਸਜਿਦ ਜਦੋਂ ਪਹੁੰਚੇ ਤਾਂ ਉਨ੍ਹਾਂ ਨੇ ਇਮਾਰਤ ਦੀਆਂ ਕੰਧਾਂ ਤੇ ਮੁਸਲਮਾਨ ਭਾਈਚਾਰੇ ਦੇ ਵਿਰੁੱਧ ਅਪਮਾਨਜਨਕ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਲਿਖੀਆਂ ਦੇਖੀਆਂ। ਕੰਧਾਂ ਤੇ ਗੈਟ ਆਊਟ ਔਰ ਡਾਈ ਅਤੇ ਇਸਲਾਮ ਇਜ਼ ਟ੍ਰੈਸ਼ ਵਰਗੇ ਸ਼ਬਦ ਉਕਰੇ ਹੋਏ ਸਨ। ਇਸ ਤੋਂ ਇਲਾਵਾ ਮਸਜਿਦ ਦੇ ਦਰਵਾਜ਼ਿਆਂ ਤੇ ਹੈਂਡਲ ਤੇ ਖਿੜਕੀਆਂ ਨੇੜੇ ਕੱਚਾ ਸੂਰ ਦਾ ਮਾਸ ਵੀ ਰੱਖਿਆ ਗਿਆ ਸੀ। ਰਾਇਲ ਕੈਨੇਡੀਅਨ ਮਾਊਂਟਨ ਪੁਲਿਸ ਪਾਵ RCMP ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਇਸ ਦੀ ਜਾਂਚ ਹੇਟ ਕ੍ਰਾਈਮ ਵਜੋਂ ਸ਼ੁਰੂ ਕਰ ਦਿੱਤੀ ਹੈ। ਮਸਜਿਦ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਦੋਸ਼ੀਆਂ ਨੂੰ ਫੜਾਉਣ ਲਈ ਪੁਲਿਸ ਨਾਲ ਪੂਰਨ ਸਹਿਯੋਗ ਕਰ ਰਹੇ ਨੇ। ਉਧਰ ਅਮਰੀਕੀ ਫੌਜ ਨੇ ਈਰਾਨ ਦੇ 60 ਫੌਜੀ ਟਿਕਾਣੇ ਤਬਾਹ ਕਰ ਦਿੱਤੇ। ਜੰਗ ਦਰਮਿਆਨ 1.8 ਕਰੋੜ ਬੈਰਲ ਤੇਲ ਕੱਢਿਆ ਗਿਆ ਸੁਰੱਖਿਅਤ ਤਰੀਕੇ ਦੇ ਨਾਲ। ਅਮਰੀਕਾ ਤੇ ਇਰਾਨ ਵਿਚਾਲੇ ਜੰਗ ਨੂੰ 6 ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ। ਇਸ ਦੌਰਾਨ ਹੋਰਮਸ ਜਲ ਡੁਮਰੂ ਰਾਹੀਂ ਤੇਲ ਨਾਲ ਭਰੇ ਟੈਂਕਰਾਂ ਨੂੰ ਲਗਾਉਣ ਚ ਕਾਫੀ ਮੁਸ਼ਕਲ ਹੋ ਰਹੀ ਹੈ। ਇਸ ਦੇ ਬਾਵਜੂਦ ਅਮਰੀਕਾ ਨੇ ਇਰਾਨੀ ਫੌਜ ਦੇ ਹਮਲਿਆਂ ਦੇ ਬਾਵਜੂਦ ਲਗਭਗ 1.8 ਕਰੋੜ ਬੈਰਲ ਤੇਲ ਇਸ ਰਸਤੇ ਰਾਹੀਂ ਸੁਰੱਖਿਅਤ ਤਰੀਕੇ ਨਾਲ ਲੰਘਾਇਆ। ਅਧਿਕਾਰੀਆਂ ਮੁਤਾਬਕ ਅਮਰੀਕੀ ਫੌਜ ਨੇ ਡਰੋਨ ਹਮਲਿਆਂ ਦੀ ਮਦਦ ਨਾਲ ਸੁਰੱਖਿਆ ਹੇਠ ਲੰਘ ਰਹੇ ਜਹਾਜ਼ਾਂ ਦੀ ਰੱਖਿਆ ਕੀਤੀ ਹੈ ਅਤੇ ਐਂਟੀ ਸ਼ਿਪ ਕਰੂਜ਼ ਮਿਜ਼ਾਇਲ ਨੂੰ ਨਾਕਾਮ ਕੀਤਾ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹਰ ਰੋਜ਼ ਲਗਭਗ 2 ਕਰੋੜ ਬੈਰਲ ਤੇਲ ਹੋਰਮੁਜ਼ ਜਲ ਡੁਮਰੂ ਮੱਧ ਰਾਹੀਂ ਲੰਘਦਾ ਸੀ, ਪਰ ਲੜਾਈ ਸ਼ੁਰੂ ਹੋਣ ਤੋਂ ਬਾਅਦ ਇਹ ਜਲ ਮਾਰਗ ਰਾਹੀਂ ਸਮੁੰਦਰੀ ਆਵਾਜਾਈ ਵਿਚ ਭਾਰੀ ਕਮੀ ਆਈ। ਇਸ ਕਾਰਨ ਵਿਸ਼ਵ ਪੱਧਰ ਤੇ ਊਰਜਾ ਬਾਜ਼ਾਰ ਪ੍ਰਭਾਵਿਤ ਹੋਏ ਹਨ ਅਤੇ ਤੇਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ। ਉਧਰ ਦੂਜੀ ਖ਼ਬਰ ਧਰਮ ਨਾਲ ਸਬੰਧਤ ਹੋਰ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਵਾਰ ਫਿਰ ਬੇਅਦਬੀ ਹੋਈ ਹੈ। ਬੇਅਦਬੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ। ਅੰਮ੍ਰਿਤਸਰ ਪੁਲਿਸ ਨੇ ਇਹ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਅੰਦਰ ਬੇਅਦਬੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਸਨੇ ਕਥਿਤ ਤੌਰ ਤੇ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ ਅਤੇ ਬਾਅਦ ਵਿਚ ਇਕ ਔਰਤ ਸ਼ਰਧਾਲੂ ਦੇ ਸੂਟ ਨਾਲ ਬੰਨ ਦਿੱਤੇ। ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਤੁਰੰਤ ਇਸ ਸਬੰਧ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਦੌਰਾਨ ਮੁਲਜ਼ਮ ਦੀ ਪਛਾਣ ਸ਼ਹੀਦ ਊਧਮ ਸਿੰਘ ਨਗਰ ਇਲਾਕੇ ਦੇ ਰਹਿਣ ਵਾਲੇ ਮਨਦੀਪ ਸਿੰਘ ਵਜੋਂ ਹੋਈ ਹੈ। ਹੁਣ ਅਗਲੀ ਕਾਰਵਾਈ ਜਾਰੀ ਹੈ। ਇਸ ਸੰਦਰਭ ਵਿਚ ਸਰਦਾਰ ਜਸਬੀਰ ਸਿੰਘ ਪੱਟੀ ਸਾਹਿਬ ਨਾਲ ਕੁਝ ਮਿੰਟਾਂ ਬਾਅਦ ਆਪਾਂ ਗੱਲਬਾਤ ਵੀ ਕਰਾਂਗੇ। ਉਧਰ ਇਕ ਹੋਰ ਧਰਮ ਨਾਲ ਸਬੰਧਤ ਖ਼ਬਰ ਹੈ ਕਿ ਭਾਰਤ ਨੇ ਪਾਕਿਸਤਾਨ ਵਿਚ ਇਕ ਸਦੀ ਪੁਰਾਣੇ ਹਿੰਦੂ ਮਦਰ ਢਾਉਣ ਦੀ ਨਿਖੇਧੀ ਕੀਤੀ ਹੈ। ਭਾਰਤ ਨੇ ਇਸਲਾਮਾਬਾਦ ਵਿਚ ਇਸ ਘਟਨਾ ਦੀ ਤੁਰੰਤ ਜਾਂਚ ਕਰਨ ਲਈ ਕਿਹਾ ਅਤੇ ਜਿੰਮੇਵਾਰ ਲੋਕਾਂ ਨੂੰ ਪੂਰੀ ਤਰ੍ਹਾਂ ਜਵਾਬਦੇਹ ਬਣਾਉਣ ਦੀ ਗੱਲ ਕੀਤੀ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਸੀ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਸਿਰਾਜ ਪਿੰਡ ਵਿਚ ਇਕ ਇਤਿਹਾਸਕ ਹਿੰਦੂ ਮੰਦਰ ਨੂੰ ਢਾਉਣ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਰਿਪੋਰਟਾਂ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਅਸੀਂ ਘੱਟ ਗਿਣਤੀਆਂ ਤੇ ਇਕ ਸਦੀ ਪੁਰਾਣੇ ਪੂਜਾ ਸਥਾਨ ਵਿਰੁੱਧ ਇਸ ਨਿੰਦਣਯੋਗ ਭੰਨ ਤੋੜ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦੇ ਹਾਂ। ਸ਼ਾਇਰ ਲਿਖਦਾ ਹੈ ਕਿ ਕਰਦੇ ਹੋ ਮੰਦਰ ਮਸੀਤਾਂ ਦਿਲ ਵੀ ਢਾਈ ਜਾਂਦੇ ਹੋ, ਕੀ ਕਰਦੇ ਹੋ ਮੰਦਰ ਮਸੀਤਾਂ ਦਿਲ ਵੀ ਢਾਈ ਜਾਂਦੇ ਹੋ, ਮੀਆਂ ਮੁਹੰਮਦ ਬਖਸ਼ ਦੀ ਕਬਰ ਦੀ ਖਾਕ ਉਡਾਈ ਜਾਂਦੇ ਹੋ, ਪਾਕ ਮੁਹੰਮਦ ਰਾਮ ਤੇ ਸੀਤਾ ਕਿਸੇ ਨੇ ਨਫ਼ਰਤ ਦੱਸੀ ਨਹੀਂ, ਪਾਕ ਮੁਹੰਮਦ ਰਾਮ ਤੇ ਸੀਤਾ ਕਿਸੇ ਨੇ ਨਫ਼ਰਤ ਦੱਸੀ ਨਹੀਂ, ਕਿਹੜੇ ਦੀਨ ਤੋਂ ਸਿੱਖਿਆ ਲੈ ਕੇ ਖੂਨ ਵਹਾਈ ਜਾਂਦੇ ਹੋ, ਆਜ਼ਾਦੀ ਦੀ ਤੁਸੀਂ ਜਵਾਨੋ ਕਦਰ ਜ਼ਰਾ ਨਾ ਪਾਈ ਜੇ, ਆਪਣੇ ਦੇਸ਼ ਨੂੰ ਆਪੇ ਯਾਰੋ ਅੱਗਾਂ ਲਾਈ ਜਾਂਦੇ ਹੋ, ਸੂਰ ਤੇ ਤਾਲ ਪਵਿੱਤਰ ਰਿਸ਼ਤਾ ਰੰਗ ਚੋ ਸੁਰ ਤੇ ਤਾਲ ਸੋਰੀ ਪਵਿੱਤਰ ਰਿਸ਼ਤਾ ਰੰਗ ਚੋ ਭੰਗ ਕੁਚਜਾ ਏ, ਸਾਜ ਮੁਹੱਬਤ ਛੇੜ ਕੇ ਨਫ਼ਰਤ ਗੀਤ ਸੁਣਾਈ ਜਾਂਦੇ ਹੋ, ਇਸ ਧਰਤੀ ਤੋਂ ਦੂਰ ਹਨੇਰਾ ਕਰਨ ਚੋ ਮੇਰਾ ਹਿੱਸਾ ਏ, ਦੁੱਖ ਨੇ ਮੈਨੂੰ ਚਿੱਟੇ ਦਿਨ ਨੂੰ ਰਾਤ ਸੁਣਾਈ ਜਾਂਦੇ ਹੋ। ਮੁਨੱਵਰ ਹੁਸੈਨ ਵਹੀਦ ਸਾਹਿਬ ਦੀਆਂ ਸਤਰਾਂ ਦੇ ਨਾਲ ਛੋਟੀ ਜਿਹੀ ਬ੍ਰੇਕ ਲਵਾਂਗੇ। ਭਾਊ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ ਗੱਲਬਾਤ ਕਰਾਂਗੇ। ਖ਼ਬਰਾਂ ਦਾ ਅਗਲਾ ਹਿੱਸਾ ਫਿਰ ਪੇਸ਼ ਕੀਤਾ ਜਾਵੇਗਾ। ਪੰਜਾਬ ਤੋਂ ਚਰਨਜੀਤ ਸਿੰਘ ਜੋਗੀ ਖ਼ਬਰਾਂ ਲੈ ਕੇ ਹਾਜ਼ਰ ਹੋਣਗੇ। ਕੁਝ ਸਮੇਂ ਵਾਸਤੇ ਆਪਣੇ ਬਿਜੀ ਸਕੈਜੁਲ ਦੇ ਵਿਚ ਵੀ ਸਤਪਾਲ ਸਿੰਘ ਜੌਹਲ ਜੋ ਵਾਰਡ ਨੰਬਰ 9-10 ਤੋਂ ਆਪਣਾ ਜੇਤੂ ਰੱਥ ਲੈ ਕੇ ਨਿਕਲੇ ਹੋਏ ਨੇ, ਉਨ੍ਹਾਂ ਨਾਲ ਵੀ ਗੱਲਬਾਤ ਹੋਵੇਗੀ। ਤੁਸੀਂ ਆਪਣੀ ਫੀਡਬੈਕ ਇਸ ਪ੍ਰੋਗਰਾਮ ਦੇ ਰਾਹੀਂ ਦੇਣਾ ਚਾਹੋ, ਜਿਸ ਵੀ ਏਰੀਏ ਦੇ ਵਿਚ ਸੁਣ ਰਹੇ ਹੋ, ਈਸਟ ਵੈਸਟ ਨਾਰਥ ਸਾਊਥ, ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਨਾਲ ਤੁਸੀਂ ਸਾਨੂੰ ਇਹਦੀ ਫ੍ਰੀਕੁਐਂਸੀ ਬਾਰੇ ਦੱਸੋ ਕਿ ਕਲੀਅਰ ਸੁਣਾਈ ਦੇ ਰਹੀ ਹੈ, ਨਾਲ ਜੇ ਕੋਈ ਟ੍ਰੈਫਿਕ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਉਹਦੀ ਵੀ ਜਾਣਕਾਰੀ ਤੁਸੀਂ ਦੇ ਸਕਦੇ ਹੋ। 9058131320, 905-813-1320। ਆਓ ਰਲ ਕੇ ਸਾਰੇ ਆਪਾਂ CJMR 1320 AM ਨੂੰ ਹੋਰ ਕਾਮਯਾਬ ਕਰੀਏ ਤੇ ਇਸ ਨੂੰ ਬੁਲੰਦੀਆਂ ਤੱਕ ਪਹੁੰਚਾਈਏ। ਤੁਹਾਡਾ ਸਾਰਿਆਂ ਦਾ ਸਵਾਗਤ। ਕਿਸੇ ਵੀਰ ਨੇ ਕਿਸੇ ਵੀ ਭਾਸ਼ਾ ਦੇ ਵਿਚ ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਉਰਦੂ, ਸਪੈਨਿਸ਼, ਪੁਰਤਗੀਜ਼, ਇਟਾਲੀਅਨ, ਕਿਸੇ ਵੀ ਲੈਂਗੁਏਜ ਦੇ ਵਿਚ ਪ੍ਰੋਗਰਾਮ ਸ਼ੁਰੂ ਕਰਨਾ ਹੈ ਆਪਣਾ ਇਸ ਮਾਧਿਅਮ ਦੇ ਰਾਹੀਂ। ਸੋ ਨੰਬਰ 416-303-1515 416-303-1515। ਅਗੇਨ ਜਿੰਨੇ ਵੀਰ ਭੈਣ ਭਰਾ ਮਿਲੇ, ਖੁਸ਼ੀਆਂ ਸਾਂਝੀਆਂ ਕੀਤੀਆਂ CJMR 1320 ਮੀਟਰ ਬੈਂਡ ਦੀ ਮੈਨੇਜਮੈਂਟ ਦੇ ਬਾਬਤ ਜਾਂ ਕਿਸੇ ਵੀ ਸੰਦਰਭ ਦੇ ਵਿਚ ਅਸੀਂ ਪੂਰਾ ਸਮਾਂ ਨਾ ਦੇ ਸਕੀ ਹੋਈ ਉਸ ਲਿਖੇਵਾਂ ਦੇ ਜਾਚਕਾਂ ਸਭਨਾਂ ਦਾ ਧੰਨਵਾਦ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
1: You're listening to CNN Toronto, Chawla News Network, Toronto. Real news, real impact, showing you real world. CJMR 1320. CJMR 1320. The voice of the city.
0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸ ਦਿਲ ਦੇ ਵਿੱਚ ਲੁੱਟ ਸਫਿਰਣ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਰਣ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475471888 7 5 4 7 8 1 8 8 Lotus Funeral Home.
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor Transport and moving services.
3: For service with a smile, give us a call.
2: Call Mr. Harminder 416-524-6704.
3: 416-524-6704.
2: Visit 140 Advance Boulevard, Unit Number 10, Brampton.
4: Long distance moving specialist.
2: HK Movers.
5: HK Movers.
6: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ।
7: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
8: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
9: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
10: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
11: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ, ਵਾਨ। ਫਾਰ ਬੁਕਿੰਗ ਕਾਲ 416-433-9191।
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ। ਪੀਜ਼ਾ ਮਸ਼ੀਨ ਦੀ ਸਟੀਲ ਅਤੇ ਮਿਕਲੋਗਲਨ ਵਾਲੀ ਲੋਕੇਸ਼ਨ ਤੇ ਇਸ ਸੈਟਰਡੇ ਸੰਡੇ 2 ਲਾਰਜ ਪੀਜ਼ਾ ਵਿਦ ਤੁਹਾਡੇ ਮਨ ਪਾਉਂਦੀਆਂ 3 ਟੋਪਿੰਗ ਈਚ ਨਾਲ ਸਿਰਫ ਅਤੇ ਸਿਰਫ $19.99 ਦੇ ਵਿੱਚ ਕੈਸ਼ ਡੀਲ ਪਿਕ ਅਪ ਕਰ ਸਕਦੇ ਹੋ। ਇਹ ਡੀਲ ਇਸ ਲੋਕੇਸ਼ਨ ਤੇ ਹੀ ਮਿਲੇਗੀ, 373 ਸਟੀਲ ਐਵਨਿਊ ਐਟ ਮਿਕਲੋਗਲਨ, ਸ਼ੈਰਨ ਕਾਲਜ ਦੀ ਬੈਕ ਸਾਈਡ, ਗਿਹੀ ਲਾ ਆਫਿਸ ਵਾਲਾ ਪਲਾਜ਼ਾ। ਵਧੇਰੇ ਜਾਣਕਾਰੀ ਲੋਕੇਸ਼ਨ ਦਾ ਨੰਬਰ ਹੈ 905-456-33-43, 905-456-3343। ਪੀਜ਼ਾ ਮਸ਼ੀਨ।
2: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
3: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
2: ਸੱਚੀ?
3: ਓ ਮੁੱਚੀ,
2: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
3: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
2: ਹੁਣ ਐਡਰੈਸ ਵੀ ਲਿਖਾ।
3: ਲੈ ਲਿਖ ਲਾ, 1 Good Mark Place, Etobicoke, Unit 5।
2: ਕਾਲ 647-706-9257, 647-706-9257।

0: महल।
1: ओ यार ना आता दस दे।
0: स्वीट महल, स्वीट महल, स्वीट महल।
2: टॉप क्वालिटी आला साफ सुथरा वेज ते नॉन वेज खाना, 100 तो 1000 बंदियां दी केटरिंग ली पूरा इंतजाम। स्वीट महल दे नवे ते तीजे केटरिंग ट्रक विच। स्वीट महल रेस्टोरेंट इन रेक्सडेल, 416-699-9999।
0: स्वीट महल।
3: HK Movers, home, offices, apartments and delivery, big or small, we move it all.
4: HK Movers,
3: local and long distance, we also ship cars, Kailor Transport and moving services.
4: For service with a smile, give us a call.
3: Call Mr. Harminder 416-524-6704.
4: 416-524-6704.
3: Visit 140 Advance Boulevard, Unit Number 10, Brampton.
5: Long distance moving specialist.
3: HK Movers.
6: HK Movers.
7: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
8: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
7: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
9: जे बिजनेस का करना चाहते हो प्रचार, तो रंगला पंजाब रेडियो पे IPTV पे प्रमोशन ले आज ही कॉल लाओ सरकार। 416-716-7094 मंडे टू फ्राइडे 11 AM to 12 PM एंड 6 PM to 10 PM तुसी 24/7 IPTV ते भी अपने बिजनेस की प्रमोशन करा सकते हो। आज ही कॉल करो 416-716-7094।
10: You're listening to CNN Toronto, Chawla News Network Toronto.
11: Very good morning, Chawla News Network Toronto, CNN Toronto, CJMR 1320 AM. ਤੇ ਤੁਸੀਂ ਇਸ ਵਕਤ ਦੂਸਰਾ ਦਿਨ ਸਾਡਾ ਸੁਣ ਰਹੇ ਹੋ। ਤੁਹਾਡੇ ਵੱਲੋਂ ਕਾਫੀ ਮੈਸੇਜ, ਫੋਨ ਕਾਲਸ ਜਿਨ੍ਹਾਂ ਵੀਰਾਂ ਦੇ ਆਏ ਨੇ, ਉਨ੍ਹਾਂ ਸਭਨਾਂ ਦਾ ਧੰਨਵਾਦ। ਪ੍ਰੋਗਰਾਮ ਦੇ ਵਿਚ ਸਟੂਡੀਓ ਦਾ ਨੰਬਰ 905-813-1320-9058-131320 ਹੈ। ਸਾਡੇ ਨਾਲ ਹਾਜ਼ਰ ਹੋਣਗੇ ਵੀਰ ਸਤਪਾਲ ਸਿੰਘ ਜੀ ਜੌਲ, ਜੌਲ ਸਾਹਿਬ ਨਾਲ ਗੱਲਬਾਤ ਕਰਾਂਗੇ ਪ੍ਰੋਗਰਾਮ ਰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਜਿਵੇਂ ਕਿ ਰਾਤੀ ਵੀ ਗੱਲਬਾਤ ਕੀਤੀ ਸੀ, ਤੇ ਅਸੀਂ ਰਾਜਨੀਤਿਕ ਜਿਹੜਾ ਇਸ਼ੂ ਹੈ ਉਹਦੇ ਤੇ ਅਗਰ ਤੁਸੀਂ ਕੋਈ ਕੁਐਸਚਨ ਕਰੋਗੇ, ਤੇ ਉਹਦੇ ਤੇ ਜਿਹੜਾ ਰੂਲ ਐਂਡ ਰੈਗੂਲੇਸ਼ਨ ਹੈ ਉਹ ਸਾਡੇ ਸਾਰਿਆਂ ਤੇ ਲਾਗੂ ਹੁੰਦਾ, ਸਾਡੇ ਤੇ ਵੀ, ਤੇ ਜਿਹੜੇ ਚੋਣ ਮੈਦਾਨ ਦੇ ਵਿਚ ਨੇ ਉਨ੍ਹਾਂ ਦੇ ਤੇ ਵੀ ਲਾਗੂ ਹੁੰਦਾ। ਅਸੀਂ ਉਸ ਨੂੰ ਮੱਦੇਨਜ਼ਰ ਰੱਖਦੇ ਹਾਂ, ਕੋਈ ਅਜਿਹਾ ਕਮੈਂਟਸ ਨਾ ਤੁਹਾਡਾ ਲਵਾਂਗੇ ਨਾ ਖੁਦ ਕਰਾਂਗੇ, ਤੇ ਤਾਂ ਕਿ ਜਿੰਨੇ ਵੀ ਕੈਂਡੀਡੇਟਸ ਜਿਹੜਾ ਵੀ ਆਉਣਾ ਚਾਹੇ, ਮੋਸਟ ਵੈਲਕਮ ਹੈ ਜੀ, ਆਇਆਂ ਨੂੰ ਸਵਾਗਤ ਹੈ। ਉਨ੍ਹਾਂ ਦਾ ਨੰਬਰ ਰਹੇਗਾ 905-813-1320। 905-813-1320। ਜੌਲ ਸਾਹਿਬ ਦੀ ਲਾਈਨ ਆਈ ਥਿੰਕ ਕੱਟੀ ਗਈ, ਪਰੰਤੂ ਕਾਲਰ ਨੇ ਇੱਕ ਵੈਲਕਮ ਜੀ। ਅੱਛਾ ਅੱਛਾ, ਆਮ ਸੋਰੀ ਜੌਲ ਸਾਹਿਬ, ਕੀ ਹਾਲ ਚਾਲ? ਠੀਕ ਠਾਕ, ਵੈਰੀ ਗੁੱਡ ਮਾਰਨਿੰਗ।
12: ਬਸ ਜੀ, ਬਹੁਤ ਅੱਛਾ ਦਿਨ ਚੜਿਆ ਚਾਵਲਾ ਜੀ, ਧੰਨਵਾਦ ਬਹੁਤ ਬਹੁਤ ਸਰੋਤੇ, ਕਿਉਂਕਿ ਦਰਸ਼ਕ ਨਵੇਂ ਵੀ ਜੁੜੇ ਹੋ ਸਕਦੇ ਆ ਕੱਲ ਤੋਂ ਬਾਅਦ ਸਾਰਿਆਂ ਨੂੰ ਜੀ, ਆਇਆਂ ਨੂੰ 1320 AM ਤੇ। ਸੋ ਚਾਵਲਾ ਜੀ, ਬਹੁਤ ਵੱਡੀ ਪ੍ਰਾਪਤੀ ਹੈ ਸਮੁੱਚੇ ਪਰਿਵਾਰ ਦੀ, ਤੁਹਾਡੀ ਅਰਸ਼ੀ ਦੀ, ਸੋ ਵਧਾਈਆਂ ਦਿੰਦੇ ਹਾਂ ਜੀ।
11: ਅੱਛਾ ਜੌਲ ਸਾਹਿਬ, ਮੈਂ ਕਾਫੀ ਨਰਵਸ ਸੀਗਾ, ਤੇ ਜਦੋਂ 5-6 ਮਹੀਨੇ ਗੈਪ ਪੈ ਜਾਣ ਤਾਂ ਇੰਜ ਲੱਗਦਾ ਸੀਗਾ ਕਿ ਸਾਨੂੰ ਸ਼ਾਇਦ ਨਾ ਮਤਲਬ ਬਹੁਤ ਮੁਸ਼ਕਲ ਆਵੇਗੀ, ਬਟ ਕੱਲ ਦੀਆਂ ਤੇ 2-4 ਦਿਨ ਪਹਿਲਾਂ ਦੀਆਂ ਜਦੋਂ ਪੋਸਟ ਪਾਈ ਆ ਜਾਂ ਉਦੋਂ ਬਾਅਦ ਇੰਜ ਲੱਗਾ ਹੀ ਨਹੀਂ ਕਿ ਅਸੀਂ ਮਤਲਬ ਇੱਕ ਤੋਂ ਦੂਜੀ ਥਾਂ ਤੇ ਮੂਵ ਆਏ, ਕਦੇ CJMR 1320 AM ਬੰਦ ਹੋਇਆ, ਲੱਗਾ ਹੀ ਨਹੀਂ। ਇੰਨੀਆਂ ਕਾਲਸ ਆ ਰਹੀਆਂ ਨੇ, ਇੰਨੇ ਮੈਸੇਜ ਆ ਰਹੇ ਨੇ, ਇੰਨੇ ਸੁਨੇਹੇ ਆ ਰਹੇ ਨੇ ਪਿਆਰ ਭਰੇ, ਲੱਗਾ ਹੀ ਨਹੀਂ ਕਿ ਅਸੀਂ CJMR 1320 AM ਬੰਦ ਹੋਇਆ ਸੀ ਕਦੇ।
12: ਦੇਖੋ, ਕਿਸੇ ਨਾ ਕਿਸੇ ਰੂਪ ਦੇ ਵਿਚ, ਕਿਉਂਕਿ ਤੁਹਾਡੀ ਜਿਹੜੀ ਪ੍ਰੈਜੈਂਸ ਆ ਲੰਬੇ ਸਮੇਂ ਤੋਂ ਚਾਵਲਾ ਜੀ, ਜਿਹੜਾ ਹੈ ਇਹ ਸੋਚਾਂ ਦਰਸ਼ਕਾਂ ਦੇ ਰੂਬੂ ਹੈ, ਤੇ ਇੰਨੇ ਲੰਬੇ ਸਫ਼ਰ ਨੂੰ ਜਿਹੜਾ ਜੀ ਲੋਕਾਂ ਦੇ ਮਨਾਂ ਦੇ ਵਿਚੋਂ ਇੱਕ ਚੁਟਕੀ ਵਜਾ ਕੇ ਮਿਟਾਉਣਾ ਔਖਾ ਹੁੰਦਾ ਹੈ। ਸੋ ਕਿਸੇ ਨਾ ਕਿਸੇ ਰੂਪ ਦੇ ਵਿਚ ਕਮਿਊਨਿਟੀ ਦੇ ਵਿਚ ਤੁਹਾਡੀ ਪ੍ਰੈਜੈਂਸ ਬਣੀ ਰਹੀ ਹੈ, ਤੇ ਇਸ ਸਟੇਸ਼ਨ ਦੀ ਵੀ ਸੀ ਉਸ ਲਿਹਾਜ਼ ਨਾਲ ਜਿਉਂ ਹੀ ਉਹ ਸਭ ਕੁਝ ਜਿਹੜਾ ਜੀ ਦੁਬਾਰਾ ਸ਼ੁਰੂ ਹੋਇਆ, ਤੇ ਰੰਗਲਾ ਪੰਜਾਬ ਤੁਹਾਨੂੰ ਪਤਾ ਜੀ ਵੀ ਰੇਡੀਓ ਟੈਲੀਵਿਜ਼ਨ ਤੁਹਾਡਾ ਇਹ ਆਪਣੀ ਵੱਖਰੀ ਪਛਾਣ ਰਹੀ ਹੈ। ਸੋ ਬਹੁਤ ਬਹੁਤ ਮਾਣ ਦੇ ਨਾਲ, ਬੜੇ ਸਤਿਕਾਰ ਦੇ ਨਾਲ, ਮੈਨੂੰ ਲੱਗਦਾ ਕਮਿਊਨਿਟੀ ਉਸੇ ਤਰੀਕੇ ਦੇ ਨਾਲ ਹਾਜ਼ਰ ਹੈ ਜੀ।
11: ਮੇਰੇ ਨਾਲ ਸਾਡੇ ਉੱਗੇ ਬਿਜ਼ਨਸਮੈਨ ਤੇ ਸਾਡੇ ਬਹੁਤ ਹੀ ਪਿਆਰੀ ਸ਼ਖਸੀਅਤ ਸਰਦਾਰ ਹਰਪਾਲ ਸਿੰਘ ਜੀ ਸੰਧੂ ਸਾਹਿਬ ਨੇ, ਬੈਸਟ ਵਿਸ਼ਿਸ ਦੇਣਗੇ ਔਰ ਉਹਨਾਂ ਨਾਲ ਗੱਲਬਾਤ ਕਰਾਂਗੇ, ਤੁਹਾਡੀ ਵੀ ਗੱਲਬਾਤ ਹੋਵੇਗੀ। ਸੰਧੂ ਸਾਹਿਬ ਵੈਲਕਮ, ਵੈਰੀ ਗੁੱਡ ਮਾਰਨਿੰਗ।
6: ਬਹੁਤ ਬਹੁਤ ਧੰਨਵਾਦ ਚਾਵਲਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਨੂੰ ਫੋਨ ਮੇਰਾ ਲੈ ਲਿਆ ਤੁਸੀਂ, ਤੇ ਸਤਪਾਲ ਜੀ ਵੀ ਆਇਓ, ਇਹਨਾਂ ਨੂੰ ਵੀ ਕਹਿ ਲਓ ਸਤਿ ਸ੍ਰੀ ਅਕਾਲ, ਤੁਹਾਨੂੰ, ਤੁਹਾਡੇ ਸਾਰੇ ਸਟਾਫ ਨੂੰ। ਤੇ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਆ ਕਿ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਇੱਥੇ ਸ਼ੁਰੂ ਹੋ ਗਿਆ CJMR 1320 ਇੱਕ ਪੰਜਾਬੀ ਕਮਿਊਨਿਟੀ ਦਾ ਘਰ ਮੰਨਿਆ ਜਾਂਦਾ, ਜਦੋਂ ਤੋਂ ਅਸੀਂ ਆਏ ਹਾਂ ਉਤੋਂ ਦੇ ਪ੍ਰੋਗਰਾਮ ਇੱਥੇ ਚੱਲਦੇ ਆ ਜੀ। ਤੋਂ ਤਕਰੀਬਨ 50 ਸਾਲ ਪਹਿਲਾਂ ਜਦੋਂ ਅਸੀਂ ਆਏ ਹਾਂ ਤਾਂ ਉਦੋਂ ਵੀ CJMR ਤੇ ਪਹਿਲਾਂ ਜਿਹੜੇ ਪੰਜਾਬੀ ਪ੍ਰੋਗਰਾਮ ਸ਼ੁਰੂ ਹੋਏ ਤਾਂ ਉਦੋਂ ਇੱਥੇ ਸ਼ੁਰੂ ਹੋਏ ਸੀਗੇ, ਔਰ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਕਿ ਇਹ ਜਿਹੜੀ ਘਰ ਵਾਪਸੀ ਹੋਈ ਇਸ ਚੈਨਲ ਦੀ, ਇਹ ਆਪਣੇ ਪੰਜਾਬੀ ਘਰ ਦੇ ਵਿੱਚ ਆ ਗਿਆ, ਤੇ ਆਪਣਾ ਬੜੇ ਮਾਣ ਦੀ ਗੱਲ ਆ, ਸਿਰਫ ਚਾਵਲਾ ਪਰਿਵਾਰ ਲਈ ਨਹੀਂ, ਸਾਰੀ ਜਿਹੜੀ ਆ ਕਹੋ ਵੀ ਆਪਣਾ ਮੀਡੀਆ ਪਰਿਵਾਰ ਹੈਗਾ, ਪੰਜਾਬੀ ਕਮਿਊਨਿਟੀ ਹੈਗੀ ਆ, ਔਰ ਸਾਨੂੰ ਇਹ ਬਹੁਤ ਖੁਸ਼ੀ ਆ। ਕਈ ਵਾਰੀ ਇਹ ਹੁੰਦਾ ਵੀ ਉਹ ਲਫ਼ਜ਼ ਬਾਹਰ ਨਹੀਂ ਆਉਂਦੇ ਜਿਹੜੇ ਤੁਸੀਂ ਕਹਿਣਾ ਚਾਹੁੰਦੇ ਹੁੰਦੇ ਆ, ਦਿਲੋਂ ਦਿਲੋਂ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵਧਾਈਆਂ, ਕੱਲੀਆਂ ਤੁਹਾਨੂੰ ਨਹੀਂ ਸਾਰੀ ਕਮਿਊਨਿਟੀ ਨੂੰ ਇਸ ਗੱਲ ਦੀਆਂ ਬਹੁਤ ਬਹੁਤ ਵਧਾਈਆਂ। ਐਂਡ ਸਾਡੇ ਸਭ ਤੋਂ ਜ਼ਿਆਦਾ ਪਿਆਰੇ ਛੋਟੇ ਵੀਰ ਵੀ ਹੈਗੇ ਸਤਪਾਲ ਜੀ, ਤੇ ਇਹ ਤੁਹਾਡੇ ਕੋਲ ਬੈਠੇ, ਬੜੀ ਖੁਸ਼ੀ ਦੀ ਗੱਲ ਆ, ਜਿਨ੍ਹਾਂ ਦੇ ਨਾਲ ਇੱਦਾਂ ਦੇ ਕਹਿ ਲਓ ਵੀ ਵੱਡੇ ਪੱਤਰਕਾਰ ਜੁੜੇ ਹੋਣ, ਤੇ ਉਹ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਆ। ਤੇ ਮੈਂ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ, ਅਰਸ਼ ਵੀਰੇ ਨੂੰ ਵੀ ਬਹੁਤ ਬਹੁਤ, ਬੇਟੇ ਨੂੰ ਸੋਰੀ ਵੀਰਾ ਕਹਿ ਲਿਆ, ਤੇ ਜਦ ਇੱਥੇ ਪਹੁੰਚੇ ਇੱਕੋ ਜਿਹਾ ਹੋ ਜਾਂਦੇ,
11: ਬਰਾਬਰ ਹੋ ਜਾਂਦਾ ਜਦੋਂ ਪਿਓ ਪਿਓ ਦੀ ਜਿੱਤੇ ਪੁੱਤਰ ਹੋਣ ਲੱਗ ਪਏ, ਫਿਰ ਭਰਾ ਭਰਾ ਦਾ ਰਿਸ਼ਤਾ ਹੋ ਜਾਂਦਾ।
6: ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ।
11: ਸੰਧੂ ਸਾਹਿਬ ਮੈਨੂੰ ਉਹ ਪਲ ਆਖਰੀ ਸਾਹ ਤੱਕ ਯਾਦ ਰਹਿਣਗੇ, ਬੰਦਾ ਵੈਸੇ ਗਲਤੀ ਦਾ ਪੁੱਤਰਾ, ਟੁੱਟੀਆਂ ਕਿਸੇ ਵੇਲੇ ਇਨਸਾਨ ਦੇ ਵਿੱਚ ਹੁੰਦੀਆਂ ਨੇ, ਨਿਕਲ ਆਉਂਦੀਆਂ। ਜਦੋਂ ਮੈਂ ਤੁਹਾਡੇ, ਤੁਹਾਨੂੰ ਪਤਾ ਸੀ ਵੈਸੇ ਖਬਰ ਦਾ, ਤੇ ਜਦੋਂ ਮੈਂ ਤੁਹਾਨੂੰ ਦੱਸੀ ਤੇ ਤੁਸੀਂ ਜਿਵੇਂ ਆਪਣੀ ਹੌਟ ਸੀਟ ਤੋਂ ਉੱਠ ਕੇ, ਆਪਣੀ CEO ਵਾਲੀ ਕੁਰਸੀ ਤੋਂ ਉੱਠ ਕੇ ਮੈਨੂੰ ਗਲਵੱਕੜੀ, ਕਹਿੰਦੇ ਏਦਾਂ ਨਹੀਂ ਜੱਫੀ ਪਾ ਯਾਰਾ, ਉਹ ਸਦਾ ਵਾਸਤੇ ਮੇਰੇ ਕੰਨਾਂ ਦੇ ਵਿੱਚ ਆਵਾਜ਼ ਗੂੰਜੇਗੀ, ਜਿੰਨਾ ਤੁਸੀਂ ਘੁੱਟ ਕੇ ਗਰਮ ਜੋਸ਼ੀ ਦੇ ਨਾਲ ਮੈਨੂੰ ਆਪਣੇ ਕਲਾਵੇ ਦੇ ਵਿੱਚ ਲਿਆ। ਔਰ ਕੱਲਾ ਇਹੀ ਨਹੀਂ ਕਿ ਇਹ ਵੀ ਨਾਲ ਕਿਹਾ ਕਿ ਕਿਸੇ ਤਰ੍ਹਾਂ ਦੀ ਸਪੋਰਟ, ਹੈਲਪ ਫਿਜੀਕਲੀ ਫਾਈਨੈਂਸ਼ਲੀ ਜੋ ਵੀ ਚਾਹੀਦੀ ਆ, ਅਸੀਂ ਤੁਹਾਡੇ ਨਾਲ ਹਾਂ। ਉਹ ਦਿਨ ਬਹੁਤ ਵੱਡਾ ਦਿਨ ਸੀ ਮੇਰੇ ਲਈ, ਨਰਵਸ ਸੀ ਮੈਂ, ਘਬਰਾਇਆ ਹੋਇਆ ਵੀ ਸੀ, ਸਾਡਾ ਮਤਲਬ ਕਿਸੇ ਵੇਲੇ ਜੌਲ ਸਾਹਿਬ ਵੀ ਮਹਿਸੂਸ ਕਰਦੇ ਸੀ ਅੱਜ ਆਵਾਜ਼ ਦੱਬੀ ਦੱਬੀ ਆ, ਅੱਜ ਬੜੀ ਚੜ੍ਹਦੀ ਕਲਾ ਆ ਰਹੀ ਹੈ, ਕਿਉਂਕਿ ਇੱਕ ਟਾਵਰ ਨੂੰ ਦੂਜੀ ਥਾਂ ਤੇ ਮੂਵ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ, ਬਹੁਤ ਸਾਰੀਆਂ ਮੁਸ਼ਕਲਾਵਾਂ ਹੁੰਦੀਆਂ ਨੇ, ਇਹ ਜਿਸ ਤਰ੍ਹਾਂ ਲੱਗੇ ਸੋ ਤਨ ਜਾਣੇ ਕੌਣ ਜਾਣੇ, ਪੀੜ ਪਰਾਈ ਵਾਲੀ ਗੱਲ ਹੁੰਦੀ ਹੈ। ਜਦੋਂ ਉਲਝਣਾ, ਤੁਸੀਂ ਵੀ ਕਿਹਾ ਸੀ ਕਿੱਥੋਂ ਤੱਕ, ਇਕਦਮ ਤੁਹਾਡਾ ਫੋਨ ਵੀ ਆਇਆ ਸੀ, ਮੈਸੇਜ ਵੀ ਆਇਆ, ਤੁਸੀਂ ਮੇਰੇ ਨਾਲੋਂ ਵੀ ਜ਼ਿਆਦਾ ਖੁਸ਼ ਸੀਗੇ ਕਿ ਹਾਂ ਬਈ ਕਿੱਥੋਂ ਤੱਕ ਪਹੁੰਚਿਆ ਕੰਮ ਤੇ। ਮੈਂ ਕਿਹਾ ਸੀ ਭਾਜੀ ਬਸ ਹਾਥੀ ਲੰਘ ਗਿਆ, ਹੁਣ ਪੂਛ ਛੜੀ ਹੋਈ ਹੈ, ਤੇ ਪੂਛ ਲੰਘ ਗਈ ਤੇ ਆਪਾਂ ਫਿਰ ਉਦੋਂ ਤੁਹਾਨੂੰ ਦੱਸਾਂਗੇ ਜਿੱਦਣ
6: ਪੂਛ। ਵਾਹਿਗੁਰੂ ਦੀ ਬੜੀ ਮਿਹਰ ਹੋਈ ਹੈ ਜੀ, ਜਿਹੜਾ ਇਹ ਸਾਰਾ ਕੁਝ ਹੋਇਆ। ਔਰ ਦੇਖੋ, ਮੈਂ ਜਿਵੇਂ ਤੁਹਾਡੇ ਨਾਲ ਉਧਰ ਰੇਡੀਓ ਤੇ, ਸੋਰੀ ਫੋਨ ਦੇ ਉੱਤੇ ਵੀ ਗੱਲ ਕਰਦੇ ਨੇ, ਕਹੀ ਸੀ ਗੱਲ ਤੇ, ਇਹ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ, ਤੇ ਉਹਦੀ ਆਸ਼ੀਰਵਾਦ ਦੇ ਨਾਲ ਉਹਦਾ ਅਸੀਂ ਸ਼ੁਕਰਾਨਾ ਕੋਟੋ ਕੋਟ ਕਰਦੇ ਹਾਂ, ਤੇ ਉਹਨਾਂ ਦੇ ਧੰਨਵਾਦ, ਉਹਨਾਂ ਦੀ ਮਿਹਰਬਾਨੀ ਦੇ ਨਾਲ ਇਹ ਸਾਰਾ ਕੁਝ ਹੋਇਆ। ਤੇ ਤੁਸੀਂ ਬੜੀ ਮਿਹਨਤ ਕੀਤੀ ਹੈ ਜੀ, ਸ਼ਿੱਦਤ ਨਾਲ ਇਹ ਕੰਮ ਕਰਦੇ ਹਾਂ ਤੁਸੀਂ, ਤੁਹਾਨੂੰ ਇਸ ਗੱਲ ਦੀ ਕ੍ਰੈਡਿਟ ਜਾਂਦਾ, ਤੇ ਇਹ ਤੁਸੀਂ ਡਿਜ਼ਰਵ ਕਰਦੇ ਸੀਗੇ, ਇਸ ਲਈ ਮੈਂ ਤੁਹਾਨੂੰ, ਤੁਹਾਡੇ ਸਾਰੇ ਪਰਿਵਾਰ ਨੂੰ, ਤੁਹਾਡੇ ਸਾਰੇ ਸਟਾਫ ਨੂੰ, ਤੇ ਸਾਰੇ ਸੁਣਨ ਵਾਲਿਆਂ ਨੂੰ, ਇਸ ਜਿਹੜਾ ਸਾਡੇ ਕਹਿ ਲਓ ਕਮਿਊਨਿਟੀ ਦੇ ਵਿੱਚ ਇੱਕ ਇਹ ਸਾਡਾ ਇੱਕ ਕਹਿ ਲਓ ਹੀਰਾ ਜੁੜਿਆ, ਉਹਦੇ ਵਾਸਤੇ ਤੁਹਾਨੂੰ ਬਹੁਤ ਬਹੁਤ
11: ਧੰਨਵਾਦ।
6: ਪਰਮਾਤਮਾ ਸਾਰਿਆਂ ਨੂੰ ਤਰੱਕੀਆਂ ਬਖਸ਼ੇ, ਔਰ ਤੁਹਾਡੇ ਤੇ ਏਦਾਂ ਹੀ ਮਿਹਰ ਰੱਖਿਆ ਪਰਮਾਤਮਾ।
11: ਔਰ ਤੁਹਾਨੂੰ ਯਾਦ ਹੋਵੇਗਾ ਕਿ ਤੁਸੀਂ ਕਿਹਾ ਵੀ ਕਿੱਦਾਂ, ਮੈਂ ਕਿਹਾ ਅਰਸ਼ ਨੇ ਇਹ ਸਾਰਾ ਸਟੈਪ ਲਿਆ ਆ, ਤੇ
6: ਅਰਸ਼
11: ਯਾਦ ਹੈ, ਮੈਂ ਕਿਹਾ ਜੀ ਇਹ ਅਰਸ਼ ਨੇ ਹੀ ਸਾਰਾ ਕੁਝ ਕੀਤਾ, ਅਰਸ਼ ਨੂੰ ਕ੍ਰੈਡਿਟ ਮਿਲਦਾ, ਮੈਂ ਤੇ ਸਿਰਫ ਬੋਲਣ ਬੁਲਾਉਣ ਵਾਲਿਆਂ ਦੇ ਵਿੱਚੋਂ ਹੀ ਹਾਂ, ਤੇ ਤੁਸੀਂ ਆਸ਼ੀਰਵਾਦ ਦਿੱਤਾ।
6: ਇਹ ਗੱਲ ਹੈ ਜੀ, ਦੇਖੋ ਨਵੀਂ ਜਿਹੜੀ ਆਪਣੀ ਪੀੜ੍ਹੀ ਆ, ਇਹਨਾਂ ਨੇ ਇਹ ਆਪਣੇ ਜਿੰਨੇ ਬਿਜ਼ਨਸ ਹੈਗੇ ਆ ਉਹਨਾਂ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਣਾ, ਇਹਨਾਂ ਨੇ ਲੈ ਕੇ ਜਾਣਾ, ਉਹ ਹਰ ਹਾਲਤ ਜਾ ਰਹੇ ਆ ਜੀ। ਜਿਸ ਬਿਜ਼ਨਸ ਦੇ ਵਿੱਚ ਆਪਣੇ ਜਿਹੜੇ ਜਦੋਂ ਆਪਾਂ ਸ਼ੁਰੂ ਕੀਤੇ, ਬੜੀਆਂ ਹਾਰਡਸ਼ਿਪ ਦੇਖੀਆਂ, ਕਹੋ ਭੁੱਖੇ ਮਰਨ ਵਾਲੀ ਵੀ ਗੱਲ ਹੋਈ ਹੋ ਸੀ, ਕਈ ਟਾਈਮ ਬਿਜ਼ਨਸ ਦੇ ਵਿੱਚ ਏਦਾਂ ਹੁੰਦਾ ਸੀ ਭੁੱਖੇ ਰਹਿ ਕੇ ਸੌਂ ਲਓ, ਪਰ ਅਗੇਨ ਉਹ ਹਾਰਡਸ਼ਿਪ ਜਿਹੜੀਆਂ ਇਹਨਾਂ ਨੇ ਨਹੀਂ ਦੇਖੀਆਂ, ਇਹ ਇਹਨਾਂ ਨੂੰ ਨੈਕਸਟ ਲੈਵਲ ਤੇ ਲਿਜਾ ਸਕਦੇ ਆ, ਕਿਉਂਕਿ ਜਿੱਥੋਂ ਇਹਨਾਂ ਨੇ ਸਟੇਅਰਿੰਗ ਫੜਨਾ ਉੱਥੇ ਤਾਂ ਗੱਡੀ ਆਲਰੇਡੀ ਟਰੈਕ ਤੇ ਚੱਲ ਰਹੀ ਆ।
11: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
6: ਤੇ ਪਰਮਾਤਮਾ ਇਸ ਤਰ੍ਹਾਂ ਮੇਹਰ ਰੱਖੇ ਜੀ ਸਾਰਿਆਂ ਦੇ ਉੱਤੇ, ਸਾਰਿਆਂ ਬੱਚਿਆਂ ਦੇ ਉੱਤੇ, ਚੜ੍ਹਦੀ ਕਲਾ ਚ ਰੱਖੇ ਤੁਹਾਨੂੰ।
11: ਸੰਧੂ ਸਾਹਿਬ ਸੋ ਨਾਈਸ ਸਰ, ਥੈਂਕ ਯੂ ਵੈਰੀ ਮੱਚ, ਸਤਿ ਸ੍ਰੀ ਅਕਾਲ।
6: ਥੈਂਕ
11: ਯੂ ਜਲ ਸਾਹਿਬ, ਸੰਧੂ ਸਾਹਿਬ ਦਾ ਬਹੁਤ ਵੱਡਾ ਹੱਥ ਹੈ, ਮੈਨੂੰ ਉਦਣ ਜਿੱਦਣ ਦੱਸੀ ਖਬਰ, ਮੈਂ ਜਿੱਦਾਂ ਇਹਨਾਂ ਨੇ ਗਰਮ ਜੋਸ਼ੀ ਦੇ ਨਾਲ ਮੈਨੂੰ ਗਲਵੱਕੜ, ਇੱਦਾਂ ਨਹੀਂ ਕਹਿੰਦੇ ਯਾਰਾ ਉੱਠ ਕੇ ਜੱਫੀ ਪਾ ਪਹਿਲਾਂ, ਇਹ ਖਬਰ ਸੁਣਾਈ ਹੈ, ਤੇ ਫਿਰ ਨਾਲ ਮੂੰਹ ਮਿੱਠਾ ਵੀ ਕਰਵਾਇਆ, ਮੈਂ ਸਮਝਦਾ ਕਿ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੀ ਕਮਿਊਨਿਟੀ ਦੇ ਵੱਡੇ ਵੱਡੇ ਜਿਹੜੇ ਵੈਲ ਨੋਨ ਸ਼ਖਸੀਅਤ ਆ, ਹਾਂਜੀ, ਜਿਨ੍ਹਾਂ ਨੇ ਆਪ ਖੁਦ ਸਟਰਗਲ ਕਰਕੇ ਆਪਣੇ ਅਦਾਰੇ ਖੜੇ ਕੀਤੇ ਨੇ। ਅਸੀਂ ਜਦੋਂ 29 ਅਪ੍ਰੈਲ 1997 ਨੂੰ ਵੀਰ ਅਰਨ ਗੋਗਨਾ ਜੀ ਨਾਲ ਰਲ ਕੇ ਸ਼ੁਰੂਆਤ ਕੀਤੀ ਸੀ, ਕਦੇ ਚੇਤੇ ਨਹੀਂ ਸੀ ਕਿ ਇਹਦੀ ਹੌਟ ਸੀਟ ਤੇ ਵੀ ਬੈਠ ਪਾਵਾਂਗੇ, ਹਨਾ, ਪਰ ਸਤਿਗੁਰ ਨੇ ਜੋ ਕਿਰਪਾ ਕੀਤੀ। ਨੈਕਸਟ ਕਾਲ ਲੈ ਲਈਏ ਜੋਸਾ, ਫਿਰ ਆਪਾਂ ਕਰਦੇ ਇੱਕ ਦੋ।

0: ਜਿੰਨੇ ਰੇਡੀਓ ਲਗਭਗ ਰੇਡੀਓ ਹੋਸਟ ਨੇ ਜਿਨ੍ਹਾਂ ਨੇ ਪ੍ਰਸਿੱਧੀਆਂ ਪ੍ਰਾਪਤ ਕੀਤੀਆਂ ਨੇ ਕਮਿਊਨਿਟੀ ਦੇ ਵਿਚ ਨੀ ਵਰਲਡ ਵਾਈਡ ਨਾਂ ਬਣਾਇਆ ਬਹੁਤ ਸਾਰੀਆਂ ਅਖਬਾਰਾਂ ਰੇਡੀਓ ਟੈਲੀਵਿਜ਼ਨ ਵਾਲੇ ਜਿਹੜੇ ਹੋਸਟ ਨੇ ਉਹ ਇਥੋਂ ਕੁਛ ਨਾ ਕੁਛ ਜਿਹੜਾ ਹੈ ਉਹ ਆਪਣਾ ਸਮਾਂ ਬਿਤਾ ਕੇ ਨਿਕਲੇ ਨੇ ਸੋ ਹਿਸਟਰੀ ਬੜੀ ਲੰਬੀ ਹੈ ਦੁੱਖ ਵਿਚ ਸੁੱਖ ਵਿਚ ਇਸ ਕਮਿਊਨਿਟੀ ਨੂੰ ਸਾਥ ਦੇਣ ਵਾਲਾ ਸੀ ਜੇ ਐਮ ਆਰ 1320 AM ਅਗੇਨ ਅਸੀਂ ਥੈਂਕਸਫੁਲ ਹਾਂ ਮਿਸਟਰ ਮੈਟ ਕੈਨ ਕੈਨ ਫੈਮਿਲੀ ਦੇ ਮੈਟ ਕੈਨ ਮਾਈਕਲ ਕੇਨ ਹੈਰੀ ਮੈਕਡੋਨਲਡ ਆਦਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਸੀ ਅੱਜ ਮੈਟ ਕੈਨ ਇਹਦੇ CEO ਨੇ ਤੇ ਉਨ੍ਹਾਂ ਨੇ ਸਾਨੂੰ ਇਹ ਚਾਬੀਆਂ ਫੜਾਈਆਂ ਨੇ ਜੀ ਅਸੀਂ ਉਨ੍ਹਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਅਸੀਂ ਇਸ ਮੰਚ ਨੂੰ ਜਿਹੜਾ ਹੈ ਲੈ ਕੇ ਕਮਿਊਨਿਟੀ ਦੇ ਵਿਚ ਆਏ ਹਾਂ ਸੋ ਸਾਰਿਆਂ ਲਈ ਖੁੱਲੇ ਨੇ ਦਰਵਾਜ਼ੇ ਤੁਸੀਂ ਕੋਈ ਵੀ ਆਪਣੀ ਕਿਸੇ ਲੈਂਗੁਏਜ ਦੇ ਵਿਚ ਪ੍ਰੋਗਰਾਮ ਆਰੰਭ ਕਰਨਾ ਅਰਸ਼ ਉਨ੍ਹਾਂ ਦੇ ਕੋਲ ਲਿਸਟ ਹੈ ਤੁਸੀਂ ਉਨ੍ਹਾਂ ਨੂੰ ਸੰਪਰਕ ਕਰ ਲਓ ਜੋ ਕੰਟਰੈਕਟ ਸਾਈਨ ਹੋ ਗਏ ਅਸੀਂ ਉਨ੍ਹਾਂ ਦੇ ਨਾਮ ਬ੍ਰੌਡਕਾਸਟ ਕਰਾਂਗੇ CJMR 1320 AM ਦੀ ਵੈਬਸਾਈਟ ਤੇ ਐਪ ਤੇ ਆਪਣੇ ਐਪ ਤੇ ਸੋਸ਼ਲ ਨੈਟਵਰਕ ਮੀਡੀਆ ਤੇ ਆਉਣ ਵਾਲੇ ਦਿਨਾਂ ਦੇ ਵਿਚ ਜਦੋਂ ਸਾਡਾ ਡਿਕਸੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇਕ ਦੋ ਦਿਨਾਂ ਤੱਕ ਸਾਈਨ ਲੱਗ ਜਾਣਗੇ ਸਟੇਟ ਆਫ ਦੀ ਆਰਟ ਆਫਿਸ ਤੁਹਾਨੂੰ ਪੂਰੀ ਫੈਸਿਲਿਟੀਜ਼ ਵਾਲਾ ਮਿਲੇਗਾ ਪਾਰਕਿੰਗ ਖੁੱਲੀ ਡੁੱਲੀ ਹੈ ਔਰ ਸਾਰੀਆਂ ਸੁਵਿਧਾਵਾਂ ਦੇ ਨਾਲ ਉਸ ਸਟੂਡੀਓ ਦੇ ਵਿਚ ਤੁਸੀਂ ਰਨ ਕਰਨਾ ਜਾਂ ਆਪਣੇ ਕਿਸੇ ਸਟੂਡੀਓ ਚੋਂ ਰਨ ਕਰਨਾ ਨੋ ਪ੍ਰੋਬਲਮ ਪਰੰਤੂ ਜਿਹੜੀਆਂ ਰੂਲ ਐਂਡ ਰੈਗੂਲੇਸ਼ਨ ਉਹੀ ਹੋਣਗੀਆਂ ਤੁਹਾਡੇ ਤੇ ਕੋਈ ਕਿਸੇ ਤਰ੍ਹਾਂ ਦਾ ਪ੍ਰਭਾਵ ਨਹੀਂ ਹੋਵੇਗਾ ਕਿ ਜੀ ਇਹ ਪੰਜਾਬੀ ਕਮਿਊਨਿਟੀ ਕੋਲ ਰੇਡੀਓ ਹੈ ਤੇ ਅਸੀਂ ਆਪਣਾ ਦਬਦਬਾ ਰੱਖਾਂਗੇ ਤੁਹਾਡੀ ਓਪਨ ਆਵਾਜ਼ ਬੁਲੰਦ ਆਵਾਜ਼ ਉਸੇ ਤਰ੍ਹਾਂ ਗੂੰਜੇਗੀ ਜਿਵੇਂ ਤੁਸੀਂ ਆਪਣੇ CJMR 1320 ਜਾਂ ਕਿਸੇ ਹੋਰ ਰੇਡੀਓ ਤੇ ਪਹਿਲਾਂ ਕਰਦੇ ਰਹੇ ਹੋ ਯੂਅਰ ਮੋਸਟ ਵੈਲਕਮ ਜੇ ਤੁਸੀਂ ਆਉਣਾ ਚਾਹੋ ਅਰਸ਼ 416-303-1515 ਪਰ ਰੂਲ ਐਂਡ ਰੈਗੂਲੇਸ਼ਨ ਜਿਹੜੇ ਅੰਡਰ ਬ੍ਰੌਡਕਾਸਟ ਨੇ ਉਨ੍ਹਾਂ ਨੂੰ ਜ਼ਰੂਰ ਫਾਲੋ ਕਰਨਾ ਪਵੇਗਾ ਤੇ ਜੋਲ ਸਾਹਿਬ ਹੁਣ ਆਪਾਂ ਆਪਣੀ ਗੱਲਬਾਤ ਕਰੀਏ ਬੀਤੀ ਰਾਤ
1: ਸਾਡੇ ਮੈਨੂੰ ਦੱਸ ਲੈਂਦੇ ਹੋ ਤਬਲਾ ਜੀ
0: ਲਓ ਜੀ
1: ਤੁਹਾਡਾ ਜਿਹੜਾ ਸਫ਼ਰ ਹੈ CJMR ਦਾ ਜਿਹੜਾ ਸਫ਼ਰ ਹੈ ਉਹਨਾਂ ਦਾ ਲਗਭਗ ਮੈਂ ਸਮਝਾਂਗਾ ਜੀ 75 ਸਾਲਾਂ ਚੋਂ ਅੱਧਾ ਸਫ਼ਰ ਪੰਜਾਬੀ ਕਮਿਊਨਿਟੀ ਦੇ ਨਾਲ ਕੀਤਾ ਹੈ ਆਪਾਂ ਦੇਖ ਰਹੇ ਹਾਂ ਤੇ ਤੁਹਾਡਾ ਤੇ ਇਹ ਸ਼ਾਨੇ ਦਰਬਾਰ ਦਾ ਤੇ ਸਮੋਸਾ ਐਂਡ ਸਵੀਟ ਫੈਕਟਰੀ ਦਾ ਸਫ਼ਰ ਵੀ ਲਗਭਗ ਇੱਕੋ ਜਿਹਾ ਹੀ ਆ ਜੀ
0: ਜੀ ਜੀ ਜੀ
1: ਹੈ ਨਾ ਸੰਧੂ ਪਰਿਵਾਰ ਨੇ ਜਿੱਥੇ
0: ਅੱਛਾ ਮੈਂ ਨਾ ਸੰਧੂ ਸਾਹਿਬ ਨਾਲ ਬੈਠਾ ਸੀ ਜਿਹੜੇ ਮੈਨੂੰ ਪਤਾ ਕਿ ਅਸੀਂ ਬੜੇ ਪੁਰਾਣੇ ਜਾਣਦੇ ਹਾਂ ਜੋ ਤਰਾ ਚੜਾ ਮੈਨੂੰ ਇਨ੍ਹਾਂ ਨੇ ਦੱਸੇ ਨਾ ਜਿਸ ਤਰੀਕੇ ਦੇ ਨਾਲ ਸਮੋਸਾ ਸਵੀਟਸ ਐਂਡ ਫੈਕਟਰੀ ਦੀ ਸਟਰਗਲ ਜਿਵੇਂ ਇਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਸਾਰੇ ਪਰਿਵਾਰ ਨੇ ਹਨਾ ਉਹ ਮਤਲਬ ਬੜੀ ਕਿਤੇ ਖੁੱਲੀ ਡੁੱਲੀ ਗੱਲਬਾਤ ਕਰਾਂਗੇ ਬੜੀ ਮਤਲਬ ਕਹਿ ਲਓ ਕਿ ਚੁਣੌਤੀਆਂ ਭਰਿਆ ਸਮਾਂ ਸੀ ਉਸ ਸਾਡੀ ਕਮਿਊਨਿਟੀ ਵੀ ਘੱਟ ਹੁੰਦੀ ਸੀ ਬਿਜ਼ਨਸ ਭਾਈਚਾਰਾ ਵੀ ਘੱਟ ਹੁੰਦਾ ਸੀ ਮੀਡੀਆ ਵੀ ਘੱਟ ਹੁੰਦਾ ਸੀ ਅਪਰੋਚ ਕਰਨਾ ਲੋਕਾਂ ਤੱਕ ਦੱਸਣਾ ਉਹ ਵੀ ਇੱਕ ਬੜਾ ਵੱਡਾ ਜਿੰਮੇਵਾਰੀ ਵਾਲਾ ਕੰਮ ਹੁੰਦਾ ਸੀ ਤਾਂ ਕਿ ਵੀ ਸਾਡੇ ਕੋਲ ਆਓ ਔਰ ਬੜੀਆਂ ਇਨ੍ਹਾਂ ਨੇ ਮੈਨੂੰ ਬੜੀਆਂ ਨਾ ਰੌਚਕ ਗੱਲਾਂ ਦੱਸੀਆਂ ਕਾਮਯਾਬੀ ਵਾਸਤੇ ਮੈਂ ਉਨ੍ਹਾਂ ਨੂੰ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਤੇ ਮੈਂ ਉਨ੍ਹਾਂ ਨੂੰ ਕੁਝ ਗ੍ਰਹਿਣ ਵੀ ਆਪਣੇ ਤੇ ਕਰਨ ਦਾ ਯਤਨ ਕਰਾਂਗਾ ਤਾਂ ਕਿ ਅਸੀਂ ਵੀ ਇਨ੍ਹਾਂ ਦੇ ਪਦ ਚਿੰਨ੍ਹ ਤੇ ਚੱਲ ਕੇ ਹੋਰ ਤਰੱਕੀਆਂ ਕਰ ਸਕੀਏ ਹਾਂਜੀ ਪਲੀਜ਼
1: ਬਿਲਕੁਲ ਜੀ ਨਹੀਂ ਦੇਖੋ ਜਿਨ੍ਹਾਂ ਇਨਸਾਨਾਂ ਨੇ ਘਾਲਣਾ ਘਾਲ ਕੇ ਇਹ ਬੁਲੰਦੀਆਂ ਹਾਸਲ ਕੀਤੀਆਂ ਹੋਣ ਤੇ ਉਹਨਾਂ ਨੂੰ ਉਹਦੀ ਕਦਰ ਬੜੀ ਰਹਿੰਦੀ ਹੈ ਕਿਉਂਕਿ ਸੰਧੂ ਸਾਹਿਬ ਦੇ ਮੈਨੂੰ ਲਫ਼ਜ਼ ਵੈਸੇ ਯਾਦ ਰਹਿੰਦੇ ਆ ਜਦੋਂ ਪਾਪਾ ਜੀ ਗਏ ਸੀ ਤੇ ਇਹਨਾਂ ਨੇ ਕਿਹਾ ਜੀ ਵੀ ਸਵਰਗ ਅਸੀਂ ਦੇਖਿਆ ਤਾਂ ਨਹੀਂ ਗਾ ਪਰ ਹੁਣ ਜਿੱਥੇ ਉਹ ਰਹਿੰਦੇ ਸੀ ਜੇ ਇਸ ਮਾਹੌਲ ਦੇ ਵਿਚ ਜਿੱਦਾਂ ਪਰਿਵਾਰ ਦੇ ਵਿਚ ਕੋਈ ਸਵਰਗ ਚੋਂ ਰਹਿ ਕੇ ਉਹ ਜ਼ਰੂਰ ਗਏ ਆ ਇਸ ਕਰਕੇ ਜੀ ਕਿ ਆਪਣੀ ਜ਼ਿੰਦਗੀ ਦਾ ਸਵਰਗ ਉਹਨਾਂ ਨੇ ਇਸ ਮਿਹਨਤ ਨਾਲ ਸਿਰਜਿਆ ਤੁਹਾਡਾ ਉਹਨਾਂ ਦੇ ਨਾਲ ਲੰਬਾ ਜਿਹੜਾ ਜੀ ਇੱਕ ਰਿਸ਼ਤਾ ਹੈ ਦਹਾਕਿਆਂ ਦਾ ਉਸੇ ਤਰ੍ਹਾਂ ਜੀ ਵੀ ਜਿੱਦਾਂ ਰੰਗਲਾ ਪੰਜਾਬ ਨੂੰ ਉਹਨਾਂ ਦਾ ਸੰਧੂ ਪਰਿਵਾਰ ਦਾ ਸਮੋਸਾ ਐਂਡ ਸਵੀਟ ਫੈਕਟਰੀ ਦਾ ਸਦਾ ਸਹਿਯੋਗ ਰਿਹਾ ਸੋ ਆਪਾਂ ਜਿਹੜੇ ਸਾਰੇ ਜੀ ਇੱਕੋ ਸਮੇਂ ਦੇ ਲਗਭਗ ਚੱਲੇ ਹੋਏ ਹਾਂ ਤੇ ਜਿੱਥੇ ਜਿੱਥੇ ਵੀ ਜ਼ਿੰਦਗੀਆਂ ਨੂੰ ਅੱਗੇ ਚੱਲ ਕੇ ਆਪਣੀ ਸਖ਼ਤ ਮਿਹਨਤ ਤੇ ਇਮਾਨਦਾਰੀ ਦੇ ਨਾਲ ਪਹੁੰਚਾ ਪਾ ਰਹੇ ਹਾਂ ਤੇ ਮੈਂ ਸਮਝਦਾ ਜੀ ਕਿ ਆਪਾਂ ਉਹਨਾਂ ਨੂੰ ਬੈਟਰ ਇੰਜੋਏ ਵੀ ਕਰ ਸਕਦੇ ਹਾਂ ਕਿਉਂਕਿ ਸਾਡੀ ਇਹ ਤੁਹਾਡੀ ਆਪਣੀ ਅਚੀਵਮੈਂਟ ਹੈ ਆਪਣੀ ਅਚੀਵਮੈਂਟ ਨੂੰ ਮਹਿਸੂਸ ਕਰਕੇ ਜਿਹੜਾ ਜੀ ਵੀ ਦਿਲ ਦੇ ਵਿੱਚ ਆਤਮਾ ਦੇ ਵਿੱਚ ਇੱਕ ਵੱਖਰਾ ਨਿੱਘ ਪ੍ਰਾਪਤ ਹੁੰਦਾ ਹੈ ਉਹ ਨਿੱਘ ਪ੍ਰਾਪਤ ਕਰਨ ਦਾ ਜੀ ਮੌਕਾ ਦਿਲਬਾਗ ਚਾਵਲਾ ਜੀ ਨੂੰ ਅਰਸ਼ ਚਾਵਲਾ ਜੀ ਨੂੰ ਪ੍ਰਾਪਤ ਹੋਇਆ ਇਸ CJMR 1320 ਦੇ ਮਾਧਿਅਮ ਦੇ ਨਾਲ ਅਸੀਂ ਪਰਮਾਤਮਾ ਦੇ ਬੜੇ ਬੜੇ ਸ਼ੁਕਰਗੁਜ਼ਾਰ
0: ਅਸੀਂ ਉਰਦੂ ਦੇ ਵਿੱਚ ਨਿਊਜ਼ ਬ੍ਰੌਡਕਾਸਟ ਕਰਨਾ ਚਾਹੁੰਦੇ ਹਾਂ ਸੂਚਨਾ ਹੈ ਸਾਡੇ ਨਾਲ ਤੁਹਾਡਾ ਕੋਈ ਜਾਣੂ ਸਾਨੂੰ ਤੁਸੀਂ ਪਾਕਿਸਤਾਨੀ ਭਾਈਚਾਰੇ ਦੇ ਲੋਕ ਸੁਣਦੇ ਹੋ ਜਾਂ ਇੱਥੋਂ ਵਾਲੇ ਕਿਸੇ ਹੋਰ ਰੇਡੀਓ ਨਾਲ ਕੰਮ ਕਰਦੇ ਹੋਵੋ ਇਹ ਨਾ ਹੋਵੇ ਕਿ ਤੁਸੀਂ ਉਥੋਂ ਛੱਡ ਕੇ ਸਾਡੇ ਨਾਲ ਆਓ ਤੇ ਉਹਦਾ ਅਸੀਂ ਦਿਲ ਨਹੀਂ ਦਿਖਾਉਣਾ ਚਾਹੁੰਦੇ ਨਿਊ ਕਮਰਸ ਨੂੰ ਵੈਲਕਮ ਹੈ ਤੁਸੀਂ ਇੱਕ ਦਿਨ ਗਲਤੀ ਕਰੋਗੇ ਦੋ ਦਿਨ ਗਲਤੀ ਕਰੋਗੇ ਤਿੰਨ ਦਿਨ ਗਲਤੀ ਕਰੋਗੇ ਅਗਾਂਹ ਅਸੀਂ ਵੀ ਡਿੱਗ ਡਿੱਗ ਕੇ ਜਵਾਨ ਹੋਏ ਹਾਂ ਗਿਰਤੇ ਹੈ ਸ਼ਾਹ ਅਸਵਾਰ ਹੀ ਮੈਦਾਨੇ ਜੰਗ ਮੇਂ ਵੋ ਖਾਕ ਕਰੇਂਗੇ ਜੋ ਗੁੱਟਨੋ ਕੇ ਬਲ ਚਲਤੇ ਜਦੋਂ ਬੰਦਾ ਚੱਲਣਾ ਸਿੱਖਦਾ ਬੱਚਾ ਚੱਲਣਾ ਸਿੱਖਦਾ ਉਹ ਡਿੱਗਦਾ ਮਾੜੀ ਮੋਟੀ ਝਰੀਟ ਆਉਂਦੀ ਹੈ ਫੇਰ ਉਸ ਨੂੰ ਸਹਾਰਾ ਮਿਲਦਾ ਫੇਰ ਉਹ ਤੁਰਨ ਲੱਗ ਪੈਂਦਾ ਫਿਰ ਦੌੜਨ ਲੱਗ ਪੈਂਦਾ ਫਿਰ ਭੱਜਣ ਲੱਗ ਪੈਂਦਾ ਇਸੇ ਤਰ੍ਹਾਂ ਨਿਊ ਕਮਰਸ ਜੇਕਰ ਤੁਸੀਂ ਸਾਨੂੰ ਜੁਆਇਨ ਕਰਨਾ ਚਾਹੋ

0: ਅਰਸ਼ ਨੂੰ ਕਾਲ ਕਰ ਲਿਓ, ਪਰ ਸ਼ਰਤ ਸਾਡੀ ਹੈ ਕਿ ਕਿਸੇ ਰੇਡੀਓ ਤੁਸੀਂ ਓਨਟੇਰੀਓ ਦੇ ਵਿਚ ਕਿਸੇ ਨਾਲ ਕੰਮ ਨਹੀਂ ਕਰਦੇ ਹੋਣੇ ਚਾਹੀਦੇ। ਉਸ ਨੂੰ ਛੱਡ ਕੇ ਤੁਸੀਂ ਇਧਰ ਆਓ, ਸਾਡਾ ਦਿਲ ਦੁਖੂਗਾ, ਉਹਦਾ ਵੀ ਦਿਲ ਦੁਖੂਗਾ, ਅਸੀਂ ਕਿਸੇ ਦੀ ਆਤਮਾ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ। ਸੋ ਸਾਨੂੰ ਨਿਊ ਕਮਰਸ ਦੀ ਵੀ ਜ਼ਰੂਰਤ ਹੈ, ਨਿਊ ਹੋਸਟ ਦੀ ਵੀ ਜ਼ਰੂਰਤ ਹੈ, ਔਰ ਬ੍ਰੌਡਕਾਸਟਰਸ ਦੀ ਵੀ ਜ਼ਰੂਰਤ ਹੈ। ਜੇ ਤੁਸੀਂ ਕੰਮ ਕਰਨਾ ਚਾਹੋ 905 416 303 1515 ਮੈਸੇਜ ਭੇਜ ਦਿਓ ਅਰਸ਼ ਨੂੰ, ਜੇ ਸਾਰੀਆਂ ਕਾਲਸ ਨਾ ਅਟੈਂਡ ਕਰ ਸਕਣ 416 303 1515। ਅੱਛਾ ਜੋਲ ਸਾਹਿਬ, ਬੀਤੀ ਰਾਤ ਜੋ ਅਸੀਂ ਸਾਹਮਣਾ ਕੀਤਾ ਇੱਕ ਬਹੁਤ ਵੱਡੇ ਤੂਫਾਨ ਦਾ, ਬਹੁਤ ਨੁਕਸਾਨ ਵੀ ਹੋਇਆ, ਬਹੁਤ ਸਮਾਂ ਲੋਕਾਂ ਨੂੰ ਬਿਜਲੀ ਤੋਂ ਵਾਂਝਿਆ ਰਹਿਣਾ ਪਿਆ, ਵੱਡੀ ਵੱਡੀ ਮਤਲਬ ਸਮਝੋ ਕਿ ਜਿਵੇਂ ਕੋਈ ਵੱਟੇ ਨਹੀਂ ਮਾਰ ਰਿਹਾ ਹੁੰਦਾ ਹਜੂਮ, ਹਨਾ ਐਵੇਂ ਡਿੱਗ ਰਹੀ ਸੀ ਉਤੋਂ, ਮਤਲਬ ਵੱਡੇ ਵੱਡੇ ਗੜੇ, ਤੇ ਕਾਫੀ ਨੁਕਸਾਨ ਹੋਇਆ, ਕਾਫੀ ਮਤਲਬ ਟ੍ਰੈਫਿਕ ਵੀ ਜਾਮ ਰਹੀ ਹੈ, ਕਾਫੀ ਖਬਰਾਂ ਆ ਰਹੀਆਂ। ਤੁਹਾਡਾ ਨਜ਼ਰੀਆ ਸਾਰਾ ਇੱਥੇ ਕੀ ਕਹਿਣਾ ਚਾਹੋਗੇ?
1: ਨਹੀਂ, ਇਹ ਜੀ, ਕਿਉਂਕਿ ਸਾਡੀ ਜਿਹੜੀ ਇਲੈਕਸ਼ਨ ਕੈਂਪੇਨ ਹੈ ਇਹਦੇ ਵਿਚ ਜਿਹੜਾ ਵੈਦਰ ਆ ਵੀ ਸਾਡੀ ਕੰਪੇਨ ਨੂੰ ਕੰਟੀਨਿਊ ਰੱਖਣ ਦੇ ਲਈ ਇੱਕ ਬਹੁਤ ਵੱਡਾ ਫੈਕਟਰ ਹੈ। ਬਹੁਤ ਵੱਡਾ ਫੈਕਟਰ ਵੀ ਜੇ ਮੌਸਮ ਦੇ ਵਿਚ ਜਰਾ ਕੁ ਵਾਧਾ ਘਾਟਾ ਹੁੰਦਾ ਤੇ ਫਿਰ ਸਾਨੂੰ ਉਸ ਤਰੀਕੇ ਦੇ ਨਾਲ ਡੋਰ ਟੂ ਡੋਰ ਕੰਪੇਨ ਹੈ ਜਿਹੜੀ ਉਹ ਐਡਜਸਟ ਕਰਨੀ ਪੈ ਜਾਂਦੀ ਹੈ। ਚਾਵਲਾ ਜੀ, ਮਤਲਬ ਗਰਮੀ ਜੇ ਬਹੁਤ ਜ਼ਿਆਦਾ ਹੋ ਜਾਏ, ਪਿਛਲੇ ਦਿਨ 35-35-40 ° ਤੱਕ ਵੀ ਟੈਂਪਰੇਚਰ ਰਿਹਾ ਪਰ ਫਿਰ ਵੀ ਅਸੀਂ ਚੱਲਦੇ ਰਹੇ। ਪਰ ਇਹ ਜਿਹੜੀ ਬਾਰਿਸ਼ ਹੈ, ਇਹ ਜਿਹੜਾ ਜੀ ਇਸ ਤਰ੍ਹਾਂ ਦੀ ਇਹ ਤੇਜ਼ ਹਨੇਰੀ ਆ ਉਹਦੇ ਵਿਚ ਫਿਰ ਮੁਸ਼ਕਿਲ ਹੋ ਜਾਂਦਾ, ਜਿਹਦੇ ਕਰਕੇ ਜਦੋਂ ਇਹ ਸਭ ਕੁਝ ਜਿਹੜਾ ਜੀ ਪੀ ਇਹ ਕੱਲ ਸ਼ਾਮ ਨੂੰ ਵਾਪਰਨਾ ਸ਼ੁਰੂ ਹੋਇਆ ਤੇ ਉਹੀ ਪੀਕ ਟਾਈਮ ਹੈ ਜਿਹੜਾ ਜੀ ਸਾਡੀ ਕੰਪੇਨ ਦਾ ਹੁੰਦਾ ਤੇ ਸਾਨੂੰ ਸਭ ਕੁਛ ਵਿੱਚ ਜਿਹੜਾ ਜੀ ਪੀ ਉਹ ਰੈਪ ਅਪ ਕਰਨਾ ਪੈ ਗਿਆ ਤੇ ਫਿਰ ਅਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਘਰਾਂ ਦੀਆਂ ਛੱਤਾਂ ਜਾਂ ਬਾਕੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਇਹ ਵੀ ਇੱਕ ਪਲ ਵਾਸਤੇ ਵੀ ਲੱਗਾ ਵੀ ਜਿਹੜੀਆਂ ਕਿਉਂਕਿ ਖਿੜਕੀਆਂ ਇਹ ਸਾਰੀਆਂ ਸ਼ੀਸ਼ੇ ਦੀਆਂ ਹੈਗੀਆਂ ਵੀ ਇਸ ਵੇਲੇ ਰੱਬ ਆ ਜਿਹੜਾ ਜੀ ਵੀ ਲੋਕਾਂ ਦੀਆਂ ਇਹ ਖਿੜਕੀਆਂ ਤੇ ਘਰਾਂ ਦੇ ਉੱਤੇ ਪੱਥਰ ਮਾਰਨੇ ਸ਼ੁਰੂ ਕਰ ਰਿਹਾ ਵੀ ਗੜੇ ਜਦੋਂ ਵੱਜ ਰਹੇ ਸੀ ਤਾੜ ਤਾੜ ਤੇ ਇਹੀ ਖਤਰਾ ਸੀਗਾ ਕਿਤੇ ਵਿੰਡੋਜ਼ ਆ ਜਿਹੜੀਆਂ ਜੀ ਵੀ ਲੋਕਾਂ ਦੀਆਂ ਇਹ ਕਰੈਕ ਨਾ ਹੋ ਜਾਣ। ਪਰ ਦੇਖਿਆ ਆਪਾਂ ਕਿ ਕਾਫੀ ਵੱਡੇ ਨੁਕਸਾਨ ਆ ਜਿਹੜੇ ਬਿਲਡਿੰਗਸ ਦੇ ਹੋਏ, ਕਈ ਥਾਵਾਂ ਤੇ ਅਜੇ ਵੀ ਜਿਹੜਾ ਇੰਟਰਨੈਟ ਆ ਉਹ ਰਿਸਟੋਰ ਨਹੀਂ ਹੋ ਸਕਿਆ ਤੇ ਇਲੈਕਸ਼ਨ ਦੀ ਕੰਪੇਨ ਦੇ ਵਿੱਚ ਜਿਹੜਾ ਜੀ ਇੰਟਰਨੈਟ ਆਪਾਂ ਦੇਖਦੇ ਹਾਂ ਵੀ ਵੈਸੇ ਸਾਰੀਆਂ ਜ਼ਿੰਦਗੀਆਂ ਦੇ ਵਿੱਚ ਜਿਹੜਾ ਜੀ ਇੰਟਰਨੈਟ ਦਾ ਅਹਿਮ ਰੋਲ ਹੈ, ਇੱਕ ਦਿਨ ਵੀ ਨਿਕਲਦਾ ਨਹੀਂ ਇਸ ਤੋਂ ਬਿਨਾਂ, ਇੱਕ ਪਲ ਵੀ ਕਈ ਵਾਰੀ। ਸੋ ਉਸ ਕਰਕੇ ਜੀ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਜੇ ਵੀ ਇਹ ਜਿਹੜੀਆਂ ਸਰਵਿਸਿਜ਼ ਆ ਉਹ ਰਿਸਟੋਰ ਹੋ ਰਹੀਆਂ ਤੇ ਕੁੱਲ ਮਿਲਾ ਕੇ ਕਾਫੀ ਸਾਰਾ ਜਿਹੜਾ ਨੁਕਸਾਨ ਬ੍ਰੈਂਪਟਨ ਦੇ ਵਿੱਚ ਇਸ ਤੂਫਾਨ ਕਰਕੇ ਹੋਇਆ ਜਿਹਦੇ ਵਿੱਚ ਕਿ ਇਲੈਕਸ਼ਨ ਦੇ ਵਿੱਚ ਸਾਡੀ ਇਸ ਕੰਪੇਨ ਦਾ ਨੁਕਸਾਨ ਵੀ ਸ਼ਾਮਲ ਹੈ ਜੀ।
0: ਔਰ ਕਾਫੀ ਵੱਡਾ ਲੋਕਾਂ ਨੂੰ ਜਿਹੜਾ ਸੀ ਸਹਿਮ ਦੇ ਮਾਹੌਲ ਦੇ ਵਿੱਚ ਕੁਝ ਪਲ ਜਿਹੜੇ ਬਤੀਤ ਕਰਨੇ ਪਏ। ਹਾਈ ਰਾਈਜ ਬਿਲਡਿੰਗ ਵਾਲੇ ਨੇ ਕਾਫੀ ਵੀਡੀਓਜ਼ ਜਿਹੜੀਆਂ ਨੇ ਪੋਸਟ ਕੀਤੀਆਂ ਨੇ। ਸਾਡੇ ਖਾਸ ਦੁਬਈ ਤੋਂ ਮਹਿਮਾਨ ਟਾਂਡੋ ਟੋਰਾਂਟੋ ਦੇ ਵਿਚ ਠਹਿਰੇ ਸੀ, ਉਨ੍ਹਾਂ ਨੇ ਕੁਝ ਵੀਡੀਓਜ਼ ਪਾਈਆਂ ਤੇ ਦਿਲ ਡਹਿ ਰਿਹਾ ਸੀਗਾ ਕਿ ਬਿਲਡਿੰਗਾਂ ਹਾਈ ਰਾਈਜ ਬਿਲਡਿੰਗਾਂ ਦੇ ਵਿਚ ਸ਼ੀਸ਼ੇ ਟੁੱਟਦੇ ਨੇ ਤੁਹਾਨੂੰ ਪਤਾ ਮੁੜ ਕੇ ਫਿਰ ਜਕਦਮ ਤਾਂ ਪਹੁੰਚ ਨਹੀਂ ਹੋਣੀ ਤੇ ਕਾਫੀ ਲੋਕ ਡਰੇ ਸਨ ਮੇਰੇ। ਅੱਛਾ ਚਲੋ ਖੈਰ, ਹੁਣ ਸਥਿਤੀ ਆਮ ਨਾਰਮਲ ਇੱਕ ਦੋ ਦਿਨਾਂ ਦੇ ਵਿਚ ਹੋ ਜਾਵੇਗੀ। ਦਰਖਤ ਦਰੁਖਤ ਵੀ ਕਾਫੀ ਟੁੱਟੇ ਹੋਏ ਨੇ, ਡਿੱਗੇ ਹੋਏ ਨੇ, ਜਿਹੜੇ ਸੜਕਾਂ ਤੇ ਸਾਨੂੰ ਵੀਰ ਇਸ ਵਕਤ ਸੁਣ ਰਹੇ।
2: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
0: ਜਿਸ ਏਰੀਏ ਦੇ ਵਿਚ ਤੁਸੀਂ ਸੁਣ ਰਹੇ ਹੋ ਉਥੇ ਆਵਾਜ਼ ਕਿਹੋ ਜਿਹੀ ਸੁਣਾਈ ਦੇ ਰਹੀ ਹੈ? ਪਹਿਲਾਂ ਬੈਟਰ ਸੀ, ਹੁਣ ਬੈਟਰ ਨਹੀਂ ਹੈ, ਕੋਈ ਹਿਚਕਾਹਟ ਨਹੀਂ, ਤੁਸੀਂ ਆਉਣੇ ਰੱਖ ਕੇ ਦੱਸ ਸਕਦੇ ਹੋ। ਤੇ ਜੇ ਪਹਿਲਾਂ ਨਹੀਂ ਬੈਟਰ ਸੀ, ਹੁਣ ਬੈਟਰ ਹੈ, ਤਾਂ ਵੀ ਤੁਸੀਂ ਦੱਸ ਸਕਦੇ ਹੋ। ਈਸਟ, ਵੈਸਟ, ਨੌਰਥ, ਸਾਊਥ, ਜਿੱਥੋਂ ਮਰਜ਼ੀ ਤੁਸੀਂ ਕਾਲ ਕਰੋ, ਜਿਹੜੇ ਏਰੀਏ ਦੇ ਵਿਚ ਸੁਣ ਰਹੇ ਹੋ। ਧੰਨਵਾਦ। ਕੱਲ ਡਾਊਨ ਵੈਲੀ ਇਹ ਬਹੁਤ ਘੱਟ ਹਿੱਟ ਕਰਦਾ ਸੀ ਪਹਿਲਾਂ, ਡਾਊਨ ਵੈਲੀ ਤੋਂ ਪਰਾਂ ਸਕਾਰਬਰੋ ਵਾਲੇ ਏਰੀਏ ਚੋਂ ਵੀ ਕਾਲਾਂ ਆਈਆਂ ਨੇ, ਦੁਪਹਿਰੇ ਮਾਰਕਮ ਵਾਲੇ ਪਾਸਿਓਂ ਵੀ ਆਈਆਂ ਨੇ। ਇਧਰ ਬਰਲਿੰਗਟਨ ਸਾਡੇ ਇੱਕ ਵੀਰ ਨੇ ਕਾਲ ਕੀਤੀ ਸੀ ਕਿ ਪਹਿਲਾਂ ਉਪਰਲੀ ਮੰਜ਼ਿਲ ਤੇ ਸੁਣਦਾ ਸੀ, ਹੁਣ ਥਰੜੀਆਂ ਮੰਜ਼ਿਲਾਂ ਤੇ ਵੀ ਇਹ ਸੁਣਨ ਲੱਗ ਪਿਆ। ਮਿਲਟਨ ਦੇ ਵਿਚ ਵੀ, ਹੈਮਿਲਟਨ ਦੇ ਵਿਚ ਵੀ, ਔਰ ਏਅਰਪੋਰਟ ਤੇ ਮੇਫੀਲਡ ਦੇ ਏਰੀਏ ਦੇ ਵਿਚ ਰਾਤ ਨੂੰ ਇਹਦੀ ਥੋੜੀ ਜਿਹੀ ਫ੍ਰੀਕੁਐਂਸੀ ਪਹਿਲਾਂ ਘੱਟ ਹੁੰਦੀ ਸੀ, ਹੁਣ ਉਥੇ ਬੜਾ ਟੱਲੀ ਵਾਂਗੂ ਟਣਕਿਆ। ਤਾਰਾਂ ਦੀ ਹੇਠ ਵੀ ਲੰਘਦੇ ਹੋਏ ਸਾਡੇ ਕਾਲਰਸ ਨੇ ਆਨ ਏਅਰ ਆ ਕੇ ਦਸਿਆ ਕਿ ਬਹੁਤ ਵਧੀਆ ਨਾਰਥ ਯੋਰਕ ਦੇ ਵਿਚ, ਬਹੁਤ ਵਧੀਆ ਉਧਰ ਆਪਣੇ ਕਹਿ ਲੋ ਕਿ ਵੋਨ ਦੇ ਵਿਚ ਵੀ ਕਾਫੀ ਅੱਛਾ ਰਿਸਪਾਂਸ ਇਹਦਾ ਸਾਨੂੰ ਮਿਲਿਆ। ਫਿਲਹਾਲ ਅਜੇ ਕੁਝ ਤਰੁੱਟੀਆਂ ਹੋਣਗੀਆਂ, ਅਸੀਂ ਨਹੀਂ ਕਹਿੰਦੇ ਕਿ ਪਰਫੈਕਟ ਹੈ, ਪਰ ਫਿਰ ਵੀ ਤੁਸੀਂ ਸਾਨੂੰ ਦੱਸੋ, ਅਸੀਂ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ, ਤਾਂ ਕਿ ਅਸੀਂ ਆਪਣੇ ਇੰਜੀਨੀਅਰਸ ਨੂੰ ਦੱਸ ਸਕੀਏ ਕਿ ਸਾਨੂੰ ਇਸ ਇਸ ਏਰੀਏ ਦੇ ਵਿਚ ਸਾਊਂਡ ਦੀ ਜਿਹੜੀ ਆ ਪਰੇਸ਼ਾਨੀ ਆ ਰਹੀ ਹੈ। ਜੇ ਕਿਤੇ ਵਿਘਨ ਪੈ ਰਿਹਾ ਕਿਸੇ ਸੰਚਾਲਕ ਦੇ ਕਿਸੇ ਰੇਡੀਓ ਦੇ ਵਿਚ ਵੀ, ਤਾਂ ਵੀ ਸਾਨੂੰ ਕਾਲ ਕਰਕੇ ਦੱਸਣਾ। ਅੱਛਾ ਜੋ ਸਾਹਿਬ, ਸਭ ਤੋਂ ਵੱਡੀ ਚੁਣੌਤੀ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਡੋਰ ਟੂ ਡੋਰ ਜਾਂਦੇ ਹੋ ਤਾਂ ਚੁਣੇ ਹੋਏ ਨੁਮਾਇੰਦੇ, ਹਾਂਜੀ, ਉਨ੍ਹਾਂ ਤੋਂ ਕਿਸ ਤਰ੍ਹਾਂ ਦੀ ਆਸ ਰੱਖੀ ਜਾਂਦੀ ਹੈ, ਕਿਸ ਤਰ੍ਹਾਂ ਦੀਆਂ ਕੁਐਸਚਨਸ ਹੁੰਦੇ ਨੇ ਕਿ ਤੁਸੀਂ ਜਿਵੇਂ ਆਵਾਂ ਮਤਲਬ ਕਰ ਲਈਏ ਕਿ ਡੈਫੀਨੇਟਲੀ ਕ੍ਰਾਈਮ ਤਾਂ ਦੁਨੀਆਂ ਭਰ ਦੇ ਵਿਚ ਹੀ ਹੈ, ਹਾਂਜੀ, ਤੇ ਕ੍ਰਾਈਮ ਨੂੰ ਲੈ ਕੇ, ਨਸ਼ਿਆਂ ਨੂੰ ਲੈ ਕੇ ਜਾਂ ਹੋਰ ਸੇਫਟੀ ਨੂੰ ਲੈ ਕੇ ਵੀ ਤੁਹਾਨੂੰ ਸਵਾਲ ਪੁੱਛੇ ਜਾਂਦੇ ਹੋਣਗੇ ਵੀ ਚੁਣੇ ਜਾਣ ਤੋਂ ਬਾਅਦ ਤੁਸੀਂ ਕਿਵੇਂ ਤੇ ਕਿਸ ਤਰ੍ਹਾਂ ਹੱਲ ਕਰੋਗੇ?
1: ਇਹ ਚਾਵਲਾ ਜੀ ਬਿਲਕੁਲ ਤੁਸੀਂ ਬਾਖੂਬੀ ਇਹ ਸਵਾਲ, ਕਿਉਂਕਿ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਹਾਂ ਵੱਡੀ ਤਾਦਾਦ ਦੇ ਵਿੱਚ, ਸਾਨੂੰ ਘਰਾਂ ਦੇ ਵਿੱਚ ਜਿਹੜੇ ਗ੍ਰੈਂਡ ਪੇਰੈਂਟਸ ਤੇ ਪੇਰੈਂਟਸ ਮਿਲਦੇ ਆ ਤੇ ਜਿਹੜੇ ਬਾਕੀ ਉਹਨਾਂ ਦੇ ਬੱਚੇ ਆ, ਉਹ ਆਪਣੀਆਂ ਜੋਬਾਂ ਵਿੱਚ ਆਪਣੇ ਕੰਮਾਂ ਚ ਬਹੁਤ ਬਿਜ਼ੀ ਨੇ ਮੋਸਟ ਆਫ ਦਾ ਟਾਈਮ, ਜਿਹੜੇ ਸਾਰੇ ਕਪਲਸ ਆ ਤੇ ਹਸਬੈਂਡ ਵਾਈਫ ਵੀ, ਬੱਚੇ ਕਈ ਵਾਰੀ ਘਰਾਂ ਚ ਮਿਲ ਜਾਂਦੇ ਆ, ਤੇ ਕੁੱਲ ਮਿਲਾ ਕੇ ਇਹ ਹੈ ਜੀ ਜਦੋਂ ਅਸੀਂ ਇਸ ਤਰ੍ਹਾਂ ਦਾ ਸਿਨੈਰੀਓ ਦੇਖਦੇ ਹਾਂ ਤੇ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਆਪਣੀ ਇਨਫੋਰਮੇਸ਼ਨ ਦੇ ਕੇ ਆਉਂਦੇ ਹਾਂ, ਇਹ ਕਹਿ ਦਿੰਦੇ ਹਾਂ ਜੀ ਕਿ ਡੋਰ ਟੂ ਡੋਰ ਆਉਣ ਦਾ ਪਰਪਜ਼ ਹੀ ਸਾਡਾ ਇਹ ਆ ਵੀ ਇੱਕ ਤੇ ਤੁਹਾਡੀ ਗੱਲ ਅਸੀਂ ਸੁਣ ਲਈਏ, ਦੂਸਰਾ ਜਿਹੜੀਆਂ ਫੈਮਿਲੀ ਤੁਹਾਡੇ ਮੈਂਬਰਸ ਬਿਜ਼ੀ ਹੈਗੇ ਆ ਕੰਮਾਂ ਕਾਰਾਂ ਦੇ ਵਿੱਚ, ਉਹਨਾਂ ਨੂੰ ਜੇ ਅਸੀਂ ਇਲੈਕਸ਼ਨ ਤੋਂ ਪਹਿਲਾਂ ਹੁਣ ਮਿਲ ਨਾ ਸਕੀਏ ਤਾਂ ਸਾਡਾ ਫਲਾਇਰ ਸਾਡਾ ਕਾਰਡ ਆ ਜਿਹੜੀ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚਦੀ ਕਰ ਦਿਓ, ਤਾਂ ਕਿ ਇਲੈਕਸ਼ਨ ਦੀ ਜਿੰਨੀ ਵੀ ਇਨਫੋਰਮੇਸ਼ਨ ਚਾਹੀਦੀ ਆ ਉਸ ਕਾਰਡ ਦੇ ਉੱਤੇ ਆ ਜੇ। ਪਰ ਲੋਕ ਜਿਹੜੇ ਜੀ ਕੁੱਲ ਮਿਲਾ ਕੇ ਇਹ ਮਹਿਸੂਸ ਕਰਦੇ ਆ ਵੀ ਇਨਫਰਾਸਟ੍ਰਕਚਰ ਦੇ ਵਿੱਚ, ਟਰਾਂਸਪੋਰਟੇਸ਼ਨ ਦੇ ਵਿੱਚ, ਇਹ ਟੈਕਸ ਇਨਕਰੀਜ਼ ਦੇ ਸਿਲਸਿਲੇ ਦੇ ਵਿੱਚ, ਜਿੰਨਾ ਵੀ ਇਹ ਵੇਸਟੇਜ ਹੈ ਜਾਂ ਫਿਰ ਕ੍ਰਾਈਮ ਸੇਫਟੀ ਸਿਕਿਉਰਿਟੀ ਆ, ਇਹ ਖਾਸ ਤੌਰ ਤੇ ਜੀ ਵੀ ਇਹ ਇਸ਼ੂਜ਼ ਜਿਹੜੇ ਆ ਉਹ ਰੇਜ਼ ਕਰਦੇ, ਇਹਨਾਂ ਦੇ ਨਾਲ ਰਿਲੇਟਡ ਕਹਿ ਲਓ, ਤੇ ਖਾਸ ਤੌਰ ਤੇ ਫਿਰ ਸੋ ਜਿਹੜਾ ਸਨੋ ਕਲੀਅਰਿੰਗ ਆ, ਸਨੋ ਸਫਾਈ ਹੈ, ਸਨੋ ਸਫਾਈ ਹੈ, ਉਸ ਤੋਂ ਬਾਅਦ ਵੱਟ ਬਣਦੀ ਆ ਸਾਡੇ ਸ਼ਹਿਰ ਦੇ ਵਿੱਚ, ਤੁਹਾਡੇ ਸ਼ਹਿਰ ਤਾਂ ਹੁਣ ਬਣਨੋਂ ਹਟ ਗਈ, ਪਰ ਸਾਡੇ ਸ਼ਹਿਰ ਦੇ ਵਿੱਚ ਇਹ ਪਿਛਲੇ 20-25 ਸਾਲਾਂ ਤੋਂ ਡਿਸਕਸ਼ਨ ਦੇ ਵਿੱਚ ਹੀ ਆ ਇਸ਼ੂ, ਇਹਦੇ ਤੇ ਵੀ ਕਿਤੇ ਨਾ ਕਿਤੇ ਜਾਣੀ ਕਿ ਗੱਲ ਛੇੜਦੀ ਆ ਜੀ ਵੀ ਇਹਨੂੰ ਤੁਸੀਂ ਕਿੱਦਾਂ ਆਉਣ ਵਾਲੇ ਸਮੇਂ ਦੇ ਵਿੱਚ ਟੈਕਲ ਕਰਨਾ, ਤੇ ਮੈਂ ਜਿਹੜਾ ਜੀ ਇਹ ਖਾਸ ਤੌਰ ਤੇ ਵੱਟ ਬਣਾਉਣ ਵਾਲਾ ਇਸ਼ੂ ਆ ਆਪਣੇ ਵਿਜ਼ਨ ਦੇ ਵਿੱਚ, ਆਪਣੇ ਏਜੰਡੇ ਦੇ ਵਿੱਚ ਟੌਪ ਤੇ ਰੱਖਿਆ ਹੋਇਆ, ਜਦੋਂ ਵੀ ਅਪਰਚੁਨਿਟੀ ਬਣਨੀ ਆ ਵੀ ਇਸ ਤੇ ਕੁੱਲ ਮਿਲਾ ਕੇ ਸਿਟੀ ਹਾਲ ਦੇ ਵਿੱਚ ਜਾ ਕੇ ਜਿਹੜਾ ਜੀ ਵੀ ਮਾਹੌਲ ਬਣਾ ਕੇ ਇਸ ਮਸਲੇ ਨੂੰ ਆਪਾਂ ਹੁਣ ਹੱਲ ਕਰਨਾ ਕਰਦਿਆਂ ਕਰਾਉਂਦਿਆਂ, ਕਿਉਂਕਿ ਪਹਿਲਿਆਂ ਸਮਿਆਂ ਦੇ ਵਿੱਚ ਇਹਦਾ $5 million ਐਸਟੀਮੇਟ ਦੱਸਿਆ ਜਾਂਦਾ ਸੀਗਾ ਵੀ ਜੇ ਇਹ ਐਡੀਸ਼ਨਲ ਸਰਵਿਸ ਰੈਜੀਡੈਂਟਸ ਨੂੰ ਦੇਣੀ ਆ, ਤਾਂ ਹੁਣ ਇਹੀ ਐਸਟੀਮੇਟ ਆ ਜਿਹੜਾ ਜੀ ਵੀ 3 ਗੁਣਾ ਤੋਂ ਵੀ ਜ਼ਿਆਦਾ ਵੱਧ ਚੁੱਕਾ ਤੇ ਸਰਵਿਸ ਅਜੇ ਵੀ ਮਿਲਣੀ ਸ਼ੁਰੂ ਨਹੀਂ ਹੋਈ। ਤੋ ਲੋਕ ਜਿਹੜੇ ਆ ਇਹ ਚਾਹੁੰਦੇ ਆ ਜੀ ਵੀ ਉਹ ਐਸਟੀਮੇਟ ਨਹੀਂ ਐਕਚੁਲੀ ਦੇਖਣਾ ਚਾਹੁੰਦੇ, ਉਹ ਦੇਖਣਾ ਚਾਹੁੰਦੇ ਵੀ ਇਹ ਸਰਵਿਸ ਮਿਲਣੀ ਸ਼ੁਰੂ ਹੋਵੇ, ਤਾਂ ਕਿ ਜਿਹੜੇ ਚ ਵੀ ਖਾਸ ਤੌਰ ਤੇ ਜਿਹੜੇ ਫਿਜ਼ੀਕਲੀ ਚੈਲੇਂਜ ਲੋਕ ਨੇ ਜਾਂ ਫਿਰ ਸੀਨੀਅਰ ਨੇ ਤੇ ਨਹੀਂ ਆਪਣੀ ਸਨੋਅ ਦੀ ਸਫਾਈ ਕਰ ਸਕਦੇ ਆਪ ਡਰਾਈਵੇਸ ਦੀ, ਪਰ ਜੇ ਉਹ ਕਰਦੇ ਆ ਤੇ ਘੰਟੇ ਕੁ ਬਾਅਦ ਫਿਰ ਟਰੱਕ ਆਉਂਦਾ ਉਹ ਬਣਾ ਕੇ ਵੱਟ ਗਾਂਹ ਜਾਂਦੇ ਆ ਤੇ ਫਿਰ ਸਾਰਾ ਦਿਨ ਜਿਹੜਾ ਵੀ ਲੋਕ ਸਾਫ਼ ਕਰਦੇ ਰਹਿ ਜਾਂਦੇ ਆ। ਸੋ ਇਸ ਕਰਕੇ ਜੀ ਵੀ ਇਸ ਹਰਡਲ ਚੋਂ ਲੋਕ ਨਿਕਲਣਾ ਚਾਹੁੰਦੇ ਬਾਹਰ, ਤੇ ਉਹਦੇ ਵਾਸਤੇ ਜਿਹੜਾ ਜੀ ਮੈਨੂੰ ਲੱਗਦਾ ਵੀ ਜਿੰਨਾ ਵੀ ਛੇਤੀ ਇਹ ਪ੍ਰਾਇਓਰਟੀ ਦੇ ਬੇਸ ਤੇ ਆਪਾਂ ਇਸ ਇਸ਼ੂ ਨੂੰ ਹੱਲ ਕਰ ਸਕੀਏ ਉਹ ਆਪਾਂ ਕਰਾਂਗੇ ਜ਼ਰੂਰ। ਸੋ ਇਸ ਤਰ੍ਹਾਂ ਕੁੱਲ ਬਣਾ ਕੇ ਜਿਹੜਾ ਵੀ ਜਿੰਨੇ ਵੀ ਇਸ਼ੂਜ਼ ਬ੍ਰੈਂਪਟਨ ਦੇ ਵਿੱਚ ਲੋਕਾਂ ਨੂੰ ਲੱਗਦਾ ਵੀ ਇਹਨਾਂ ਦੇ ਕਰਕੇ ਸਾਡੀਆਂ ਜ਼ਿੰਦਗੀਆਂ ਔਖੀਆਂ ਹੋਈਆਂ ਪਈਆਂ, ਜਿਵੇਂ ਆ ਟ੍ਰਾਂਜ਼ਿਟ ਦੀ ਸਰਵਿਸ ਵੀ ਘੱਟ ਰਹੀ ਆ ਜਾਂ ਜਿਹੜੀਆਂ ਨਵੀਆਂ ਸਬ ਡਿਵੀਜ਼ਨਸ ਹੈਗੀਆਂ ਉੱਥੇ ਜਿਹੜੇ ਅਜੀ ਵੀ ਇਹ ਟ੍ਰਾਂਜ਼ਿਟ ਬੱਸ ਵੀ ਅਜੇ ਤੱਕ ਪਹੁੰਚੇ ਨਹੀਂ ਹੁੰਦੀ, ਸੜਕਾਂ ਵੀ ਪੂਰੀ ਤਰ੍ਹਾਂ ਬਣੀਆਂ ਨਹੀਂ ਹੁੰਦੀਆਂ, ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਵਿਸ ਕੁੱਲ ਮਿਲਾ ਕੇ ਸਿਟੀ ਦੀਆਂ ਅਜੇ ਪਹੁੰਚੀਆਂ ਨਹੀਂ ਹੁੰਦੀਆਂ, ਪਰ ਲੋਕਾਂ ਤੋਂ ਟੈਕਸ ਲੈਣਾ ਸ਼ੁਰੂ ਕਰ ਦਿੱਤਾ ਜਾਂਦਾ
0: ਜੀ।
1: ਸੋ ਇਹੀ ਅਸੀਂ ਜਿਹੜਾ ਅੰਦਾਜ਼ਾ ਲਗਾ ਰਹੇ ਹਾਂ ਵੀ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਹਾਂ, ਸੁਣਦੇ ਹਾਂ ਚਾਵਲਾ ਜੀ ਲੋਕਾਂ ਨੂੰ, ਤੇ ਉਹਨਾਂ ਦੇ ਵੱਲੋਂ ਕੁੱਲ ਮਿਲਾ ਕੇ ਜਿੰਨੀਆਂ ਵੀ ਇਹ ਇਸ਼ੂਜ਼ ਸਾਂਝੇ ਕੀਤੇ ਜਾਂਦੇ ਉਹਨਾਂ ਦੇ ਵਿੱਚੋਂ ਇੱਕੋ ਗੱਲ ਸਮਝ ਆਉਂਦੀ ਹੁੰਦੀ ਆ ਤੇ ਇਹਨਾਂ ਇਸ਼ੂਜ਼ ਦੇ ਕਰਕੇ ਉਹਨਾਂ ਨੂੰ ਲੱਗਦਾ ਵੀ ਸਾਡੀਆਂ ਜ਼ਿੰਦਗੀਆਂ ਤੰਗ ਹੈ ਤੇ ਇਹਨਾਂ ਨੂੰ ਆਸਾਨ ਜਿਹੜਾ ਨੁਮਾਇੰਦਾ ਕਰਨ ਦੇ ਲਈ ਪ੍ਰੋਪਰ ਵਿਜ਼ਨ ਜਿਹੜਾ ਜੀ ਪੀ ਉਹ ਪ੍ਰੈਜੈਂਟ ਕਰ ਸਕੇ ਉਹਨੂੰ ਉਹ ਸਪੋਰਟ ਕਰਨਾ ਚਾਹੁੰਦੇ ਨੇ। ਤੇ ਖਾਸ ਤੌਰ ਤੇ ਜਦੋਂ ਆਪਾਂ ਸਤਪਾਲ ਸਿੰਘ ਜੌਹਲ ਡੋਰ ਟੂ ਡੋਰ ਜਾਂਦੇ ਹਾਂ ਤੇ ਕਿਉਂਕਿ ਸਾਡਾ ਇੱਕ ਨਾਂ ਅਸਟੈਬਲਿਸ਼ਡ ਆ, ਲੰਬੇ ਸਮੇਂ ਤੋਂ ਲੋਕ ਜਾਣਦੇ ਆ ਵੀ ਕਮਿਊਨਿਟੀ ਦੇ ਹਰ ਇੱਕ ਤਰ੍ਹਾਂ ਦੇ ਨਾਲ ਜਿਹੜੇ ਇਸ਼ੂਜ਼ ਰਿਜ਼ੋਲਵ ਕਰਨ ਦੀ ਸਾਡੀ ਇੱਕ ਲੰਬੀ ਹਿਸਟਰੀ ਆ ਤੇ ਸਾਨੂੰ ਸਮਝਦੇ ਆ ਵੀ ਰੀਜਨਲ ਕੌਂਸਲ ਦੇ ਵਿੱਚ ਜਾ ਕੇ ਬ੍ਰੈਂਪਟਨ ਵਾਰਡ 9-10 ਤੋਂ ਇਹਨਾਂ ਇਸ਼ੂਜ਼ ਨੂੰ ਆਪਾਂ ਵੈਰੀ ਵੈਲ ਟੈਕਲ ਕਰ ਸਕਦੇ ਹਾਂ ਜੀ।
0: ਬਹੁਤ ਸ਼ੁਕਰੀਆ ਜੌਹਲ ਸਾਹਿਬ, ਨੰਬਰ ਦੇਣਾ ਚਾਹੋ?
1: ਬਿਲਕੁਲ ਜੀ ਚਾਵਲਾ ਜੀ, ਸਾਡਾ ਟੈਲੀਫੋਨ ਨੰਬਰ 416-895-3784, 416-893-7784। ਤੇ ਅਗੇਨ ਵੀ ਆਪਾਂ ਜਿਹੜੇ ਇਸ ਵਾਰ ਸਾਈਨ, ਜਿੱਦਾਂ ਪਿਛਲੀ ਵਾਰ ਵੀ ਸਾਈਨ ਲਗਾਉਣ ਤੋਂ ਬਿਨਾਂ ਅਸੀਂ ਚੋਣ ਜਿੱਤੇ, ਭੈਣ ਭਰਾ ਵੀ ਇਹ ਚਾਹੁੰਦੇ ਆ ਵੀ ਬਹੁਤਾ ਸਾਈਨ ਵਾਰ ਦੇ ਵਿੱਚ ਨਾ ਪਿਆ ਜਾਵੇ। ਸੋ ਇਸ ਕਰਕੇ ਅਸੀਂ ਸਾਈਨ ਪਹਿਲੀ ਗੱਲ ਜੇ ਕੋਈ ਲਾਵਾਂਗੇ ਕਿਤੇ ਥੋੜੀ ਬਹੁਤ ਜਗ੍ਹਾ ਮੇਨ ਜਿਹੜੀਆਂ ਹੋਣਗੀਆਂ ਤੇ ਉਹ ਬਿਨਾਂ ਪਰਮਿਸ਼ਨ ਤੋਂ ਕਿਤੇ ਵੀ ਨਹੀਂ ਲਾਉਂਦੇ, ਜ਼ਰੂਰ ਪਰਮਿਸ਼ਨ ਦੇ ਨਾਲ ਹੀ ਲੱਗੇਗਾ। ਪਰ ਆਮ ਜਿਹੜਾ ਜੀ ਵੀ ਅਸੀਂ ਸਾਰੇ ਪਾਸੇ ਸਾਈਨ ਜਿਹੜਾ ਤੱਪਣ ਵਾਲਾ ਕਲਚਰ ਆ ਉਹਨੂੰ ਸਮੇਟ ਰਹੇ ਹਾਂ, ਕਿਉਂਕਿ ਇਸ ਵੇਲੇ ਟੈਕਨੋਲੋਜੀ ਆ ਤੇ ਵੱਧ ਤੋਂ ਵੱਧ ਟੈਕਨੋਲੋਜੀ ਦੀ ਸਹਾਇਤਾ ਦੇ ਨਾਲ ਬਹੁਤ ਇਫੈਕਟਿਵਲੀ ਜਿਹੜੀ ਕੰਪੇਨ ਆ ਉਹ ਕੀਤੀ ਜਾ ਸਕਦੀ ਆ, ਉਹ ਅਸੀਂ ਕਰਾਂਗੇ ਤੇ ਇਹ ਸਾਈਨਾਂ ਦੇ ਝੰਝਟ ਵਿੱਚ ਕਮਿਊਨਿਟੀ ਨੂੰ ਨਹੀਂ ਪਾਵਾਂਗੇ, ਇਹਨੂੰ ਅਸੀਂ ਸਮੇਟਣ ਦੀ ਯਤਨ ਕਰਾਂਗੇ।
0: ਬਹੁਤ ਬਹੁਤ ਅੱਛਾ ਉਪਰਾਲਾ ਤੁਹਾਡਾ, ਬਹੁਤ ਮਿਹਰਬਾਨੀ, ਥੈਂਕ ਯੂ ਜੀ।
1: ਥੈਂਕ ਯੂ ਜੀ, ਥੈਂਕ ਯੂ ਸਰ।
0: ਸਾਨੂੰ ਯਾਦ ਆ ਕਿ ਮਿਸੀਸਾਗਾ ਦੀ ਮੇਅਰ ਜਿਹੜੀ ਹੇਜ਼ਲ ਮਕੈਲਿਨ ਸੀ ਉਹ ਵੀ ਸਾਈਨ ਨਹੀਂ ਸੀ ਲਾਉਂਦੇ ਹੁੰਦੇ, ਚੋਣਾਂ ਦੇ ਵੇਲੇ ਸੁਣਨ ਚ ਮਿਲਿਆ ਕਿ ਉਹ ਵਕੇਸ਼ਨ ਕੱਟਣ ਚਲੇ ਜਾਂਦੇ ਹੁੰਦੇ ਸੀ ਤੇ ਮੁੜ ਕੇ ਆ ਕੇ ਫਿਰ ਆਪਣੀ ਹੋਰ ਸੀਟ ਤੇ ਬਹਿ ਜਾਂਦੇ ਸੀ। ਇਨਸਾਨ ਦੇ ਕੀਤੇ ਹੋਏ ਕੰਮ ਜਿਹੜੇ ਨੇ ਇਨ੍ਹਾਂ ਕੰਟਰੀਆਂ ਦੇ ਵਿਚ ਲੋਕ ਉਨ੍ਹਾਂ ਨੂੰ ਯਾਦ ਰੱਖਦੇ ਨੇ ਤੇ ਵੋਟਾਂ ਪਾਉਂਦੇ ਨੇ। ਸੋ ਤੁਸੀਂ ਕਿਸੇ ਨੇ ਵੀ ਗੱਲਬਾਤ ਕਰਨੀ ਹੋਵੇ ਸਟੂਡੀਓ ਦਾ ਨੰਬਰ 905-813-1300। ਹੁਣ ਅਸੀਂ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ ਨਾਲ ਗੱਲਬਾਤ ਕਰਾਂਗੇ। ਚਰਨਜੀਤ ਸਿੰਘ ਜੋਗੀ ਹੁਣਾਂ ਦੀ ਜ਼ਬਾਨੀ ਖਬਰਾਂ ਬਾਕੀ ਨੇ। ਇਕ ਘੰਟੇ ਦਾ ਸਮਾਂ ਬੀਤ ਚੁੱਕਾ ਹੈ, ਤੁਹਾਡੇ ਵੱਲੋਂ ਮਿਲੇ ਹੋਏ ਪਿਆਰ, ਮੈਂ ਕਿਹਾ ਵੀ ਸੁੱਖੇ ਕੰਮ ਹੋ ਗਿਆ, ਕਹਿੰਦੇ ਵਧਾਈਆਂ ਬਣ ਗਈਆਂ। ਮੈਂ ਕਿਹਾ ਹਾਂ। ਫਿਰ ਉਹਨਾਂ ਦੀ ਫੇਵਰੇਟ ਜਿਹੜੀ ਸਵੀਟ ਹੈ ਖਾਸ ਤੌਰ ਤੇ ਖੋਏ ਵਾਲੀ, ਉਹ ਮੰਗਾਈ ਗਈ। ਦੋਨਾਂ ਵੀਰਾਂ ਨੇ ਅਸੀਂ ਮੂੰਹ ਮਿੱਠਾ ਕੀਤਾ ਤੇ ਉਦਣ ਮਹਿਰਸ਼ ਨੂੰ ਆ ਕੇ ਦੱਸਿਆ ਕਿ ਇੱਥੇ ਬੈਠਿਆਂ ਬੈਠਿਆਂ ਤੇਰਾ ਮੈਸੇਜ ਆਇਆ ਸੀ ਵੀ ਆਹ ਕੰਮ ਹੋ ਗਿਆ। ਇਹਦੇ ਵਿਚ ਜ਼ੀਰੋ ਤੋਂ ਲੈ ਕੇ ਹੁਣ ਤੱਕ ਦਾ ਜਿੰਨਾ ਵੀ ਕੰਮ ਹੈ ਅਰਸ਼ ਅਤੇ ਇਨ੍ਹਾਂ ਦੀ ਟੀਮ ਨੇ ਕੀਤਾ, ਅਸੀਂ ਸਰਪੁਸ਼ ਕਰਨ ਵਾਲੇ ਹਾਂ। ਕ੍ਰੈਡ ਗੋਸ ਟੂ ਅਗੇਨ ਅਰਸ਼ ਸਵੀਟ ਮਹਿਲ ਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸਹਿਯੋਗ ਦੇ ਨਾਲ ਤੁਸੀਂ ਸੁਣਿਆ ਪ੍ਰੋਗਰਾਮ 416-679-9999। ਔਰ ਸਾਥ ਦੇ ਰਹੇ ਨੇ ਕਟਾਰੀਆ ਟੂਰਸ ਐਂਡ ਟਰੈਵਲ। ਤੁਸੀਂ ਵਨ ਵੇ ਟਿਕਟ ਲੈਣੀ ਹੈ ਟਰਾਂਟੋ ਟੂ ਦਿੱਲੀ 999, ਟਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1335, ਟਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਜਾਣ ਦੀ 1860, ਟਰਾਂਟੋ ਟੂ ਦਿੱਲੀ ਆਉਣ ਜਾਣ ਦੀ 1300, ਪਾਕਿਸਤਾਨ ਟਰਾਂਟੋ ਟੂ ਕਰਾਚੀ 1255, ਟਰਾਂਟੋ ਟੂ ਇਸਲਾਮਾਬਾਦ 1240, ਟਰਾਂਟੋ ਟੂ ਕਰਾਚੀ ਆਉਣ ਜਾਣ 2130, ਟਰਾਂਟੋ ਟੂ ਇਸਲਾਮਾਬਾਦ 2045, ਡੋਮਿਨਿਕਨ ਰਿਪਬਲਿਕ 1145 ਪੈਕੇਜ, ਮੈਕਸੀਕੋ 1020 ਦਾ। ਉਸ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰਵੀਜ਼ਾ ਟਰੈਵਲ ਇਨਸ਼ੋਰੈਂਸ ਜਾਂ ਕੋਈ ਗੱਲਬਾਤ ਕਰਨੀ ਹੈ 2883-4550 ਈਬਨੇਜ਼ਰ ਰੋਡ ਤੇ ਤੁਸੀਂ ਕਾਲ ਕਰ ਸਕਦੇ ਹੋ 905-678-1200। ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜੁਲਰ, ਕੰਗਣ ਕੜੇ ਚੁਮਕੇ ਬਾਲੀਆਂ ਜਿਹੜਾ ਆਊਟਸੈਟ ਖੂਬਸੂਰਤ ਰੈਡ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ। ਜਦੋਂ ਵੀ ਗਹਿਣਾ ਗੱਟਾ ਤਿਆਰ ਕਰਾਉਣਾ ਹੋਵੇ ਅਸ਼ੋਕ ਜੁਲਰ ਨੰਬਰ 905-671-4290 ਤੇ ਕਾਲ ਕੀਤੀ ਜਾ ਸਕਦੀ ਹੈ। ਕਰਾਂਗੇ ਗੱਲਬਾਤ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: You are listening to CNN Toronto, Chawla News Network Toronto. Shahar di awaaz, dilan di pukar. Your city, your voice, your radio star. Aa gaya pher to ek vaar tuhanda apna CJMR 1320. CJMR
4: 1320.
5: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
6: ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਡ ਐਡਵੋਕੇਟ ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋ ਯੂਰ ਰੈਕਡ ਮੈਟਰਸ ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰੰਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-790-5656. That's 905-790-5656. Jay Kaloti, tried, trusted, most effective.
7: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
8: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: Kar hove ya office, driveway ya parking lots, shopping center ya institute. Pathways paving le perfect hai Caledon paving.
3: Access ramps, excavation, grading, resurfacing, overlay farm, driveway paving. Is sab kar dene. Aaj hi contact karo Jasbal nu. It's 416-818-8900.
2: Or visit www.caledonpaving.com.
4: Diamond and Diamonds personal injury lawyers. ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ, ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800-567-HURT4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ।
5: ਦੋਸਤੋ, ਬਹੁਤ ਜਲਦੀ ਅਸੀਂ ਸਰਦਾਰ ਜਸਬੀਰ ਸਿੰਘ ਜੀ ਭੱਟੀ ਸਾਹਿਬ ਨਾਲ ਜੁੜਾਂਗੇ। ਪ੍ਰੋਗਰਾਮ ਦਾ ਹਿੱਸਾ ਕੈਲੇਡਨ ਸਬਜ਼ੀ ਫਾਰਮ, ਜੋ ਇਹ ਸਾਡੇ ਸ਼ਹਿਰ ਦਾ ਬਹੁਤ ਵੱਡਾ ਨਾਮ ਹੈ, ਏਅਰਪੋਰਟ ਤੇ ਮੇਫੀਲਡ ਦੇ ਏਰੀਏ ਦੇ ਵਿਚ ਹੈ। ਸਾਰੀਆਂ ਤਕਰੀਬਨ ਸਬਜ਼ੀਆਂ ਜਿਨ੍ਹਾਂ ਦੇ ਵਿਚ ਤੁਸੀਂ ਆਪਣੇ ਖੇਤਾਂ ਦੇ ਵਿਚ ਜਿਹੜੀਆਂ ਸਬਜ਼ੀਆਂ ਉਗਾਈਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿਚ ਤਾਜ਼ੀਆਂ ਤਾਜ਼ੀਆਂ ਮੂਲੀਆਂ, ਘੀਆ, ਕੱਦੂ, ਪਤਾਊ, ਲੌਕੀ ਅਤੇ ਸਾਗ ਸਰੋਂ ਦਾ ਖਾਸ ਤੌਰ ਤੇ ਤੁਸੀਂ ਆਪਣੇ ਘਰ ਦੇ ਵਿਚ ਲਿਆ ਕੇ ਬਣਾਉਣਾ, ਤਾਂ ਵੀ ਜੇ ਤੁਸੀਂ ਬਣਾਇਆ ਲੈਣਾ ਤਾਂ ਵੀ, ਮਿੱਟੀ ਦੇ, ਸਰਬਲੋ ਦੇ, ਸਟੀਲ ਦੇ, ਤਾਂਬੇ ਦੇ, ਪਿੱਤਲ ਦੇ ਅਤੇ ਨਾਲ ਦੀ ਨਾਲ ਤੁਸੀਂ ਕੱਚ ਦੇ ਹੈਵੀ ਡਿਊਟੀ ਬਰਤਨ ਲੈਣੇ ਨੇ ਉਹ ਵੀ ਮਿਲਦੇ ਨੇ, ਤੰਦੂਰ, ਕਹੀਆਂ ਆਦਿ ਸਾਰਾ ਕੁਝ ਮਿਲਦਾ। ਮੁੜੇ ਲੈਣੇ ਨੇ ਤੁਸੀਂ, ਨਵਾਰੀ ਪਲੰਘ ਲੈਣੇ ਨੇ ਤੁਸੀਂ, ਕੁਰਸੀਆਂ, ਟੇਬਲ ਆਦਿ ਲੈਣੇ ਨੇ, ਔਰ ਸਾਰਾ ਕੁਝ ਉਥੋਂ ਇਹ ਮਿਲਦਾ ਹੈ। ਨਾਲ ਦੀ ਨਾਲ ਨੋਟ ਕਰੋ ਕਿ ਕੈਲੇਡਨ ਸਬਜ਼ੀ ਫਾਰਮ ਤੇ ਸਬਜ਼ੀ ਦੇ ਨਾਲ ਨਾਲ ਹਰ ਤਰ੍ਹਾਂ ਦੀਆਂ ਤੁਸੀਂ ਗਰੋਸਰੀ ਦੀਆਂ ਆਈਟਮਸ ਵੀ ਲੈ ਸਕਦੇ ਹੋ। 1250 ਏਅਰਪੋਰਟ ਰੋਡ, ਨੰਬਰ 905-840-9000 ਤੇ ਕਾਲ ਕੀਤਾ ਜਾ ਸਕਦਾ ਹੈ। ਐਸ ਕੇ ਮਨੀ ਐਕਸਚੇਂਜ ਵੱਲੋਂ ਸਾਡੀ ਗੱਲਬਾਤ ਨੂੰ ਸਪਾਂਸਰ ਕੀਤਾ ਜਾਵੇਗਾ। ਜਦੋਂ ਤੁਸੀਂ ਵਤਨ ਪੈਸੇ ਭੇਜਣੇ ਹੋਣ ਜਾਂ ਵਤਨ ਤੋਂ ਪੈਸੇ ਮੰਗਾਉਣੇ ਹੋਣ ਤਾਂ ਐਸ ਕੇ ਮਨੀ ਐਕਸਚੇਂਜ 24 ਘੰਟਿਆਂ ਦੇ ਅੰਦਰ ਤੁਹਾਡੇ ਇੰਡੀਆ ਦੇ ਵਿਚ ਖਾਤੇ ਚ ਪੈਸੇ ਜਮ੍ਹਾਂ ਕਰ ਦਿੰਦਾ ਹੈ। ਨੰਬਰ ਨੋਟ ਕਰੋ, 905-909-5400 ਰੇੜਾਸਨ ਤੇ ਮਿਕਲੋਗਲਨ ਦੇ ਏਰੀਏ ਦੇ ਵਿਚ ਉਨ੍ਹਾਂ ਦੀ ਸ਼ਾਨਦਾਰ ਬ੍ਰਾਂਚ ਹੈ। ਸੰਧੂ ਡੈਂਟੈਸਟਰੀ ਤੋਂ ਡਾਕਟਰ ਸੁਸ਼ਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ 4500 ਈਬਨਜ਼ ਰੋਡ, ਬੈਂਟਨ, 510 ਸਾਰਲਿਸ਼ ਬੁਲੇਵਾਰਡ ਤੇ ਹਰ ਤਰ੍ਹਾਂ ਦੇ ਦੰਦਾਂ ਦੀ ਦੇਖਭਾਲ ਲਈ, ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਸ ਆਦਿ ਦੇ ਕੰਮਾਂ ਲਈ ਸਾਰੀਆਂ ਸੋਸ ਕੰਪਨੀਆਂ ਡੀਲ ਕਰਦੇ ਨੇ। 905-455-8585 ਐਚ ਕੇ ਮੂਵਰਸ। ਮੈਂ ਗੱਲ ਕੀਤੀ ਸੀ ਨਾ ਕਿ ਸਾਡਾ ਬਹੁਤ ਹੈਵੀ ਡਿਊਟੀ ਤੇ ਬੜਾ ਨਾਜੁਕ ਜਿਹਾ ਸਮਾਨ ਟਰਾਂਸਮਿਸ਼ਨ ਸੀ, ਦੋ ਜਿਹੜੇ ਇੱਕ ਤੋਂ ਦੂਜੀ ਜਗ੍ਹਾ ਤੇ ਅਸੀਂ ਲੈ ਕੇ ਆਉਣੇ ਸੀਗੇ, ਸੈਂਟ ਕੈਥਰੀਨ ਤੋਂ ਮੂਵ ਕਰਕੇ ਇਧਰ ਸਾਡੇ ਆਪਣੇ ਜਿਹੜੇ ਜਿੱਥੇ ਨਵਾਂ ਟਰਾਂਸਮਿਟਰ ਅਸੀਂ ਫਿੱਟ ਕਰਨਾ ਸੀ, ਤਾਂ ਮੈਂ ਹਰਮਿੰਦਰ ਹੈਰੀ ਜੀ ਨੂੰ ਪੁੱਛਿਆ ਕਿ ਬੜਾ ਹੈਵੀ ਡਿਊਟੀ ਤੇ ਬੜਾ ਨਾਜੁਕ ਜਿਹਾ ਸਮਾਨ ਆਪਾਂ ਮੂਵ ਕਰਨਾ, ਕਿਉਂਕਿ ਸਾਨੂੰ ਤੁਹਾਡੀ ਓਕਵੇਲ ਵਾਲੀ ਮੈਨੇਜਮੈਂਟ ਵੱਲੋਂ ਦੱਸਿਆ ਗਿਆ ਸੀ ਕਿ ਪ੍ਰੋਫੈਸ਼ਨਲ ਮੂਵਰ ਚਾਹੀਦੇ ਨੇ ਜਿਹਨਾਂ ਕੋਲ ਇੰਸ਼ੋਰੈਂਸ ਹੋਵੇ, ਤਾਂ ਉਹ ਪ੍ਰਭਾਵਿਤ ਹੋਏ ਨੇ ਬੜੇ ਕਿ ਭਾਰਤੀ ਕਮਿਊਨਿਟੀ ਦੇ ਵਿਚ ਹਾਈ ਐਂਡ ਦਾ ਇਸ ਤਰ੍ਹਾਂ ਦਾ ਕੋਈ ਸਰਵਿਸ ਦੇਣ ਵਾਲਾ ਅਦਾਰਾ ਹੈ, ਉਹ ਹੈ ਐਚ ਕੇ ਮੂਵਰਸ ਐਂਡ ਸਟੋਰਸ। ਰੈਜੀਡੈਂਸ਼ੀਅਲ ਮੂਵ, ਕਮਰਸ਼ੀਅਲ ਮੂਵ, ਲੌਂਗ ਡਿਸਟੈਂਸ ਮੂਵ, ਲੇਬਰ ਓਨਲੀ ਚਾਹੀਦੀ ਹੈ, ਜੰਕਰ ਮੂਵ, ਸਪੈਸ਼ਲ ਮੂਵੀ, ਕਾਰਗੋ ਸਰਵਿਸ, ਸਟੋਰੇਜ, ਕਿਸੇ ਸਮੇਂ ਅਸੀਂ ਮੂਵ ਹੋਣਾ ਹੁੰਦਾ ਹੈ, ਅੱਗੋ ਚਾਬੀਆਂ ਨਹੀਂ ਮਿਲਦੀਆਂ, ਕੁਝ ਸਮੇਂ ਲਈ ਸਮਾਨ ਰੱਖਣਾ, ਅੰਡਰ ਸੀਸੀਟੀਵੀ ਕੈਮਰਾਜ, 140 ਐਡਵਾਂਸ ਬੁਲੇਵਾਰਡ, ਰੂਟ ਨੰਬਰ 10, ਹਰਮਿੰਦਰ ਹੈਰੀ ਜੀ ਨੂੰ 416-524-6604 ਤੇ ਕਾਲ ਕਰ ਲੈਣਾ। ਐਨਆਰਆਈ ਮੈਰਿਜ ਬਿਊਰੋ, ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤੇ ਇਨ੍ਹਾਂ ਦੇ ਕੋਲ ਨੇ, ਵਧੇਰੇ ਜਾਣਕਾਰੀ ਲਈ ਕਾਲ ਕਰ ਲੈਣਾ 647-888-6000। ਅੱਛਾ, ਵਿਕਸ ਹੈ ਦੋ ਤੇ ਉਨ੍ਹਾਂ ਦੇ ਸਾਥੀ ਸਾਨੂੰ ਮਿਲੇ ਤੇ ਕਹਿੰਦੇ ਤੁਸੀਂ ਸਾਨੂੰ ਮਿਲ ਤੇ ਲਿਆ, ਅਸੀਂ ਕਾਲ ਵੀ ਬੁਲਾ ਲਈ ਹੈ, ਜਫੀ ਵੀ ਪਾ ਲਈ ਹੈ, ਤੇ ਮੌਰਗਿਜ ਕੁਈਨ ਕਹਿ ਰਹੇ ਸੀ ਕਿ ਤੁਸੀਂ ਮੈਨੂੰ ਪਛਾਣਿਆ। ਮੈਂ ਕਿਹਾ ਜੀ ਤੁਸੀਂ ਮਹਿਮਾਨ ਹੋ ਤਾਂ ਹੀ ਹੈਲੋ ਹਾਈ ਦਿੱਤੀ ਹੈ, ਫਿਰ ਆਪਣੀ ਤਾਰੀਫ਼ ਦਿੱਤੀ ਉਨ੍ਹਾਂ ਨੇ, ਬੜਾ ਅੱਛਾ ਲੱਗਾ ਮਿਲ ਕੇ ਜੀ ਇਨ੍ਹਾਂ ਦੋਨਾਂ ਨੂੰ। ਔਰ ਤੁਸੀਂ ਕਿਸੇ ਤਰ੍ਹਾਂ ਦੀ ਫਸਟ ਸੈਕੰਡ ਥਰਡ ਮੋਰਗੇਜ ਏ ਲੈਂਡਰ ਬੀ ਲੈਂਡਰ ਪ੍ਰਾਈਵੇਟ ਫੰਡ ਚਾਹੁੰਦੇ ਹੋ ਤਾਂ ਵਿਕਸ ਹੈ ਦੋ ਪੱਤਰਾਂ ਦੀ ਟੀਮ ਨੂੰ 6479682872 ਤੇ ਕਾਲ ਕੀਤੀ ਜਾ ਸਕਦੀ ਹੈ। ਲਓ ਹੁਣ ਚਲਦੇ ਹਾਂ ਪੰਜਾਬ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ ਕਰਾਂਗੇ ਗੱਲਬਾਤ। ਹਫ਼ਤੇ ਦਾ ਦੂਜਾ ਦਿਨ ਸੀਜੀਐਮਆਰ 1320 ਮੀਟਰ ਬੈਂਡ ਤੇ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ ਸੀਜੀਐਮਆਰ 1320। Real news, real impact, showing you real world. CJMR 1320. CJMR 1320. The voice of the city.
6: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ।
5: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 AM ਤੇ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਤੁਹਾਡਾ ਸਭਨਾਂ ਦਾ ਧੰਨਵਾਦ, ਤੁਹਾਡੇ ਵੱਲੋਂ ਧੜਾਧੜ ਜਿਹੜੇ ਮੈਸੇਜ ਫੋਨ ਕਾਲਸ ਔਰ ਫੇਰ ਵੀ ਸਾਡੀ ਟੀਮ ਰਿਸੀਵ ਕਰ ਰਹੀ ਹੈ, ਬਹੁਤ ਬਹੁਤ ਸ਼ੁਕਰੀਆ। ਔਰ ਲਓ ਟਾਈਮ ਸੈੱਟ ਕਰ ਲਓ, ਅੱਜ 5 ਮਿੰਟ ਲੇਟ ਹਾਂ ਪਰੰਤੂ ਕੱਲ੍ਹ ਤੋਂ 5 ਮਿੰਟ ਲੇਟ ਨਹੀਂ ਹੋਵਾਂਗੇ। ਔਰ ਸਤਪਾਲ ਸਿੰਘ ਜੌਹਰ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੇ ਪੱਟੀ ਸਾਹਿਬ ਦਾ ਸਮਾਂ ਪੱਕਾ ਹੋਵੇਗਾ ਅੱਧਾ ਘੰਟਾ ਲਗਭਗ। ਸਾਡੀ ਕੋਸ਼ਿਸ਼ ਰਹੇਗੀ ਵਿਦਆਊਟ ਕਮਰਸ਼ੀਅਲ ਤੇ ਅੱਧੇ ਘੰਟੇ ਤੋਂ ਉੱਤੇ ਵੀ ਹੋ ਸਕਦਾ ਕਿਉਂਕਿ ਪੱਟੀ ਸਾਹਿਬ ਨੇ ਗੱਲ ਦੀ ਤਹਿ ਤੱਕ ਜਾਣਾ ਹੁੰਦਾ ਜਿਵੇਂ ਇਹਨਾਂ ਨੇ ਵਾਅਦਾ ਕੀਤਾ ਸੀ। ਖੁੱਲਾ ਸਮਾਂ ਪੱਟੀ ਸਾਹਿਬ ਗੱਲ ਹੀ ਕੋਈ ਨੀ ਤੇ ਨੰਬਰ 905-813-1320। ਬਾਬਾ ਜੀ ਲੰਘ ਆਓ, ਵੈਲਕਮ, ਸਵਾਗਤ ਹੈ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ।
7: ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ।
5: ਪਰ ਸਾਹਿਬ ਹਫ਼ਤੇ ਦਾ ਦੂਜਾ ਦਿਨ ਹੈ ਤੇ ਸਾਡਾ ਇੰਜ ਲੱਗਦਾ ਹੀ ਨਹੀਂ ਕਿ CJMR 1320 AM ਤੇ ਅਸੀਂ ਜਿਹੜਾ ਬੰਦ ਰਹੇ ਹਾਂ, ਕਿਉਂਕਿ 5-6 ਮਹੀਨੇ 31 ਦਸੰਬਰ ਤੋਂ ਲੈ ਕੇ ਤੇ ਅਗਸਤ 31 ਤੱਕ ਅਸੀਂ CJMR 1320 AM ਤੇ ਬੰਦ ਰਹੇ, ਪਰੰਤੂ ਸਾਨੂੰ ਮਹਿਸੂਸ ਨਹੀਂ ਹੋਣ ਦੇ ਰਹੇ ਸਾਡੇ ਸਰੋਤੇ ਦਰਸ਼ਕ ਲਗਾਤਾਰ ਸਾਨੂੰ ਫੀਡਬੈਕ ਸਹਿਯੋਗ ਤੇ ਫੋਨ ਕਾਲ ਜਿਹੜੀਆਂ ਨੇ ਉਹ ਆ ਰਹੀਆਂ ਨੇ ਤੇ ਇਹ ਸਭਨਾਂ ਦੀ ਸਾਡੀ, ਮੈਂ ਸਮਝਦਾ ਕਿ ਸਾਰੀ ਟੀਮ ਦੀ ਕਾਮਯਾਬੀ ਹੈ। ਤੁਹਾਡਾ ਧੰਨਵਾਦ ਸਮਾਂ ਦੇਣ ਲਈ, ਬਹੁਤ ਬਹੁਤ ਮਿਹਰਬਾਨੀ। ਔਰ ਸੁਖਬੀਰ ਸਿੰਘ ਬਾਦਲ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ, ਕਿਸ ਸੰਦਰਭ ਦੇ ਵਿਚ ਕੀ ਮੰਗ ਹੈ ਉਨ੍ਹਾਂ ਦੀ?
7: ਉਲਟੇ ਬਾਸ ਬਰੇਲੀ ਦੀ ਜੀ,
5: ਠੀਕ ਹੈ।
7: ਜਿਹੜਾ ਕੰਮ ਹਾਈਕੋਰਟ ਨੇ ਕਰਨਾ ਉਹ ਇਹ ਬਕਾਇਦਾ ਤੌਰ ਤੇ ਚੱਲੇ ਗਏ ਨੇ ਗੁਰੀ ਚਹਿਲ। ਗੁਰੀ ਚਹਿਲ, ਸਿਮਰਨ ਸਿੰਘ ਤੇ ਅਮਨਦੀਪ ਗਰੇਵਾਲ ਇਹ ਤਿੰਨ ਵਿਅਕਤੀ ਨੇ। ਸਿਮਰਨਜੀਤ ਹੁੰਦਲ ਤੇ ਗੁਰੀ ਚਹਿਲ ਤਿੰਨ ਵਿਅਕਤੀ ਨੇ ਅਮਨਦੀਪ। ਜਿਹੜਾ ਅਮਨਦੀਪ ਆ ਉਹ ਮੁੱਖ ਮੰਤਰੀ ਸਾਹਿਬ ਦਾ ਗੜ ਸਾਂਢੂ ਆ।
5: ਅੱਛਾ ਜੀ,
7: ਗੜ ਤੁਹਾਨੂੰ ਸਮਝਦੇ ਹੋ ਨਾ, ਸਾਂਢੂ ਹੁੰਦਾ ਨਹੀਂ ਲੇਕਿਨ ਰਿਸ਼ਤੇ ਬਣ ਜਾਂਦੇ ਆ,
5: ਸੜਕ ਸਾਂਢੂ ਕਹਿ ਲੋ
7: ਜੇ
5: ਪੱਟੀ ਸਾਹਿਬ
7: ਪਠਾਨਮਾਏ ਦੀ ਗੱਲ
5: ਪੱਟੀ ਸਾਹਿਬ ਸੜਕ ਸਾਂਢੂ
7: ਸਰ ਸਾਂਢੂ ਕਹਿ ਸਕਦੇ?
5: ਤੁਹਾਨੂੰ ਯਾਦ ਹੋਣਾ, ਤੁਸੀਂ ਸਾਡੇ ਨਾਲ ਸੀਨੀਅਰ ਹੋ, ਜਦੋਂ ਬਰਾਤ ਲੈ ਕੇ ਜਾਂਦੇ ਸੀ ਤੇ ਰਸਤੇ ਵਿਚ ਕੋਈ ਹੋਰ ਬਰਾਤ ਆਉਂਦੀ ਹੁੰਦੀ ਸੀ ਤੇ ਉਹਦੇ ਨਾਲ ਕੁਝ ਸਾਡੇ ਦਰਸ਼ਕ ਸਰੋਤੇ ਸਿਆਣੇ ਨੇ, ਮੈਨੂੰ ਯਾਦ ਨਹੀਂ ਆ, ਕੁਝ ਹੱਥ ਮਿਲਾਇਆ ਜਾਂਦਾ ਸੀ, ਕੋਈ ਲੈਣ ਦੇਣ ਵੀ ਕੀਤਾ ਜਾਂਦਾ ਸੀ ਮਾੜਾ ਮੋਟਾ, ਆਈ ਥਿੰਕ ਸੋ, ਹਨਾ,
7: ਰੁਪਈਆ
5: ਪਟਾਉਂਦੇ ਹੁੰਦੇ ਸੀ। ਹਾਂ ਸੜਕ ਸਾਂਢੂ, ਕਿਆ ਬਾਤ, ਹਾਂਜੀ ਪਲੀਜ਼।
7: ਹੁਣ ਇਹ ਗੁਰੀ ਚਹਿਲ ਜਿਹੜਾ ਵਾ ਇਹਦੇ ਖਿਲਾਫ਼ ਜੇ ਮੁਕਦਮਾ ਦਰਜ ਕਰ ਕੀਤਾ ਗਿਆ ਸੀਗਾ ਤੇ ਫਿਰ ਇਹਨੂੰ ਜੇਲ੍ਹ ਚੋਂ ਕੱਢ ਕੇ ਤੇ ਇਹਨੂੰ ਮੁਕਦਮਾ ਖਾਰਜ ਕਰਕੇ USA ਕਿਉਂ ਭੇਜਿਆ ਗਿਆ? ਸਵਾਲ ਹੀ ਪੈਦਾ ਹੁੰਦਾ। ਸਿਮਰਨਜੀਤ ਜਿਹੜੀ ਗੱਲ ਕਰਦੇ ਨੇ ਹੁੰਦਲ ਦੀ ਤੇ ਗੱਲ ਕਰਦੇ ਅਮਰਦੀਪ ਗਰੇਵਾਲ ਦੀ, ਇਹਨਾਂ ਦੀ ਤੁਸੀਂ ਜਿਹੜੀ ਉਹ ਆਡੀਓ ਟਾਕ ਵਿਖਾ ਰਹੇ ਹੋ, ਵੀਡੀਓ ਤੋਂ ਕਿਤੇ ਹੈ ਨੀ ਕੋਈ ਵੀ। ਆਡੀਓ ਟਾਕ ਦਾ ਕੀ ਆ ਵੀ ਕਹਿ ਸਕਦੇ ਵੀ ਬੰਦਾ ਇਹੀ ਬੋਲਦਾ? ਅੱਜ ਕੱਲ ਤੇ AI ਤੇ ਬਹੁਤ ਕੁਛ ਹੋ ਸਕਦਾ। ਚਾਹੀਦਾ ਤੇ ਇਹ ਸੀ ਵੀ ਜੇ ਤੁਸੀਂ ਵਾਕਈ ਕਾਰਵਾਈ ਚਾਹੁੰਦੇ ਹੋ ਤੁਸੀਂ ਹਾਈਕੋਰਟ ਜਾਓ, ਹਾਈਕੋਰਟ ਜਾ ਕੇ ਪ੍ਰੂਫ ਦਿਓ ਵੀ ਇੱਥੇ ਇਹ ਕੁਛ ਹੋ ਗਿਆ, ਕੋਈ ਕਾਰਵਾਈ ਕੀਤੀ ਜਾਵੇ ਜੀ। ਰਾਜਪਾਲ ਸਾਹਿਬ ਦੇ ਕਰਨਗੇ, ਜਿਹੜੀ ਤੁਸੀਂ ਲੈਟਰ ਦੇ ਕੇ ਆਓਗੇ ਉਹਦੇ ਨਾਲ ਆਪਣਾ DO ਲਾਉਣਗੇ ਤੇ ਉਹ ਸਰਕਾਰ ਨੂੰ ਭੇਜ ਦੇਣਗੇ ਤੇ ਕਾਰਵਾਈ ਕੀਤੀ ਜਾਵੇ। ਤੁਸੀਂ ਕਾਰਵਾਈ ਕਰੋ ਨਾ ਕਰੋ ਕੋਈ ਪੁੱਛਣ ਵਾਲਾ ਨਹੀਂ
5: ਜੀ।
7: ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉੱਥੇ ਆਪਣੀ ਬਕਾਇਦਾ ਤੌਰ ਤੇ ਬਾਹਰ ਨਿਕਲੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਤੇ ਸੁਖਬੀਰ ਨਾਲ ਬਿਕਰਮ ਸਿੰਘ ਮਜੀਠੀਆ ਵੀ ਸੀਗਾ, ਉਹਨੇ ਕਿਹਾ 2 ਮਹਾਰਥੀ ਚ ਹੋਰ ਸ਼ਾਮਲ ਨੇ। ਇੱਕ ਐਸ ਐਸ ਪੀ ਹਰਮਨ ਹੰਸ ਜਿਹੜਾ ਉਦੋਂ ਮੋਹਾਲੀ ਦਾ ਐਸ ਐਸ ਪੀ ਸੀ, ਇੱਕ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਜਿਹੜਾ ਗੁਰਪ੍ਰੀਤ ਸਿੰਘ ਭੁੱਲਰ ਜੀ ਨੂੰ ਬੋਈ ਭੁੱਲਰ ਕਹਿੰਦੇ, ਇਹਨਾਂ ਨੇ ਉਹ ਪਰਸਾ ਖਾਰਜ ਕੀਤਾ। 164 ਦੇ ਬਿਆਨ ਹੋਏ ਨੇ, 164 ਦੇ ਬਿਆਨ ਹੋਣ ਦੇ ਬਾਵਜੂਦ ਵੀ ਜੇ ਕੋਈ ਦਾਲ ਚੱਕ ਕੇ ਮੁੱਕਰ ਜਾਂਦਾ ਤੇ 164 ਦੇ ਬਿਆਨ ਨਹੀਂ ਮੰਨੇ ਜਾਂਦੇ, ਉਹਨਾਂ ਤੇ ਕਾਰਵਾਈ ਨਹੀਂ ਹੁੰਦੀ। ਲੇਕਿਨ ਇੱਥੇ ਜਿਹੜੀ 164 ਤੇ ਕਾਰਵਾਈ ਕੀਤੀ ਗਈ ਹੈ, ਲੇਕਿਨ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਇਹ ਮੁਕੱਦਮਾ ਬਕਾਇਦਾ ਤੌਰ ਤੇ ਜਿਹੜਾ ਵਾ ਖਾਰਜ ਕੀਤਾ ਗਿਆ ਤੇ ਗੁਰੀ ਚਹਿਲ ਨੂੰ USA ਭੇਜਿਆ ਗਿਆ। ਇਹਦਾ ਮਤਲਬ ਦਾਲ ਚ ਕਿਤੇ ਨਾ ਕਿਤੇ ਕਾਲਾ ਜਰੂਰ ਕੁਛ ਹੈਗਾ। ਜੇ ਕਾਲਾ ਨਾ ਹੁੰਦਾ ਫਿਰ ਉਹਨੂੰ USA ਭੇਜਣ ਦੀ ਕੀ ਲੋੜ ਸੀਗੀ। ਇਸ ਚੀਜ਼ ਨੂੰ ਲੈ ਕੇ ਇਹਨਾਂ ਨੇ ਕਿਹਾ ਜੀ ਇਹ ਰੇਪਿਸਟ ਨੇ, ਰੇਪਿਸਟ ਦਾ ਮਾਮਲਾ। ਇਹ ਕਹਿੰਦੇ ਪੰਜ ਲੜਕੀਆਂ ਮੁੱਖ ਮੰਤਰੀ ਨੂੰ ਮਿਲੀਆਂ, ਉਦੋਂ ਬਾਅਦ ਪਰਚਾ ਦਰਜ ਹੋਇਆ, ਇਹਦੇ ਬਾਰੇ ਸੱਚਾਈ ਕੁਛ ਵੀ ਨਹੀਂ ਹੈਗੀ। 5 ਕਰੋੜ ਦੀ ਗੱਲ ਕਰਦੇ ਹੋ, ਉਹਦੇ ਵਿੱਚ ਗੁਰਪ੍ਰੀਤ ਜਿਹੜੀ ਹੈਗੀ ਆ ਮਾਂ ਡਾਕਟਰ ਗੁਰਪ੍ਰੀਤ ਕੌਰ, ਉਹਦੀ ਕੋਈ ਆਡੀਓ ਨੀ, ਉਹਦੀ ਕੋਈ ਗੱਲਬਾਤ ਨੀ, ਉਹਦਾ ਕੁਛ ਵੀ ਕਿਤੇ ਵਿਖਾਈ ਦੇ ਦਿੱਤਾ। ਉਹਨੂੰ ਕਿਹਾ ਗਿਆ ਵੀ ਆਪਾਂ ਉਹਨੂੰ ਦੇ ਕੇ ਪੈਸੇ, ਉਹ ਕੁਝ ਵੀ ਕਹਿ ਸਕਦੇ ਨੇ, ਗੱਡ ਸਾਂਢੂ ਜਾਂ ਸੜਕ ਸਾਂਢੂ ਕੁਝ ਵੀ ਕਹਿ ਸਕਦੇ ਨੇ, ਕਿਸੇ ਦਾ ਨਾਮ ਵਰਤ ਸਕਦੇ ਨੇ। ਇਹ ਜਾਂਚ ਦਾ ਵਿਸ਼ਾ ਹੈ ਤੇ ਮੈਂ ਸੋਚਦਾ ਵੀ ਮਾਨ ਸਾਹਿਬ ਨੂੰ ਖੁਦ ਜਾਂਚ ਕਰਾ ਲੈਣੀ ਚਾਹੀਦੀ ਸੀ ਵੀ ਜਿਹੜਾ ਵੀ ਬੰਦਾ ਦੋਸ਼ੀ ਹੈ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ
5: ਜੀ।
7: ਲੇਕਿਨ ਇਹ ਸਭ ਦਬਾਉਣ ਤੇ ਲੱਗੇ ਨੇ, ਦਬਾ ਦਿਓ ਉਹਨੂੰ ਕਿਸੇ ਤਰੀਕੇ ਨਾਲ। ਇਹਦਾ ਮਤਲਬ ਕਿਤੇ ਕਿਤੇ ਕੋਈ ਕਾਣੋ ਹੈਗੀ ਆ। ਕਹਿੰਦੇ ਹੁੰਦੇ ਜਿੱਥੇ ਧੂਆਂ ਅੱਗ ਬਲਦੀ ਧੂਆਂ ਉੱਥੇ ਨਿਕਲ।
5: ਬਿਲਕੁਲ ਸਹੀ ਸਹੀ ਕਿਹਾ ਤੁਸੀਂ।
7: ਦੂਸਰਾ ਕੇਸ ਲੈ ਕੇ ਗਏ ਨੇ ਆਪਣਾ ਜਿਹੜਾ ED ਵਾਲਾ ਵਾ। ED ਨੇ ਕਹਿੰਦੇ ਵੀ 3 ਚਿੱਠੀਆਂ ਲਿਖੀਆਂ ਹੁਣ ਤੱਕ ਇਹਨਾਂ ਨੂੰ ਪਰਚਾ ਦਰਜ ਕਰਨ ਵਾਸਤੇ ਵੀ ਉਹ ਪੰਜਾਬ ਪੁਲਿਸ ਨੇ ਪਰਚਾ ਨਹੀਂ ਦਰਜ ਕੀਤਾ। ਮਾਮਲਾ ਹਾਈਕੋਰਟ ਚਲਾ ਗਿਆ। ਹਾਈਕੋਰਟ ਦੇ ਵਿੱਚ ਪੁਲਿਸ ਵਾਲੇ ਇਹ ਪੇਸ਼ ਹੋਏ ਨੇ ਵੀ ਸਾਨੂੰ ਇਹ ਦੱਸੋ ਵੀ ਸਾਨੂੰ ਸਬੂਤ ਕੀ ਭੇਜੇ ਪਰਚਾ ਦਰਜ ਕਰਨ ਵਾਸਤੇ, ਤੁਸੀਂ ਤੁਹਾਡੇ ਲਿਖਣ ਤੇ ਅਸੀਂ ਪਰਚਾ ਦਰਜ ਕਰਾਂਗੇ ਨੀ। ਉਹਦੀ ਹੁਣ ਕੱਲ ਦੀ ਤਰੀਕ 3 ਤਰੀਕ ਆ ਤੁਸੀਂ, ਤੇ 3 ਤਰੀਕ ਆਪਣੇ ਸਬੂਤ ਲੈ ਕੇ ਆਓ ਤੁਸੀਂ ਜੀ। ਹੁਣ ਦੇਖਦੇ ਆ ਵੀ ED ਸਬੂਤ ਦਿੰਦੀ ਕਿ ਨਹੀਂ ਦਿੰਦੀ। ਜੇ ED ਸਬੂਤ ਦੇਊਗੀ ਤੇ ਫਿਰ ਬਕਾਇਦਾ ਤੌਰ ਤੇ ਵਾਕਿਆ ਪਰਚਾ ਵੀ ਦਰਜ ਹੋਊਗਾ। ਜਿਹੜਾ ਰਾਜਵੀਰ ਸਿੰਘ ਇਹਨਾਂ ਦਾ ਘੁੰਮਣ, ਆਪਾਂ ਕੱਲ ਵੀ ਗੱਲ ਕੀਤੀ ਸੀਗੀ ਵੀ ਘੁੰਮਣ ਸਾਹਿਬ ਨੂੰ ਇੱਕ ਵਾਰੀ ਮਿਲਣਾ ਚਾਹੀਦਾ, ਉਹਦਾ ਹਾਜ਼ਰ ਪੁੱਛਣਾ ਚਾਹੀਦਾ ਭਰਤਿੰਦਰ ਚਾਹਲ ਦਾ। ਸਰਕਾਰ ਬਦਲ ਗਈ ਤੇ ਇਹ ਕੰਮ ਹੋਣੇ ਹੋਣਾ, ਜਦੋਂ ਮਰਜ਼ੀ ਹੋ ਜਾਏ ਤੁਹਾਨੂੰ ਦੱਸ ਦਿਆ
5: ਜੀ।
7: ਰਾਜਵੀਰ ਹੁੰਦਲ ਤੇ ਬੜੇ ਦੋਸ਼ ਲੱਗੇ ਨੇ ਵੀ ਇਹ ਬਦਲੀਆਂ ਦੇ ਪੈਸੇ ਵੀ ਲੈਂਦਾ ਰਿਹਾ, ਪ੍ਰਮੋਸ਼ਨ ਦੇ ਪੈਸੇ ਲੈਂਦਾ। ਲੈ ਸਾਡੇ ਕੋਲ ਕੋਈ ਸਬੂਤ ਨਹੀਂ ਹੈਗਾ, ਇਹ ਦੋਸ਼ ਲਾ ਰਹੇ ਤੇ ਜੇ ਇਹ ਦੋਸ਼ ਕਿਤਨੇ ਕਿਤੇ ਸੱਚੇ ਹੋ ਜਾਂਦੇ, ਇੱਕ ਵੀ ਦੋਸ਼ ਸੱਚ ਹੋ ਜਾਂਦਾ ਵਾ ਤੇ ਨੈਚੁਰਲੀ ਫਿਰ ਸਜ਼ਾ ਤਾਂ ਭੁਗਤਣੀ
5: ਪਏਗਾ।
7: ਬੂਟ ਮਾਰਦੀ ਨਾ ਖਿੱਚ ਕੇ,
5: ਬਿਕਰਮਜੀਤ ਸਿੰਘ ਮਜੀਠੀਆ ਜਿਵੇਂ ਕੁਛ ਸਮਾਂ ਚੁੱਪ ਰਹਿਣ ਤੋਂ ਬਾਅਦ ਦਰਾਂ ਰਹੇ ਨੇ, ਉਹ ਆਪਣੇ ਆਪ ਦੇ ਵਿਚ ਇੱਕ ਬਹੁਤ ਵੱਡੀ ਗੱਲ ਹੈ ਜੀ।
7: ਵੇਖੋ ਬਿਕਰਮ ਸਿੰਘ ਮਜੀਠੀਆ ਦੀ ਭਗਵੰਤ ਮਾਨ ਦੇ ਨਾਲ ਜਾਤੀ ਵੀ ਆ, ਸਿਆਸੀ ਵੀ ਆ ਤੇ ਇਖਲਾਕੀ ਵੀ ਆ। ਹੁਣ ਉਹ ਕਹਿੰਦਾ ਵੀ ਮੈਂ ਤੇ ਭਾਈ ਤਰੀ ਵਾਲੇ ਬਤਾਉ ਪੀ ਲਏ ਆ, ਹੁਣ ਤੇਰੀ ਵਾਰੀ ਆ, ਤੈਨੂੰ ਮੈਂ ਪਿਉਣੇ ਜਾ ਕੇ
5: ਜੀ ਜੀ।
7: ਉਹ ਕਿਵੇਂ ਪਿਉਣੇ ਇਹ ਨੀ ਪਤਾ
5: ਜੀ।
7: ਹੁਣ ਸਰਕਾਰ ਬਣ ਗਈ ਤੇ ਫਿਰ ਤੇ ਪਿਉਣਗੇ ਪਿਉਣਗੇ, ਨਾ ਬਣੀ ਤੇ ਕਾਂਗਰਸ ਸਰਕਾਰ ਵੀ ਆਪਣੀ ਆ, ਉੱਤਰੀ ਸ਼੍ਰੀ ਆਪਣੀ ਬਿਥਰੀ ਹੈਗੀ ਆ, ਵਰਤ ਲਾਂਗੇ ਆਪਾਂ।
5: ਬਿਲਕੁਲ 9058131320। ਹੁਣ ਤਰੀ ਵਾਲੇ ਬੇਂਗਨ ਕਲਾ ਭਗਵੰਤ ਮਾਨ ਪੀਂਦਾ ਜਾਂ ਫਿਰ ਉਹਦਾ ਲਾਣਾ ਬਾਣਾ ਵੀ ਨਾਲ ਛਕਦਾ, ਇਹ ਤਾਂ ਸਮਾਂ ਦੱਸੇਗਾ। ਔਰ ਸੁਖਬੀਰ ਸਿੰਘ ਬਾਦਲ ਨੂੰ ਰਾਹਤ ਮਿਲਣ ਦੀ ਖ਼ਬਰ ਵੀ ਆ ਰਹੀ ਹੈ, ਪੁਰਾਣੇ 9 ਸਾਲ ਦੇ ਮਾਣਹਾਨੀ ਕੇਸ ਵਿਚ ਰਾਹਤ ਮਿਲ ਸਕਦੀ ਹੈ।
7: 2017 ਦੇ ਵਿਚ ਆਰਪੀ ਸਿੰਘ ਜਿਹੜੇ ਸਪੋਕਸ ਪਰਸਨ ਜਿਹੜੇ ਸੀਗੇ, ਜਿਹੜੇ ਬੁਲਾਰੇ ਸੀਗੇ ਅਖੰਡ ਕੀਰਤਨੀ ਜਥੇ ਦੇ, ਉਹਨਾਂ ਦੇ ਘਰ ਜਾਂਦੇ ਨੇ ਕੇਜਰੀਵਾਲ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਵੀ ਇਹ ਬੱਬਰ ਖਾਲਸਾ ਦੇ ਬੰਦਿਆਂ ਦੇ ਘਰ ਗਏ ਨੇ, ਬੱਬਰ ਖਾਲਸਾ ਨੂੰ ਮਿਲ ਕੇ ਆਏ ਨੇ। ਔਰ ਉਹਨੇ ਬੰਦੇ ਨੇ ਫਿਰ ਕੀਤਾ ਸੀ ਵੀ ਅਦਾਲਤ ਚ ਕੇਸ ਪਾਤਾ ਸੀ, ਮਾਂ ਨੇ ਬੜੀਆਂ ਤਰੀਕਾਂ ਪਈਆਂ, ਆਖਿਰਕਾਰ ਸੁਖਬੀਰ ਸਿੰਘ ਬਾਦਲ ਨੂੰ ਉੱਥੇ ਪੇਸ਼ ਹੋਣਾ ਪਿਆ। ਉਹਨੂੰ ਕਿਹਾ ਗਿਆ ਵੀ ਕੇਸ ਵਾਪਸ ਲੈ ਲਓ, ਕਹਿੰਦਾ ਨਾ ਕੇਸ ਵਾਪਸ ਨਹੀਂ ਲੈ, ਜੋ ਮਰਜ਼ੀ ਹੋ ਜਾਵੇ। ਇਹਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ। ਹੁਣ ਰਾਜੇਸ਼ ਕੁਮਾਰ ਇਹਨਾਂ ਦਾ ਵਕੀਲ ਆ, ਰਾਕੇਸ਼ ਕੁਮਾਰ, ਉਹਦੇ ਕਹਿਣ ਦੇ ਮੁਤਾਬਕ ਇਹ ਆ ਵੀ ਸਮਝੌਤਾ ਹੋ ਚੁੱਕਾ, ਅਦਾਲਤ ਨੂੰ ਕਿਹਾ ਜੀ ਸਮਝੌਤਾ ਹੋ ਚੁੱਕਾ, ਕੇਸ ਜਿਹੜਾ ਵਾ ਇਹ ਖਾਰਜ ਕੀਤਾ ਜਾਵੇ। ਉਹ ਕਹਿੰਦੇ ਬਿਲਕੁਲ ਨਹੀਂ, ਬਿਲਕੁਲ ਨਹੀਂ, ਪਹਿਲਾਂ ਤੁਸੀਂ ਇਹਦੇ ਲਿਖਤੀ ਲੈ ਕੇ ਆਓ, ਦੋਵਾਂ ਦਾ ਕੰਪਰੋਮਾਈਜ਼ ਲੈ ਕੇ ਆਓ, ਦੋਵੇਂ ਆ ਕੇ ਇੱਥੇ ਪੇਸ਼ ਹੋਣ ਤੇ ਫਿਰ ਅਸੀਂ ਮੰਨਾਂਗੇ। ਅਦਾਲਤ ਦਾ ਅਸੂਲ ਆ, ਬਾਹਰੋਂ ਲਿਖਵਾ ਕੇ ਤੁਸੀਂ ਐਫੀਡੇਵਿਟ ਵੀ ਦੇ ਦਿਓ, ਉਹ ਨਹੀਂ ਮੰਨਦੇ। ਉਹ ਕਹਿੰਦੇ ਬੰਦਾ ਆਪ ਪੇਸ਼। ਹੁਣ ਇਹਨਾਂ ਦੀ ਮੇਰੇ ਖਿਆਲ ਜਿਹੜੀ 17 ਤਰੀਕ ਪੈ ਗਈ ਆ, 17 ਤਰੀਕ ਨੂੰ ਜੇ ਉਹਨਾਂ ਦਾ ਵਕੀਲ ਰਾਜੇਸ਼ ਕੁਮਾਰ ਜਿਹੜਾ ਵਾ ਉਹ ਸਹੀ ਕਹਿ ਰਿਹਾ ਤੇ ਫਿਰ ਤੇ ਸ਼ਾਇਦ ਸਮਝੌਤਾ ਹੋ ਜਾਊਗਾ ਤੇ ਕੇਸ ਹੀ ਵਾਪਸ ਹੋ ਜਾਊਗਾ। ਤੁਹਾਨੂੰ ਪਤਾ ਹੋਏਗਾ, ਇੱਕ ਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਫੋਟੋਗ੍ਰਾਫਰ ਨੂੰ ਚਪੇੜ ਮਾਰਤੀ।
5: ਹਾਂਜੀ, ਕਾਫੀ ਪੁਰਾਣੀ।
7: ਖੁਦਾ ਨਾ ਖਾਸਤਾ ਉਹ ਦੇਸ਼ ਸੇਵਕ ਦਾ ਪੱਤਰਕਾਰ ਸੀ, ਕਾਮੇਡੀਆਂ ਨੇ ਪੰਗਾ ਪਾ ਲਿਆ ਸੀ। ਕਈ ਸਾਲ ਉਹ ਕੇਸ ਚੱਲਿਆ, ਹਾਈਕੋਰਟ ਵੀ ਕੇਸ ਗਿਆ। ਜਦੋਂ ਹਾਈਕੋਰਟ ਗਿਆ ਤੇ ਫਿਰ ਸੁਖਬੀਰ ਸਿੰਘ ਬਾਦਲ ਨੂੰ ਲਿਖਤੀ ਮਾਫ਼ੀ ਮੰਗਣੀ ਪਈ ਸੀ ਜਾ ਕੇ ਉੱਥੇ। ਤੇ ਹੁਣ ਵੀ ਸੁਖਬੀਰ ਸਿੰਘ ਬਾਦਲ ਜਦੋਂ ਬੋਲਣ ਲੱਗਦੇ ਆ ਤਾਂ ਕਦੀ ਕਿਸੇ ਨੂੰ ਗਦਾਰ ਕਹਿੰਦੇ, ਕਦੀ ਕਿਸੇ ਨੂੰ ਕੁਛ ਕਹਿੰਦੇ। ਘੱਟੋ ਘੱਟ ਜਿਹੜਾ ਵਾ ਤੁਸੀਂ ਇੱਕ ਲੀਡਰ ਹੋ, ਇੱਕ ਪਾਰਟੀ ਦੇ ਮੁਖੀ ਹੋ, ਘੱਟੋ ਘੱਟ ਸਭਿਅਕ ਭਾਸ਼ਾ ਵਰਤੋ। ਮਨਪ੍ਰੀਤ ਤਿਆਲੀ ਨੂੰ ਤੁਸੀਂ ਕਦੀ ਵੀ ਵੇਖੋ, ਜਿੰਨੀ ਮਰਜ਼ੀ ਸਖ਼ਤ ਭਾਸ਼ਾ ਵਰਤੇ, ਲੇਕਿਨ ਕਦੀ ਉਹਨੇ ਅਸਭਿਅਕ ਨਹੀਂ, ਸਭਿਅਕ ਭਾਸ਼ਾ ਵਰਤੀ ਹਮੇਸ਼ਾ। ਉਹਨਾਂ ਨੂੰ ਇਹਨਾਂ ਗਦਾਰ ਵੀ ਕਿਹਾ, ਪਿੱਠੂ ਵੀ ਕਿਹਾ, ਬੜਾ ਕੁਛ ਕਿਹਾ ਇਹਨਾਂ ਨੇ। ਇਸ ਕਰਕੇ ਜਿਹੜੀ ਭਾਸ਼ਾ ਵਾ, ਭਾਸ਼ਾ ਬੜਾ ਕੁਛ ਕਰ ਦਿੰਦੀ ਹੈ। ਹੁਣ ਜਿਹੜੀ ਖੰਡ ਕੀਤੀ ਜਿੱਤਾ, ਉਹ ਇੱਕ ਧਾਰਮਿਕ ਜਥੇਬੰਦੀ, ਉਹਦੇ ਚ ਕੋਈ ਸ਼ੱਕ ਵਾਲੀ ਗੱਲ ਨੀ। ਬੱਬਰ ਖਾਲਸਾ ਖੰਡ ਕੀਤੀ ਜਿੱਥੇ ਚੋਂ ਨਿਕਲੀ ਸੀ, ਬੱਬਰ ਖਾਲਸਾ ਇੰਟਰਨੈਸ਼ਨਲ ਜਿਹੜੀ ਸੀ ਜਥੇਬੰਦੀ, ਉਹ ਖੰਡ ਕੀਤੀ ਜਿੱਥੇ ਨਿਕਲੀ, ਜਿਹੜੇ ਨੌਜਵਾਨ ਤਬਕਾ ਸੀ ਉਹਨੇ ਬੱਬਰ ਖਾਲਸਾ ਬਣਾਈ ਸੀ ਆਪਣੀ। ਲੇਕਿਨ ਇਹ ਆ ਵੀ ਜਿਹੜੀ ਖੰਡ ਕੀਤੀ ਜਿੱਥੇ ਆਪ ਜਥੇਬੰਦੀ, ਉਹ ਬਿਲਕੁਲ ਧਾਰਮਿਕ ਜਥੇਬੰਦੀ ਹੈ। ਉਹਦਾ ਕੰਮ ਧਰਮ ਦਾ ਪ੍ਰਚਾਰ ਕਰਨਾ, ਲੋਕਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੋੜਨਾ ਵਾ। ਹੁਣ ਤੇ ਕਈ ਧੜੇ ਹੋ ਗਏ ਉਹਨਾਂ ਦੇ, ਵੰਡੇ ਗਏ ਕਾਫੀ ਉਹ ਵੀ, ਲੇਕਿਨ ਆਰ ਪੀ ਸਿੰਘ ਹੋਰੀ ਜਿਹੜੇ ਨੇ ਇਹ ਕਾਫੀ ਮਜ਼ਬੂਤ ਨੇ, ਪੈਸੇ ਪੱਖੋਂ ਆਰਥਿਕ ਤੌਰ ਤੇ ਮਜ਼ਬੂਤ ਤੇ ਵੈਸੇ ਵੀ ਮਜ਼ਬੂਤ ਤੇ ਗੱਲਬਾਤ ਵੀ ਮਜ਼ਬੂਤ ਨੇ। ਗੁਰਬਾਣੀ ਦੇ ਬਾਰੇ ਜਾਣਕਾਰੀ ਹੈਗੀ, ਇਤਿਹਾਸ ਬਾਰੇ ਵੀ ਜਾਣਕਾਰੀ ਹੈਗੀ ਆ। ਹੁਣ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦੇ ਘਰ ਜਾ ਕੇ ਮਨਾ ਲਿਆ ਤੇ ਚੰਗੀ ਗੱਲ, ਘੱਟੋ ਘੱਟ ਕੁਛ ਦਾ ਭਾਰ ਹਲਕਾ ਹੋਊਗਾ ਜੀ ਕੇਸਾਂ ਦੇ ਵਿੱਚ।
5: ਅੱਛਾ, ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜੇ ਗੱਲ ਚੱਲੀ ਹੈ ਤਾਂ ਕੋਟਪੁਰਾ ਕਾਂਡ ਜਿਹੜਾ ਹੈ ਉਹਨੂੰ ਲੈ ਕੇ ਬਾਦਲ ਸੁਖਬੀਰ ਨੇ ਚੰਡੀਗੜ੍ਹ ਦੀ ਅਦਾਲਤ ਵਿੱਚ ਤਰੀਕ ਭੁਗਤੀ ਹੈ, ਕੀ ਕਹਿਣਾ ਚਾਹੋ?
7: ਕੋਟਕਪੂਰਾ ਕਾਂਡ, ਬਰਗਾੜੀ ਕਾਂਡ ਤੇ ਬਹਿਬਲ ਕਲਾ ਕਾਂਡ, ਤਿੰਨ ਕਾਂਡ ਆਪਸ ਵਿੱਚ ਜੁੜਦੇ ਨੇ। 14 ਅਕਤੂਬਰ 2015 ਨੂੰ ਜਿਹੜੀ ਕੋਟਕਪੂਰੇ ਦੇ ਵਿੱਚ ਗੋਲੀ ਚੱਲਦੀ ਹੈ, ਪੁਲਿਸ ਇਹ ਕਹਿੰਦੀ ਵੀ ਸਾਡੇ ਤੇ ਜਿਹੜਾ ਲੋਕਾਂ ਨੇ ਹਮਲਾ ਕੀਤਾ ਸੀ ਫੇਰ ਚਲਾਈ ਆ, ਇਹ ਗੱਲ ਬਿਲਕੁਲ ਗਲਤ ਹੈ। ਇਹਨਾਂ ਤੇ ਉੱਥੇ ਜਿਹੜੇ ਸਾਡੇ ਧਾਰਮਿਕ ਆਗੂ ਬੈਠੇ ਸੀ ਉਹ ਕਹਿੰਦੇ ਸੀ ਅਸੀਂ ਆਪਣੀ ਵੀ ਸਵੇਰੇ ਸਵੇਰੇ ਪਾਠ ਕਰ ਰਹੇ ਹਾਂ, ਪੂਜਾ ਕਰ ਰਹੇ, ਸਾਨੂੰ ਕਰ ਲੈਂਦੇ ਜਿੱਥੇ ਕੋ ਤੁਹਾਡੇ ਤੇ ਚਲ ਜਾਗਾ। ਲੇਕਿਨ ਇਹਨਾਂ ਨੇ ਉਹਨਾਂ ਤੇ ਗੰਦੇ ਪਾਣੀ ਦੇ ਵਿਛਾੜਾ ਵੀ ਕੀਤੇ ਆ ਤੇ ਧੂਹ ਧੂਹ ਕੇ ਸੁੱਟੇ ਸੀ ਗੱਡੀਆਂ ਦੇ ਵਿੱਚ, ਉਹ ਵੀਡੀਓ ਵੀ ਲੀਕ ਹੋਈਆਂ ਸੀ ਤੇ ਪੰਥਕ ਸਰਕਾਰ ਸੀ ਉਦੋਂ। ਜਦੋਂ ਉੱਥੇ ਇਹਨਾਂ ਨੇ ਭਜਾਏ ਤੇ ਬਹਿਬਲ ਕਲਾਂ ਜਾ ਕੇ ਮੋਰਚਾ ਲੱਗ ਗਿਆ। ਬਹਿਬਲ ਕਲਾਂ ਮੋਰਚਾ ਲੱਗਣ ਤੋਂ ਬਾਅਦ ਦੋ ਸਿੰਘ ਸ਼ਹੀਦ ਹੋ ਗਏ ਉੱਥੇ, ਤੇ ਜਿਹੜੀ ਅਣਪਛਾਤੀ ਪੁਲਿਸ ਗੋਲੀ ਚ ਲਾ ਗਈ ਸੀਗੀ। ਕੋਟਕਪੂਰੇ ਦੇ ਵਿੱਚ ਇੱਕ ਇਹਨਾਂ ਦਾ ਪ੍ਰਦੀਪ ਕਲੇਰ ਨਾਂ ਦਾ ਜਿਹੜਾ ਵਾ ਸੌਦਾ ਸਾਹਿਬ ਦਾ ਇੱਕ ਚੇਲਾ ਮਾਰਿਆ ਜਾਂਦਾ, ਤਿੰਨ ਮੋਟਰਸਾਈਕਲ ਮਾਰ ਕੇ ਚਲ ਜਾਂਦੇ ਹੁੰਦੇ। ਉਸ ਤੋਂ ਬਾਅਦ ਜਿਹੜੇ ਇਹਨਾਂ ਨੂੰ ਮੌਕਾ ਮਿਲ ਜਾਂਦਾ, ਇਹ ਜਾ ਕੇ ਅਦਾਲਤ ਚ ਲਿਖ ਕੇ ਦੇ ਦਿੰਦੇ ਆ ਵੀ ਸਾਡੇ ਕੇਸ ਅਸੀਂ ਫਰੀਦਕੋਟ ਨਹੀਂ ਭੁਗਤ ਸਕਦੇ, ਸਾਨੂੰ ਖਤਰਾ ਵਾ ਸਾਡੇ ਕੇਸ ਕਿਸੇ ਹੋਰ ਸਟੇਟ ਦੇ ਵਿੱਚ ਜਿਹੜੇ ਆ ਉਹ ਚੇਂਜ ਕੀਤੇ ਜਾਣ। ਫਿਰ ਜਿਹੜੀ ਹਾਈਕੋਰਟ ਸੀਗੇ ਉਹਨਾਂ ਨੇ ਇਹ ਕੇਸ ਚੰਡੀਗੜ੍ਹ ਟਰਾਂਸਫਰ ਕਰ ਦਿੱਤਾ। ਚੰਡੀਗੜ੍ਹ ਟਰਾਂਸਫਰ ਕਰਨ ਤੋਂ ਬਾਅਦ ਇਹ ਕੇਸ ਉੱਥੇ ਚੱਲ ਰਹੇ ਨੇ। ਅੱਜ ਇਹਨਾਂ ਦੀ ਤਰੀਕ ਸੀਗੀ, ਤਰੀਕ ਦੇ ਉੱਤੇ ਦੋਵਾਂ ਧਿਰਾਂ ਨੂੰ ਕਹਿ ਦਿੱਤਾ ਗਿਆ ਵੀ ਅਗਲੀ ਤਰੀਕ ਤੇ ਆਪਣਾ ਪੂਰਾ ਰਿਕਾਰਡ ਲੈ ਕੇ ਆਓ ਤਾਂ ਕਿ ਤੁਹਾਡੀ ਬਹਿਸ ਕਰਾਈ ਜਾ ਸਕੇ, ਇਸ ਕੇਸ ਦਾ ਨਿਪਟਾਰਾ ਕੀਤਾ ਜਾ ਸਕੇ। ਉੱਥੇ ਮੈਂ ਇਹਦੇ ਵਿੱਚ ਕੇਸ ਦੇ ਵਿੱਚ ਇਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਕਿਉਂ ਨਹੀਂ ਠਹਿਰਾਉਂਦਾ? ਸੂਬੇ ਦਾ ਕੋਈ ਵੀ ਮੁੱਖ ਮੰਤਰੀ, ਕੋਈ ਵੀ ਡਿਪਟੀ ਮੁੱਖ ਮੰਤਰੀ, ਜਿੰਨਾ ਮਰਜ਼ੀ ਕਦੇ ਹੋਵੇ, ਉਹ ਇਹ ਨਹੀਂ ਕਹੇਗਾ ਵੀ ਇੱਥੇ ਅਰਾਜਕਾਂ ਥੱਲੇ। ਇਹ ਜਿਹੜਾ ਡੀਜੀਪੀ ਲਾਇਆ ਸਮੇਤ ਸਣੀ, ਉਹਨੇ ਕਿਹਾ ਠੋਕ ਦੇ ਕੋਈ ਗੱਲ ਨੀ ਮੈਂ ਵੇਖ ਲੂੰਗਾ। ਉਹ ਨੌਂਬਰ ਨੌਂ ਪਾਸੇ ਬੈਠਾ, ਇਹ ਤਰੀਕਾ ਭੁਗਤਣ ਡਿਆ। ਹੁਣ ਤੁਹਾਨੂੰ ਪਤਾ ਹੈਗਾ ਇਸ ਕੇਸ ਦੇ ਵਿਚ ਅੱਠ ਚਲਾਨ ਪੇਸ਼ ਕੀਤੇ ਸੀ ਕੁੰਵਰ ਵਿਜੇ ਪ੍ਰਤਾਪ ਨੇ, ਨੌਵਾਂ ਚਲਾਨ ਪੇਸ਼ ਕਰਨਾ ਸੀਗਾ ਜਿਹਦੇ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਂ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਸੀਗਾ। ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਵੀ ਮੇਰੇ ਪੁੱਛਿਆ ਤੋਂ ਬਗੈਰ, ਮੇਰੇ ਵਿਖਾਇਆ ਤੋਂ ਬਗੈਰ ਤੁਸੀਂ ਚਲਾਨ ਨਹੀਂ ਪੇਸ਼ ਕਰੋ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਦੇ ਨਾਂ ਪੜ੍ਹੇ, ਉਹ ਲਾਲ ਪੀਲਾ ਵੀ ਹੋਇਆ ਤੇ ਉਹਨੇ ਬਕਾਇਦਾ ਤੌਰ ਤੇ ਜੱਜ ਨੂੰ ਕਹਿ ਕੇ ਤੇ ਸਰਕਾਰੀ ਵਕੀਲ ਨੂੰ ਕਹਿ ਕੇ ਜਿਹੜਾ ਡੋਜ਼ੀਅਰ ਤਿਆਰ ਕੀਤਾ ਸੀ ਕੁੰਵਰ ਵਿਜੇ ਪ੍ਰਤਾਪ ਨੇ, ਉਹ ਰੱਦ ਕਰਵਾ ਦਿੱਤਾ। ਕੁੰਵਰ ਵਿਜੇ ਪ੍ਰਤਾਪ ਨੇ ਗੱਲ ਕਹੀ ਸੀ ਵੀ ਕੈਪਟਨ ਸਾਹਿਬ ਇਹ ਡੋਜਰੀ ਬੜੀ ਮਿਹਨਤ ਨਾਲ ਤਿਆਰ ਕੀਤਾ ਗਿਆ, ਇਹ ਰੱਦ ਨਾ ਤੁਸੀਂ ਕਰਾਓ, ਮੈਨੂੰ ਬਸ਼ੱਕ ਤੁਸੀਂ ਉਹ ਸਿੱਟ ਚੋਂ ਕੱਢ ਦਿਓ, ਕੋਈ ਗੱਲ। ਲੇਕਿਨ ਉਹ ਸਿੱਟ ਚੋਂ ਵੀ ਕੱਢਿਆ ਗਿਆ, ਉਹਨੂੰ ਜਲੀਲ ਵੀ ਕੀਤਾ ਗਿਆ, ਹਾਈਕੋਰਟ ਤੋਂ ਝਾੜ ਵੀ ਪਾਈ ਗਈ ਤੇ ਡੋਜਰੀ ਰੱਦ ਕੀਤਾ ਗਿਆ। ਲੇਕਿਨ ਦੂਸਰੀ ਸਿੱਟ ਨੇ ਜਦੋਂ ਚਲਾਨ ਪੇਸ਼ ਕੀਤਾ ਤੇ ਉਹਨੇ ਫਿਰ ਉਸੇ ਸੰਦਰਭ ਚ ਕੀਤਾ, ਉਸੇ ਵੇਖ ਕੇ ਕੀਤਾ ਉਹਨਾਂ। ਉਹਦੇ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਮ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਸੀਗਾ। ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਦੁਨੀਆਂ ਤੇ ਰਹਿ ਨੀ, ਉਹ ਚਲੇ ਗਏ ਨੇ। ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਪਰਮਰਾਜ ਸਿੰਘ ਗੁਮਰਾਹ ਨੰਗਲ ਨੇ, ਫਿਰ ਚਰਨਜੀਤ ਸ਼ਰਮਾ ਨੇ, ਸੁਖਵਿੰਦਰ ਸਿੰਘ ਮਾਨ ਨੇ, ਏਦਾਂ ਕਰਕੇ ਹੋਰ ਅਫਸਰ ਜਿਹੜੇ ਪਾ ਕੇ ਤੇ ਇਹ ਅੱਠ ਦਸ ਬੰਦੇ ਹੈਗੇ ਨੇ ਜਿਹੜੇ ਤਰੀਕਾ ਭੁਗਤ ਰਹੇ ਨੇ।
5: ਤੇ ਸੁਮੇਧ ਸੈਣੀ ਕੋਲ ਉਲਾਂਭੇ ਕਰ ਦਿੱਤਾ ਗਿਆ
7: ਸੁਪਰੀਮ ਕੋਰਟ ਨੇ ਇਸ ਤੇ ਐਕਸ਼ਨ ਕਿਹਾ ਸੀ ਇਹੋ ਜਿਹੀ ਬਿੱਲਾਂ ਨੀ ਦੇਣੀ, ਪਰ ਉਹ ਬਿੱਲ ਕੈਂਸਲ ਹੀ ਸੀ ਕੀਤੀ ਉਹਨਾਂ ਨੇ। ਜਾਂ ਤੇ ਕੈਂਸਲ ਕਰਦੀ ਫਿਰ ਗੱਲ ਕਰਦੇ ਆਪਾਂ, ਤੇ ਸੁਮੇਧ ਸਿੰਘ ਸਣੀ ਮੌਜਾਂ ਲੈਣ ਡਿਆ ਆਪਣੀਆਂ। ਇਹ ਤਰੀਕਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪੇਸ਼ ਉੱਥੇ ਅਦਾਲਤ ਚ ਹੋਈ, ਉੱਥੇ ਵੀ ਜਾ ਕੇ ਉਹਨਾਂ ਨੇ ਆਪਣੀ ਹਾਜ਼ਰੀ ਭਰੀ ਹੈ। ਉਹਦੀ ਅਗਲੀ ਤਰੀਕ ਹੁਣ ਵੇਖਿਆ ਅੱਠ ਤਰੀਕ ਪਈ, ਅੱਠ ਤਰੀਕ ਨੂੰ ਵੇਖੋ ਕੀ ਬਣਦਾ। ਦੋਵੇਂ ਧਿਰਾਂ ਜਾ ਕੇ ਪੇਸ਼ ਹੋਣਗੀਆਂ, ਬਹਿਸ ਬਸਈਆ ਹੋਊਗਾ, ਉਦੋਂ ਬਾਅਦ ਕੋਰਟ ਫੈਸਲਾ ਸੁਣਾਈ ਆਪਣੇ।
5: ਅਗੇਨ ਤੁਹਾਡਾ ਕੋਈ ਦੋਸਤੋ ਕੁਸ਼ਚਨ ਹੋਵੇ ਤੁਸੀਂ 9058131320 ਇੱਕ ਰਿਕੁਐਸਟ ਹੈ 905-338-1320 905-271-1320 ਤੇ ਫਿਲਹਾਲ ਤੁਸੀਂ ਵੈਸੇ ਕੋਈ ਫੀਡਬੈਕ ਦੇਣ ਲਈ ਟੈਕਨੀਸ਼ੀਅਨ ਉੱਥੇ ਬੈਠੇ ਨੇ ਸਾਡੇ, ਹਾਂਜੀ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਤੁਸੀਂ ਗੱਲਬਾਤ ਕਰਨੀ ਹੋਵੇ ਕਰ ਸਕਦੇ ਹੋ, ਨੋ ਪ੍ਰੋਬਲਮ। ਪਰ ਜੇ ਤੁਸੀਂ ਕੁਝ ਸਮਾਂ ਸਾਨੂੰ ਹੋਰ ਦੇ ਦਵੋ ਤਾਂ ਉਹ ਨੰਬਰ ਜਿਹੜੇ ਨੇ ਤੁਸੀਂ ਉਹਨਾਂ ਨੰਬਰਾਂ ਤੇ ਜਦੋਂ ਸਾਡੇ ਪ੍ਰੋਡਿਊਸਰ ਨਵੇਂ ਆਉਣਗੇ, ਲਿਸਟ ਕਾਫੀ ਲੰਬੀ ਹੈ, ਕੁਝ ਨਾਮ ਕੱਲ ਆਏ ਨੇ ਕੁਝ ਅੱਜ ਆਏ ਨੇ, ਫਸਟ ਕਮ ਫਸਟ ਸਰਵ ਵਾਲੀ ਗੱਲ ਹੈ, ਉਹਨਾਂ ਨੂੰ ਇਹਨਾਂ ਨੰਬਰਾਂ ਤੇ ਜੇ ਉਹ ਚਾਹੁਣਗੇ ਉਹਨਾਂ ਨੰਬਰਾਂ ਤੇ ਵੀ ਕਾਲ ਕਰ ਸਕਿਆ ਕਰੋਗੇ, ਜਾਂ ਉਹਨਾਂ ਦੇ ਆਪਣੇ ਇੰਡੀਵਿਜੁਅਲ ਨੰਬਰ ਨੇ ਜਿਨ੍ਹਾਂ ਨੇ ਉਹਨਾਂ ਨੇ ਆਪਣੇ ਪ੍ਰਮੋਟ ਕਰਨੇ ਹੋਣਗੇ, ਆਪਣੇ ਸਟੂਡੀਓ ਚ ਕਰਨੇ ਹੋਣਗੇ ਸ਼ੋ, ਉੱਥੇ ਵੀ ਤੁਸੀਂ ਕਾਲ ਕਰ ਸਕੋਗੇ। ਇੱਕ ਲੋਕਲ ਨੰਬਰ ਸਾਰਿਆਂ ਵਾਸਤੇ ਹੋਵੇਗਾ, ਉਹ 647-910-1320 ਇਹ ਪੂਰੇ ਕੈਨੇਡਾ ਦੇ ਵਿੱਚ ਡਾਇਲ ਕਰਕੇ ਤੁਸੀਂ ਆਊਟ ਆਫ ਰੇਂਜ ਹੋ ਜਾਓ ਸੁਣ ਸਕਦੇ ਹੋ। ਅਮਰੀਕਾ ਦੇ ਵਿਚ 641-741-1919 ਔਰ ਇਹਦੀ ਸਾਰੀ ਡਾਟਾ ਆਉਂਦਾ ਸਾਡੇ ਕੋਲ। ਅਰਸ਼ ਬੜਾ ਖੁਸ਼ ਸੀਗਾ, ਬਹੁਤ ਵੱਡੀ ਤਾਦਾਦ ਦੇ ਵਿਚ ਤੁਸੀਂ ਕੱਲ ਨੂੰ ਡਾਇਲ ਕਰਕੇ ਸੁਣਿਆ, ਜਿਹੜੇ ਸਾਡੇ ਵੀਰ ਬਾਰਡਰ ਕਰਾਸ ਕਰਦੇ ਨੇ ਉਹਨਾਂ ਨੇ, ਉਹਨਾਂ ਕੋਲ ਅਨਲਿਮਿਟਡ ਇਨਕਮਿੰਗ ਆਊਟ ਗੋਇੰਗ ਹੁੰਦੀ ਹੈ, ਚੈੱਕ ਕਰ ਲਿਓ ਉੱਥੇ ਤੁਸੀਂ 647-910-1320 ਤੇ ਕਾਲ ਕਰਕੇ ਸੁਣ ਸਕਦੇ ਹੋ। ਅੱਜ 6 to 9 ਸ਼ਾਮ ਨੂੰ ਹੋਵੇਗਾ, 9 ਵਜੇ ਤੋਂ ਬਾਅਦ ਅਜੇ ਥੋੜੀ ਜਿਹੀ ਟੈਕਨੀਕਲ ਇਸ਼ੂ ਸਾਨੂੰ ਚੱਲ ਰਿਹਾ, ਉਹ ਸੋਲਵ ਹੋ ਜਾਵੇਗਾ 2-4 ਦਿਨਾਂ ਦੇ ਵਿਚ ਵਿਚ ਅਸੀਂ, ਕਿਉਂਕਿ ਟਾਵਰ ਇਕ ਤੋਂ ਦੂਜੀ ਜਗ੍ਹਾ ਤੇ ਟਾਵਰ ਮੂਵ ਕਰਨਾ ਤੇ ਉਹਦੀਆਂ ਜਿਹੜੀਆਂ ਰੂਲ ਐਂਡ ਰੈਗੂਲੇਸ਼ਨ ਨੇ ਕੱਲੀ ਕੱਲੀ ਉਸ ਨੂੰ ਅਸੀਂ ਫਾਲੋ ਕਰ ਰਹੇ ਹਾਂ ਤੁਹਾਡੇ ਸਹਿਯੋਗ ਦੇ ਨਾਲ। ਫਿਰ ਵੀ ਸਾਨੂੰ ਤੁਸੀਂ ਆਪਣੀ ਫੀਡਬੈਕ ਦਿਓ, ਜਿਸ ਵੀ ਏਰੀਏ ਦੇ ਵਿਚ ਤੁਸੀਂ ਸੁਣ ਰਹੇ ਹੋ ਇਸ ਵਕਤ ਕਿਹੋ ਜਿਹੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ, ਜੇ ਕੋਈ ਹੈ ਪਰੇਸ਼ਾਨੀ ਤੁਹਾਨੂੰ ਸੁਣਨ ਦੇ ਵਿਚ ਕਿਤੇ ਆ ਰਹੀ ਹੈ, ਪਹਿਲਾਂ ਸਹੀ ਸੀ ਹੁਣ ਖਰਾਬ ਹੈ, ਜਾਂ ਪਹਿਲਾਂ ਖਰਾਬ ਸੀ ਉੱਥੇ ਆਵਾਜ਼ ਜੇ ਹੁਣ ਸਹੀ ਹੈ, ਉਹ ਦੋਨੋਂ ਤਰ੍ਹਾਂ ਦਾ ਤੁਸੀਂ ਫੀਡਬੈਕ ਸਾਨੂੰ ਦੇ ਸਕਦੇ ਹੋ। ਨੰਬਰ ਟੂ ਕਾਲ 9058131320958131320 ਰਾਤੀ ਤੁਸੀਂ ਬਹੁਤ ਵੱਡਾ ਆਪਣਾ ਫੀਡਬੈਕ ਦਿੱਤਾ ਹੈ, ਖੁਸ਼ੀ ਮਨਾਈ ਹੈ ਕਿ ਕਈਆਂ ਏਰੀਏ ਦੇ ਵਿਚ ਪਹਿਲਾਂ ਕਲੀਅਰ ਨਹੀਂ ਸੀ ਸੁਣਦਾ, ਜਿਵੇਂ ਡਾਊਨ ਵੈਲੀ ਹੋ ਗਿਆ, ਇਧਰ ਸਾਡਾ ਵਾਹੁਣ ਦਾ ਏਰੀਆ ਹੋ ਗਿਆ, ਸਕਾਰਬੋਰ ਦਾ ਏਰੀਆ ਹੋ ਗਿਆ, ਕੁਝ ਏਰੀਆ ਇਹਨੇ ਬੈਰੀ ਦਾ ਮਾਰਕਮ ਦਾ ਵੀ ਹਿੱਟ ਕੀਤਾ, ਇਧਰ ਹਮਿਲਟਨ, ਬਰਲਿੰਗਟਨ, ਸੈਂਟ ਕੈਥਰੀਨ, ਨੈਗਰਾ ਫਾਲ, ਇਹ ਸਾਰੇ ਏਰੀਏ ਜਿਹੜੇ ਨੇ, ਮਿਲਟਨ ਹੋ ਗਿਆ, ਇਹ ਸਾਰੇ ਇਹਨੇ ਕਵਰ ਕੀਤੇ ਨੇ। ਤੇ ਰਾਤ 9 ਵਜੇ ਤੱਕ ਤੁਹਾਡੀਆਂ ਫੋਨ ਕਾਲਸ ਆਈਆਂ ਨੇ, ਤੁਸੀਂ ਆਪਣੀ ਫੀਡਬੈਕ ਉਦੋਂ ਬਾਅਦ ਵੀ ਭੇਜਦੇ ਰਹੇ ਹੋ, ਬਹੁਤ ਬਹੁਤ ਸ਼ੁਕਰੀਆ, ਲਵ ਯੂ ਆਲ, ਥੈਂਕ ਯੂ ਵੈਰੀ ਮੱਚ। ਨੰਬਰ 9058131320, ਕੋਈ ਵੀ ਜਾਣਕਾਰੀ ਲੈਣੀ ਹੈ ਪ੍ਰੋਗਰਾਮ ਦੇ ਪ੍ਰਤੀ, ਅਰਸ਼ 416-303-1515 ਭਾਈ ਰਾਜੋਆਣਾ ਕਾਫੀ ਸਮੇਂ ਤੋਂ ਜੇਲ੍ਹ ਦੇ ਵਿਚ ਨੇ, ਭਾਈ ਰਾਜੋਆਣਾ ਦੀ, ਕਿਉਂਕਿ ਵੇਖੋ ਉਮਰ ਦੇ ਹਿਸਾਬ ਨਾਲ ਸਾਰਿਆਂ ਦੀ ਜਿਹੜੀ ਹੈ ਸਿਹਤ, ਅਸੀਂ ਖੁੱਲੀਆਂ ਹਵਾਵਾਂ ਦੇ ਵਿਚ ਰਹਿੰਦੇ ਹਾਂ, ਬੱਚਿਆਂ ਚ ਰਹਿੰਦੇ ਹਾਂ, ਪਰਿਵਾਰ ਚ ਰਹਿੰਦੇ ਹਾਂ, ਖੁਸ਼ੀਆਂ ਮਨਾਉਂਦੇ ਹਾਂ, ਤੇ ਕੁਝ ਕੌਮੀ ਯੋਧੇ ਨੇ ਜਿਹੜੇ ਇਸ ਵਕਤ ਜੇਲ੍ਹ ਦੇ ਵਿਚ ਨੇ, ਜਿਨ੍ਹਾਂ ਦੇ ਵਿਚ ਜਿੰਦਾ ਸ਼ਹੀਦ ਦਾ ਵੀ ਖਿਤਾਬ ਮਿਲਿਆ, ਭਾਈ ਰਾਜੋਆਣਾ, ਉਨ੍ਹਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਣ ਦੀ ਖਬਰ ਆਈ ਹੈ, ਹਾਈਕੋਰਟ ਤੋਂ ਮਨਜ਼ੂਰੀ ਮਿਲੀ ਹੈ, ਕੀ ਕਹਿਣਾ ਚਾਹੋਗੇ?
7: ਮੈਂ ਇਸ ਤੋਂ ਪਹਿਲਾਂ ਉਹ ਪਿਛਲੀ ਖਬਰ ਜੋੜਦੇ ਹਾਂ,
5: ਪਲੀਜ਼।
7: ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਵੀ 5 ਸਤੰਬਰ ਨੂੰ ਸਾਡਾ ਇਸਤਰੀ ਵਿੰਗ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰੋ।
5: ਅੱਛਾ ਜੀ,
7: ਜਿਹੜਾ ਉਹ ਬਲਾਤਕਾਰ ਦੇ ਮਾਮਲੇ ਦੇ ਵਿਚ, ਚਲੋ ਇਹ ਵੀ ਦੇਖ ਲੈਂਦੇ 5 ਤਰੀਕ ਨੂੰ ਕੀ ਬਣਦਾ ਜੀ। ਲੇਕਿਨ ਭਾਈ ਰਾਜੋਆਣਾ ਦੀ ਅੱਖਾਂ ਦੀ ਟੈਸਟਿੰਗ ਵੀ ਹੋਈ, ਡਾਕਟਰ ਨੇ ਕਿਹਾ ਜੀ ਇੰਨੇ ਨੰਬਰ ਦੀਆਂ ਐਨਕਾਂ ਲਾ ਕੇ ਇਹ ਆਪਣਾ ਗੁਜ਼ਾਰਾ ਕਰ ਸਕਦੇ, ਹਾਈਕੋਰਟ ਕਹਿੰਦੀ ਨੋ, ਗੁਜ਼ਾਰਾ ਕੋਈ ਨੀ, ਇਹ ਉਹਦਾ ਰਾਈਟ ਬਣਦਾ। ਉਹ ਚਾਹੁੰਦੇ ਸੀ ਕਿਸੇ ਪ੍ਰਾਈਵੇਟ ਹਾਸਪਿਟਲ ਤੋਂ ਆਪਣੀਆਂ ਅੱਖਾਂ ਦਾ ਆਪਰੇਸ਼ਨ ਕਰਾਉਣਾ ਕਿ ਉਹਨਾਂ ਦੇ ਕਾਲਾ ਮੋਤੀਆਂ ਤੇ ਚਿੱਟਾ ਮੋਤੀਆਂ ਉਤਰਿਆ ਅੱਖਾਂ ਦੇ ਵਿੱਚ। ਹੁਣ ਹਾਈਕੋਰਟ ਨੇ ਉਹਨਾਂ ਨੂੰ ਕਹਿਤਾ ਵੀ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਤੇ ਇਹਨਾਂ ਨੂੰ ਪੀਜੀਆਈ ਦਾਖਲ ਕਰਾ ਕੇ ਇਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਾਇਆ ਜਾਵੇ। ਹੁਣ ਜਦੋਂ ਹਾਈਕੋਰਟ ਨੇ ਕਹਿ ਦਿੱਤਾ ਤੇ ਫਿਰ ਤੇ ਲੈ ਕੇ ਜਾਣਾ ਹੀ ਪਊਗਾ। ਲੇਕਿਨ ਦੇਖੋ ਡਾਕਟਰ ਕਹਿੰਦੇ ਜੀ ਇਹਨੂੰ ਇਹ ਐਨਕ ਨੰਬਰ ਲਾ ਦਿਓ, ਕੋਈ ਗੱਲ ਨੀ, ਇਹਦਾ ਕੰਮ ਚੱਲਦਾ ਰਹੇਗਾ। ਹਾਈਕੋਰਟ ਕਹਿੰਦੀ ਨਹੀਂ, ਜੇ ਉਹ ਬੰਦਾ ਬਿਮਾਰ ਆ ਤੇ ਉਹਨੂੰ ਪੂਰਾ ਟ੍ਰੀਟਮੈਂਟ ਉਹਦਾ ਹੋਣਾ ਚਾਹੀਦਾ ਵਾ। ਇਹਦੇ ਵਾਸਤੇ ਪਹਿਲਾਂ ਤਾਂ ਉਹਨਾਂ ਜੋ ਕਿਹਾ ਪ੍ਰਾਈਵੇਟ ਤੇ ਪ੍ਰਾਈਵੇਟ ਤੇ ਉਹ ਮੰਨੇ ਨੀ, ਕਹਿੰਦੇ ਨਹੀਂ ਪੀਜੀ ਚ ਕਰਾਓ ਤੁਸੀਂ, ਪੀਜੀ ਚ ਕੀ ਕਰਦੇ ਕੀ ਨਹੀਂ ਕਰਦੇ ਦੇਖਦੇ ਹੁਣ, ਉਹਨਾਂ ਨੂੰ ਕਦੋਂ ਲੈ ਕੇ ਜਾਂਦੇ, ਕਦੋਂ ਉਹਨਾਂ ਦਾ ਉਹ ਪੂਰਾ ਰੋਸਟਰ ਤਿਆਰ ਹੁੰਦਾ, ਬਕਾਇਦ ਤੌਰ ਤੇ ਇੰਨੀ ਸਿਕਿਉਰਿਟੀ ਜਾਊਗੀ, ਇੰਨੇ ਵਜੇ ਜਾਣਗੇ, ਇੰਨੇ ਵਜੇ ਆਉਣਗੇ, ਡਾਕਟਰ ਜਿਹੜੇ ਚੈੱਕ ਕਰਨਗੇ ਉਹਨਾਂ ਨੂੰ ਵੀ ਡਾਕਟਰ ਉੱਥੇ ਰੱਖਦੇ ਆ ਜਾਂ ਵਾਪਸ ਭੇਜਦੇ ਆ ਜਾਂ ਫਿਰ ਆਉਣ ਵਾਸਤੇ ਉਹਨੇ ਵੀ ਅੱਜ ਤੁਹਾਡਾ ਆਪਰੇਸ਼ਨ ਕਰਾਂਗੇ, ਇਸ ਤਰ੍ਹਾਂ ਸਿਸਟਮ ਕੀ ਹੋਏਗਾ, ਵੇਖੋਗੇ ਕੀ ਬਣਦਾ। ਲੇਕਿਨ ਉਹਨਾਂ ਦੇ ਅੱਖਾਂ ਦਾ ਆਪਰੇਸ਼ਨ ਜ਼ਰੂਰ ਹੋਏਗਾ ਜੀ।
5: ਅੱਛਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੈਂ ਖਬਰ ਸਾਂਝੀ ਕੀਤੀ ਹੈ ਕਿ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਔਰ ਇਸ ਸੰਦਰਭ ਵਿਚ ਗ੍ਰਿਫ਼ਤਾਰੀ ਵੀ ਹੋਈ ਹੈ, ਕੀ ਇਹਦਾ ਪਿਛੋਕੜ ਹੈ ਤੇ ਕਿਸ ਸੰਦਰਭ ਦੇ ਵਿਚ ਲੈ ਰਹੀ ਹੈ ਪੁਲਿਸ ਇਸ ਨੂੰ?
7: ਪਿਛੋਕੜ ਇਹ ਹੈ ਜੀ ਵੀ ਇੱਕ ਵਿਅਕਤੀ ਨੇ ਕੀ ਕੀਤਾ ਵੀ ਗੁਟਕਾ ਸਾਹਿਬ ਦੇ ਜਿਹੜੇ ਸੀ ਅੰਗ ਪਾੜ ਕੇ ਤੇ ਇੱਕ ਬੀਬੀ ਦੀ ਚੁੰਨੀ ਨਾਲ ਬੰਨ ਦਿੱਤੇ। ਜਦੋਂ ਚੁੰਨੀ ਨਾਲ ਉਹਨਾਂ ਵੇਖਿਆ ਵੀ ਅੰਗ ਬੰਨ ਦਿੱਤੇ ਤੇ ਉਹਨਾਂ ਫਿਰ ਰੌਲਾ ਪਾਇਆ ਤੇ ਇਮੀਜੀਏਟਲੀ ਪੁਲਿਸ ਨੂੰ ਇਨਫੋਰਮ ਕੀਤਾ, ਪੁਲਿਸ ਆਈ, ਉਹਨਾਂ ਨੇ ਅੰਗ ਸੰਭਾਲੇ, ਉਹਨਾਂ ਸ਼੍ਰੋਮਣੀ ਕਮੇਟੀ ਨੂੰ ਬੁਲਾ ਲਿਆ। ਉਹਨੇ ਕਿਹਾ ਸਾਨੂੰ ਪਤਾ ਹੀ ਨੀ ਲੱਗਾ ਵੀ ਕੌਣ ਬੰਨ ਗਿਆ। ਫਿਰ ਸੀਸੀਟੀਵੀ ਕੈਮਰੇ ਚੈੱਕ ਕੀਤਾ ਵੀ ਜਿਹੜਾ ਮੁੰਡਾ ਸੀ ਉਹਦਾ ਨਾਮ ਮਨਦੀਪ ਸਿੰਘ ਸੀ ਤੇ ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਦਾ ਰਹਿਣ ਵਾਲਾ ਸੀ। ਉਹਨੂੰ ਫਿਰ ਗ੍ਰਿਫ਼ਤਾਰ ਵੀ ਕਰ ਲਿਆ ਇਹਨਾਂ ਨੇ, ਉਹਨੂੰ ਫੜ ਲਿਆ। ਉਹਦੀ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਵੀ ਇਹ ਕਹਾਣੀ ਕੀ ਸੀ, ਕਿਉਂ ਅੰਗ ਫੜੇ, ਇਹ ਗੁਟਕਾ ਕਿੱਥੋਂ ਲੈ ਕੇ ਆਇਆ, ਕਿਵੇਂ ਲੈ ਕੇ ਆਇਆ। ਕਿ ਗੁਟਕਾ ਤੇ ਕਿਸੇ ਦੁਕਾਨ ਤੋਂ ਤੁਸੀਂ 20 ਰੁਪਏ ਦੇ ਕੇ ਲੈ ਸਕਦੇ ਹੋ, ਕੋਈ ਗੱਲ ਨੀ ਹੈਗੀ। ਫਿਰ ਉਹਨੇ ਪਾੜੇ ਕਿਉਂ ਅੰਗ, ਫਿਰ ਉਹ ਲੜੀ ਜਿਹੜੀ ਲੇਡੀ ਸੀ ਉਹਦੀ ਚੁੰਨੀ ਨਾਲ ਕਿਵੇਂ ਬੰਧੇ ਉਹਨੇ, ਇਹ ਸਾਰੇ ਸਵਾਲ ਜਿਹੜੇ ਉੱਭਰਦੇ ਨੇ। ਤੇ ਇਹਦੇ ਵਿੱਚ ਹੁਣ SDPC ਵੀ ਆਪਣੇ ਲੈਵਲ ਤੇ ਲੱਗੀ ਆ, ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ, ਜੋ ਬੰਦਾ ਗ੍ਰਿਫ਼ਤਾਰ ਹੋ ਗਿਆ ਆਟੋਮੈਟਿਕ ਪਤਾ ਲੱਗ ਜੂ, ਲੇਕਿਨ ਸਿਆਪਾ ਪਤਾ ਕੀ ਹੈ, ਪੁਲਿਸ ਗਾਹ ਤੁਰਦੀ ਨੀ ਅਡੂਗਾ। ਪੁਲਿਸ ਕੋਲ ਇੱਕ ਫੰਡਾ ਹੁੰਦਾ ਜੀ, ਮੈਂਟਲੀ ਅਪਸੈਟ ਆ ਜੀ, ਸਹੀ ਤਰੀਕੇ ਨਾਲ ਸਾਨੂੰ ਟ੍ਰੀਟ ਨੀ ਕਰ ਰਿਹਾ, ਦੱਸ ਨੀ ਦੱਸੀ। ਜਿੰਨੇ ਵੀ ਕੇਸ ਅਜੇ ਤੱਕ ਵੇਸੇ ਗਾਹ ਤੁਰਦੀ ਨੀ ਪੁਲਿਸ ਇੱਥੋਂ, ਤੇ ਬੰਦਾ ਕਿਥੋਂ ਆਇਆ, ਕਿਵੇਂ ਆਇਆ, ਗੁਟਕਾ ਇਹਨੇ ਕਿਥੋਂ ਲਿਆ, ਕਿਉਂ ਇਹਨੇ ਕੀਤਾ, ਇਹਦੇ ਪਿੱਛੇ ਕਿਹਦੇ ਕਹਿਣ ਤੇ ਕਿਤੇ, ਇਹ ਗੱਲਾਂ ਸਾਰੀਆਂ ਹੁਣ ਕਲੀਅਰ ਹੋਣ ਨਾ ਫਿਰ ਤੇ ਗੱਲ ਬਣ
5: ਜਾਂਦੀ ਹੈ।
7: ਜਦੋਂ ਤੱਕ ਤੁਰਨੇ ਨੀ, ਉਹਦਾ ਚਲਾਨ ਕਰਕੇ ਜੇਲ ਭੇਜਤਾ, ਦੋ ਮਹੀਨੇ ਤਿੰਨ ਮਹੀਨੇ ਜਮਾਨਤ ਕਰਾ ਕੇ ਫਿਰ ਬਾਹਰ ਆ ਜੂਗਾ
5: ਜੀ। ਅੱਛਾ, ਜੇਲ ਦੀ ਗੱਲ ਚੱਲੀ ਹੈ, ਪੱਟੀ ਸਾਹਿਬ ਬੜੀ ਤਰਾਸਦੀ ਹੈ, ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ, ਹੁਣ ਦੇਖਣਾ ਹੋਵੇਗਾ ਕਿ ਲਵੇ ਆਦ ਦੇ ਮੁਤਾਬਕ ਕੀ ਐਕਸ਼ਨ ਲੈਂਦੀ ਹੈ ਸਰਕਾਰ ਵੀ। ਪੰਜਾਬ ਦੀਆਂ ਜੇਲਾਂ ਦੀ ਗੱਲ ਕਰੀਏ ਤਾਂ ਜੇਲ ਤੋਂ ਬਾਹਰ ਵੀ ਨਸ਼ਾ ਬਹੁਤ ਵੱਡੀ ਤਾਦਾਦ ਦੇ ਵਿਚ ਹੈ, ਤੇ ਜੇਲ ਦੇ ਵਿਚ ਹਰ ਦੂਸਰਾ ਕੈਦੀ ਨਸ਼ੇੜੀ, ਦਾ ਮਤਲਬ ਕਿ ਮਹਾਮਾਰੀ ਜਿਹੜੀ ਹੈ ਉਹ ਫੈਲੀ ਹੋਈ ਹੈ।
7: ਮਾਨਸਾ ਜੇਲ ਦੀ ਖਬਰ ਛਪੀ ਸੀਗੀ, ਉਥੇ 69% ਕੈਦੀ ਜਿਹੜੇ ਨਸ਼ੇੜੀ ਸੀ। 767 ਕੈਦੀਆਂ ਦੇ ਵਿਚੋਂ 530 ਕੈਦੀ ਨਸ਼ੇੜੀ ਸੀ, ਤੇ ਹਾਈਕੋਰਟ ਨੂੰ ਫਿਕਰ ਪੈ ਗਿਆ ਸੀ ਵੀ ਹੋ ਕੀ ਰਿਹਾ ਇੱਥੇ। ਜਿਹੜੀ ਗਰੁੱਪ ਵਿਪਰੋ ਨੋਰਫਿਨ ਗੋਲੀ ਸੀ ਉਹ ਹਰ ਕੈਦੀ ਨੂੰ ਦਿੱਤੀ ਜਾਂਦੀ ਸੀ। ਫਿਰ ਉਹਨਾਂ ਨੇ ਕਿਹਾ, ਏ ਡੀ ਜੀ ਬੀਜਾ ਰਾਕੇਸ਼ ਕੁਮਾਰ ਨੂੰ ਕਿਹਾ ਵੀ ਸਾਨੂੰ ਪੂਰੀ ਰਿਪੋਰਟ ਦਿਓ, ਹਰ ਜੇਲ ਦੀ ਦਿਓ। ਹੁਣ ਪੂਰੀ ਰਿਪੋਰਟ ਦਿੱਤੀ ਇਹਨਾਂ ਨੇ, ਉਹਦੇ ਰਿਪੋਰਟ ਦੇ ਮੁਤਾਬਕ ਜਿਹੜੀ ਮਾਨਸਾ ਜੇਲ ਤੇ 70%, 69%, ਅੰਮ੍ਰਿਤਸਰ ਜੇਲ ਦੇ ਵਿਚ 2124 ਜਿਹੜੇ ਉਹ ਕੈਦੀ ਨਸ਼ੇੜੀ ਨੇ, ਬਠਿੰਡਾ ਜੇਲ ਦੇ ਵਿਚ 1064 ਕੈਦੀ ਨਸ਼ੇੜੀ ਨੇ, ਤੇ ਲਗਭਗ 50% ਲਗਭਗ 50% ਨਸ਼ੇੜੀ ਫੜ ਕੇ ਅੰਦਰ ਕੀਤੇ ਗਏ ਜਿਨ੍ਹਾਂ ਨੂੰ ਇਲਾਜ ਦੀ ਲੋੜ ਸੀਗੀ। ਅੱਜ ਦੀ ਡੇਟ ਤੇ ਇੱਕ ਪੁਲਿਸ ਅਫਸਰ ਮੈਨੂੰ ਦੱਸਣ ਡਿਆ ਸੀ, ਕਹਿੰਦਾ ਜੀ ਸਾਨੂੰ ਤੇ ਹਦਾਇਤ ਆ ਹਰ ਥਾਣੇ ਦੇ ਵਿਚ ਇੱਕ ਡੇਲੀ ਤੁਸੀਂ NDPS ਦਾ ਮੁਕਦਮਾ ਦਰਜ ਕਰਨਾ ਹੀ ਕਰਨਾ। ਫਿਰ ਕੀ ਕਰਦੇ ਨੇ, ਜਿਹੜਾ ਪਹਿਲਾਂ ਕਿਤੇ ਪੀਂਦਾ ਰਿਹਾ ਹੋਵੇ, ਜੇਲ ਚੋਂ ਰਿਹਾ ਹੋ ਕੇ ਆ ਗਿਆ ਹੋਵੇ, ਕੋਈ ਜ਼ਮਾਨਤ ਤੇ ਆ ਗਿਆ ਹੋਵੇ, ਕੋਈ ਬਰੀ ਹੋ ਕੇ ਆਇਆ ਹੋਵੇ, ਉਹਨੂੰ ਫੜਦੇ ਨੇ, ਉਹਨੂੰ ਕਿਸੇ ਕਾਂ ਥਾਂ ਤੇ ਲੈ ਜਾਂਦੇ ਨੇ, ਉਹਦੇ ਜੇਲ ਚ ਪਾਉਂਦੇ ਨੇ ਸਮਾਨ ਸਮੂਨ ਜਿਹੜੇ ਪਾਊਡਰ ਪੂਡਰ, ਮੁੜ ਕੇ ਕੈਮਰੇ ਸਾਹਮਣੇ ਤਲਾਸ਼ੀ ਲੈਂਦੇ, ਕਹਿੰਦੇ ਵੀ ਜੇਬ ਚੋਂ ਆ ਨਿਕਲਿਆ। ਕਹਿੰਦਾ ਅਸੀਂ ਧੱਕਾ ਕਰ ਰਹੇ ਲੋਕਾਂ ਨੂੰ, ਲੇਕਿਨ ਉੱਪਰਲਿਆਂ ਨੂੰ ਕੱਖ ਨੀ ਪਤਾ। ਤੇ ਕਹਿੰਦੇ ਜੀ 70,000 ਬੰਦਾ ਫੜ ਕੇ ਅੰਦਰ ਕਰਤਾ ਸੀ। ਹੁਣ ਆਹ ਸਾਬਤ ਹੋ ਗਿਆ ਉਹ ਨਸ਼ੇੜੀ ਨੇ ਬਹੁਤੇ, ਉਹ ਮਰੀਜ਼ ਨੇ ਬਹੁਤੇ ਜਿਨ੍ਹਾਂ ਨੂੰ ਇਲਾਜ ਦੀ ਲੋੜ ਆ। ਲੇਕਿਨ ਇਹਦੇ ਤੇ ਹਾਈਕੋਰਟ ਕਾਫੀ ਸਖ਼ਤ ਹੋਈ ਆ। ਹਾਈਕੋਰਟ ਨੇ ਇੱਕ ਬੇਦੀ, ਤਨੂ ਬੇਦੀ ਇੱਕ ਬੀਬੀ ਹੈਗੀ, ਉਹਨੂੰ ਵੀ ਆਪਣਾ ਜਿਹੜਾ ਅਸੀਂ MEC ਜਿਹੜਾ ਮਿੱਤਰ ਵਕੀਲ ਕਹਿੰਦੇ ਆਪਾਂ, ਉਹਨੂੰ ਬਣਾਇਆ ਵੀ ਬੀਬੀ ਜੀ ਤੁਸੀਂ ਵੀ ਕਾਰਵਾਈ ਕਰੋ, ਤੇ ਬਾਕੀ ਇਹਨਾਂ ਨੂੰ ਕਿਹਾ ਕਿ ਬਾਕੀ ਦੀ ਰਿਪੋਰਟ ਜਿਹੜੀ ਵੀ ਹੈਗੀ ਆ ਵੀ ਇਹਨਾਂ ਦਾ ਪਿਛੋਕੜ ਕੀ, ਬੰਦਿਆਂ ਦਾ ਇਹ ਜਿਹੜੇ ਨਸ਼ਾ ਕਰਦੇ ਪਿਛੋਕੜ ਕੀ ਹੈ, ਕਿ ਅੱਜ ਵੀ ਜਿਹੜਾ ਨਸ਼ਾ ਜਾਂਦਾ ਇੰਨੇ ਕੈਮਰੇ ਲੱਗ ਗਏ ਸਭ ਕੁਝ ਹੋ ਗਿਆ, ਜਿਹੜਾ ਨਸ਼ਾ ਜੇ ਵੀ ਜਾਂਦਾ ਵਾ ਤੇ ਫਿਰ ਤੇ ਮਾੜੀ ਗੱਲ,
5: ਮਾੜੀ ਗੱਲ
7: ਤੇ ਜਾਂਦਾ ਜ਼ਰੂਰ ਜਾਂਦਾ ਜ਼ਰੂਰ। ਜੇਲ੍ਹ ਵਾਰਡਨ ਉਹ ਮੈਨੂੰ ਕਹਿੰਦਾ ਜੀ ਵੇਖੋ ਜੇਲ੍ਹਾਂ ਦੀ ਇੰਨੀ ਮੰਦੀ ਹਾਲਤ ਆ, ਜਿਹੜਾ ਨਸ਼ਾ ਤੁਹਾਨੂੰ ਬਾਹਰ ਨੀ ਮਿਲਦਾ ਉਹ ਜੇਲ੍ਹ ਚ ਸਾਨੂੰ ਮਿਲ ਜਾਂਦਾ, ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ। ਇਹ ਹਾਲ ਆ ਜੇਲ੍ਹਾਂ ਸਾਡਾ।
5: ਅੱਛਾ,
7: ਸੁੱਖੀ ਰਧਾਵਾ ਜੇਲ੍ਹ ਮੰਤਰੀ ਸੀਗੇ
5: ਜੀ ਜੀ,
7: ਜੈਮਰ ਰਾਜ ਇਹ ਕਰ ਦੇਗੇ ਵੋ ਕਰ ਦੇਗੇ, ਮੋਬਾਇਲ ਨੀ ਚੱਲਣਗੇ। ਇਹ ਜੈਮਰ ਜਿਹੜੇ ਸੀ ਉਹ 2G ਦੇ ਲਾਉਣੇ ਤੇ ਉਹ 5G ਦਾ ਨੈਟਵਰਕ ਆ ਗਿਆ, ਉਹ ਰੁਕ ਸਕਦੇ ਨਹੀਂ ਰੁਕ ਸਕਦੇ।
5: ਅੱਛਾ, ਮੋਹਾਲੀ ਦੀ ਗੱਲ ਕਰੀਏ ਤਾਂ ਕਿਸਾਨ ਮੋਰਚੇ ਦਾ ਘੇਰਾ ਜਿਹੜਾ ਉਹ ਵੱਧ ਗਿਆ ਹੁਣ, ਕਿਉਂਕਿ ਜਿਉਂ ਜਿਉਂ ਚੋਣਾਂ ਨਜ਼ਦੀਕ ਆਉਣੀਆਂ ਨੇ, ਹਾਂਜੀ, ਤਿਉਂ ਤੋਂ ਇਹ ਰੋਸ ਮੁਜ਼ਾਹਰੇ ਥਾਂ ਥਾਂ ਤੇ ਹਰ ਵਰਗ ਨੇ ਕਰਨੇ ਨੇ। ਰਾਤੋ ਰਾਤ ਕਹਿੰਦੇ ਸੜਕਾਂ ਤੇ ਹਜ਼ਾਰਾਂ ਤੰਬੂ ਉਗਾਏ ਨੇ।
7: ਵੇਖੋ, ਜਦੋਂ ਦਿੱਲੀ ਧਰਨਾ ਲੱਗਾ ਸੀ ਨਾ, ਉਦੋਂ ਬੀਬੀ ਅਮਰ ਜਿਹੜੀ ਹੈਗੀ ਉਹਨੇ ਗੱਲ ਕਹੀ ਸਟੇਜ ਤੋਂ ਕਿ ਪੰਜਾਬ ਦਾ ਪੁੱਤ ਦਿੱਲੀ ਨੂੰ ਬਚਾਉਣ ਲਈ ਸਰਹੱਦ ਤੇ ਲੜ ਰਿਹਾ ਵਾ, ਤੇ ਪੰਜਾਬ ਦਾ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਦਾ ਲੜ ਰਿਹਾ। ਅੱਜ ਵੀ ਸੇਮ ਪੋਜੀਸ਼ਨ ਉਹ ਹੈਗੀ ਆ। ਕਿਸਾਨਾਂ ਦੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਰਾਇਸੀ ਆ, ਉਹਨਾਂ ਨੇ ਇੱਕ ਧਰਨਾ ਦਿੱਤਾ ਉੱਥੇ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ। ਉੱਥੇ 2-3 ਕਿਲੋਮੀਟਰ ਤੱਕ ਸੜਕ ਤੇ ਲੱਗੀ ਲੰਮੀ ਦੀ ਲੰਮੀ ਲੈਂਜ ਟਰਾਲੀ ਨੇ ਲੱਗੀ ਹੈ, ਤੇ ਕਿਸਾਨ ਆਪਣਾ 2 ਮਹੀਨੇ ਦਾ ਰਾਸ਼ਨ ਨਾਲ ਲੈ ਕੇ ਗਏ ਨੇ। ਕਿਸਾਨ ਵੀ ਹੈਗੀਆਂ ਨੇ ਆਪਣੀਆਂ ਮੰਗਾਂ ਲੈ ਕੇ ਗਏ, ਮੰਗਾਂ ਬਾਰੇ ਡਿਸਕਸ ਕਰ ਚੁੱਕੇ ਪਹਿਲਾਂ ਕਿਹੜੀ ਕਿਹੜੀ ਮੰਗ ਸੀ ਇਹਨਾਂ ਦੀ, ਵੀ ਸਰਕਾਰ ਉਹਨਾਂ ਦੀ ਗੱਲ ਸੁਣਨ ਲਈ ਤਿਆਰ ਕਿਉਂ ਨਹੀਂ ਹੈਗੀ। ਤੁਹਾਡੇ ਸਾਹਮਣੇ ਵੇਖੋ 16 lakh crore ਰੁਪਇਆ ਤੁਸੀਂ ਇੰਡਸਟਰੀ ਦਾ ਮਾਫ਼ ਕਰਤਾ, ਕਿਸਾਨਾਂ ਦਾ ਤਾਂ ਹੈ ਹੀ 1 lakh crore, ਜ਼ਿਆਦਾ ਹੈ ਹੀ ਨੀ। ਉਦੋਂ ਕਹਿੰਦੇ ਜੀ ਖਜ਼ਾਨਾ ਖਾਲੀ ਹੈ। 22,000 crore ਰੁਪਇਆ ਤੁਸੀਂ ਸੁਭਾਸ਼ ਚੰਦਰ ਦਾ ਮਾਫ਼ ਕਰਤਾ, ਜੀ ਟੀ ਵਾਲੇ ਦਾ
5: ਜੀ ਜੀ।
7: ਇਹਨਾਂ ਨੂੰ ਥਾਲੀ ਚ ਪੋਸ ਕੇ ਤੁਸੀਂ ਰਾਜ ਸਭਾ ਦਿੱਤੀ, ਹੁਣ ਰਾਜ ਸਭਾ ਦੀ ਤੁਸੀਂ 22,000 crore ਮਾਫ਼ ਕਰ ਦਿੱਤਾ। ਉਹ ਹੋਰ ਹੀ ਢਿੱਕੇ ਨੀ ਜਾਂਦਾ ਵਾ, ਕਹਿੰਦਾ ਨੀ ਮੈਂ ਤੇ ਲੈ ਨੀ ਪੈਸੇ, ਗਰੰਟਰ ਸੀ ਮੈਂ। ਭਾਈ ਗਰੰਟਰ ਨਹੀਂ, ਪੈਸੇ ਤੇਰੇ ਖਾਤੇ ਚ ਗਏ। ਉਹਨੇ ਤੁਹਾਨੂੰ ਰੋਕ ਲਾਤੀ ਟ੍ਰਿਬਿਊਨਲ ਨੇ ਵੀ ਨਹੀਂ ਮਾਫ਼ ਨੀ ਕਰਨਾ ਇਹਦਾ। ਉਹਨੂੰ ਇਹ ਗੱਲ ਕਹੀ ਸੀ ਪਹਿਲਾਂ ਟ੍ਰਿਬਿਊਨਲ ਨੇ ਵੀ ਤੂੰ 6.5 crore ਰੁਪਇਆ ਜਮਾ ਕਰਾਉਣਾ ਵਾ, ਬਾਕੀ ਸਾਰਾ ਮਾਫ਼। 99.97% ਮਾਫ਼। ਤੇ ਕਿਸਾਨ ਦੀ ਵਿਚਾਰੇ ਕੋਈ ਪੁੱਛ ਪੜਤਾਲ ਨਹੀਂ ਹੈਗੀ।
5: ਬਿਲਕੁਲ ਸਹੀ।
7: ਕਿਸਾਨ ਕਹਿੰਦਾ ਜੀ ਅੱਜ ਜਿਹੜੀ ਖੰਡ ਆ ਉਹ ਬਕਾਇਦਾ ਤੌਰ ਤੇ 70 rupees ਕਿਲੋ ਹੈਗੀ ਆ, ਤੇ ਸਾਡਾ ਗੰਨਾ 4.16 rupees ਸਿਰਫ ਲਿਆ ਜਾ ਰਿਹਾ ਵਾ ਕਿਲੋ। ਅਸੀਂ ਇਹਨੂੰ 500 ਕਹਿੰਦੇ ਜੀ, 5 rupees ਲਓ ਅਸੀਂ ਕਿਲੋ
5: ਜੀ। ਰਾਘਵ ਚੱਡਾ ਦੀ ਰਾਜ ਸਭਾ ਦੀ ਮੈਂ ਪੜ੍ਹ ਰਿਹਾ ਸੀ ਕਿ ਮੈਂਬਰੀ ਦੇ ਉੱਤੇ ਜਿਹੜਾ ਹੈ ਕੁਸ਼ਚਨ ਮਾਰਕ ਲੱਗ ਗਿਆ।
7: ਰਾਘਵ ਚੱਡਾ ਨੇ ਕੀ ਕੀਤਾ ਜੀ, ਜਦੋਂ ਇਹ ਪੰਜਾਬ ਆਇਆ ਤੇ ਇਹਨੇ ਆਪਣੀ ਮੋਹਾਲੀ ਚ ਵੋਟ ਬਣਾ ਲਈ, ਦਿੱਲੀ ਚ ਉਹਨੇ ਆਪਣੀ ਵੋਟ ਘਟਾਤੀ, ਰਜਿੰਦਰ ਨਗਰ ਜਿੱਥੇ ਰਹਿੰਦੇ ਨੇ ਉੱਥੇ 2 ਵੋਟਾਂ ਨੇ ਇਹਨਾਂ ਦੇ ਫਾਦਰ ਦੀ ਤੇ ਇਹਨਾਂ ਦੀ ਮਾਤਾ ਦੀ, ਇਹਨਾਂ 2 ਵੋਟਾਂ ਦੇ ਬਾਕੀ ਕੀ ਵੋਟ ਨਹੀਂ ਹੈਗੀ, ਇਹਨੇ ਆਪਣੀ ਵੋਟ ਕਟਾਤੀ। ਹੁਣ ਐਸਾ ਹੀ ਜਦੋਂ ਹੋਈ ਆ ਉਹਦੇ ਵਿਚ ਰਾਘਵ ਚੱਡਾ ਨੇ ਲਿਖਿਆ ਗਿਆ ਜੀ ਇੱਥੇ ਰਹਿੰਦੇ ਹੀ ਨੀ ਅੱਜ ਕੱਲ ਤੇ, ਐਸਾ ਹੀ ਵੋਟੇਸ਼ਨ ਕੱਟਦੀ
5: ਐਸਾ ਹੀ ਆਰ ਵਾਲੀ ਆਰੀ ਫਿਰ ਗਈ ਇਹਦੇ ਤੇ,
7: ਆਰੀ ਫਿਰ ਗਈ ਉੱਥੇ। ਹੁਣ ਨਾ ਉੱਥੇ ਵੋਟਰ ਨਾ ਇੱਥੇ ਵੋਟਰ ਆ, ਤੇ ਕਿਉਂ ਨਾ ਵੀ ਭਾਈ ਤੂੰ ਤੂੰ ਤੇ ਸਿਟੀਜ਼ਨ ਤੁਹਾਨੂੰ ਹੈ ਹੀ ਨੀ, ਤੈਨੂੰ ਅਧਿਕਾਰ ਹੀ ਸਾਡੀ ਰਾਜ ਸਭਾ ਜਾ ਕੇ ਬੈਠਣ ਦਾ, ਛੱਡ ਦੇ ਸੀ ਬਾ ਤੂੰ ਇੱਥੋਂ।
5: ਕਹਾਵਤ ਨੀ ਧੋਬੀਆ ਦਾ,
7: ਰਾਘਵ ਚੱਡੇ ਹੋਰੀ ਬੀਐਲ ਕਹਿੰਦੇ ਜੀ ਮੇਰੀ ਬੀਐਲ ਤੇ ਗੱਲ ਹੋ ਗਈ, ਕਹਿੰਦੇ ਮੈਂ ਠੀਕ ਕਰ ਦਿੰਦੇ ਹਾਂ ਠੀਕ ਕੀ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ। ਹੁਣ ਪੰਜਾਬ ਸਰਕਾਰ ਦੇ ਨੌਲੇਜ ਜੀ ਵੇਖੋ, ਆਮ ਆਦਮੀ ਪਾਰਟੀ ਦੇ ਕਰਤਾ ਜੀ ਮੈਂ ਛੱਡ ਗਿਆ, ਤਦ ਕਰਕੇ ਉਹਨਾਂ ਕੀਤਾ ਵਾ ਗੱਲ ਉਹ
5: ਐਸਾ ਹੀ ਯਾਰ ਤਾਂ ਭਾਈ ਸੈਂਟਰ ਦੀ ਨਿਗਰਾਨੀ ਹੇਠ ਹੋ ਰਹੀ ਹੈ। ਥੈਂਕ ਯੂ ਪਰ ਸਾਹਿਬ, ਕੱਲ ਮਿਲਦੇ ਹਾਂ।
7: ਸ਼ੁਕਰੀਆ ਜੀ, ਜੇ ਅੱਧਾ ਘੰਟਾ ਪਹਿਲਾਂ ਚੰਗੀਆਂ ਲੈ ਜਾਣ।
5: ਹਾਂ ਜ਼ਰੂਰ, ਕੱਲ ਅੱਧਾ ਘੰਟਾ, ਕੱਲ ਤੋਂ ਹੋਰ ਅਰੀ ਲੈਣਾਗੇ, ਨੋ ਪ੍ਰੋਬਲਮ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲਓ ਜੀ, ਪੱਟੀ ਸਾਹਿਬ ਨਾਲ ਗੱਲਬਾਤ ਤੁਸੀਂ ਸੁਣੀ ਹੈ। ਪੱਟੀ ਸਾਹਿਬ ਖੁੱਲੇ ਦਿਲ ਦੇ ਨਾਲ ਸਮਾਂ ਦਿੰਦੇ ਨੇ, ਅੱਧਾ ਘੰਟਾ ਕਹਿੰਦੇ, ਹੋਰ ਥੋੜੀਆਂ ਨੇ ਗੱਲਾਂ, ਹੋਰ ਅੱਧਾ ਘੰਟਾ ਲੈ ਲਾਂਗੇ ਕੱਲ। ਸੋ ਤੁਸੀਂ ਖਿਆਲ ਰੱਖਿਓ ਤੇ ਫੀਡਬੈਕ ਜ਼ਰੂਰ ਦਿਓ ਸਾਡੇ ਇਸ ਟਾਕ ਸ਼ੋ ਬਾਰੇ ਵੀ, ਆਪਣੇ ਵਿਚਾਰ ਸਾਂਝੇ ਕਰਨ ਵਾਸਤੇ ਨੰਬਰ 905-813-1320-9058-1312-1320। ਛੋਟੀ ਜੀ ਰਿਕਾਰਡ ਕਮਰਸ਼ਲ ਤੋਂ ਬਾਅਦ ਖਬਰਾਂ, ਪੰਜਾਬ ਤੋਂ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜਵਾਨੀ ਲੈ ਕੇ ਹਾਜ਼ਰ ਹੋ ਰਿਹਾ। ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ।
8: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। Real news, real impact, showing you real world. CJMR 1320. CJMR 1320. The voice of the city.
5: ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਟਾਪ ਚੋਇਸ ਇਲੈਕਟ੍ਰੋਨਿਕਸ ਵੱਲੋਂ ਸਪਾਂਸਰ ਕੀਤਾ ਗਿਆ 16 Intmall Drive 5461 Highway 6 ਨਾਰਥ ਕੋਲਫ। ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਕੋਈ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ ਵਾਸ਼ੋ, ਵਾਸ਼ੋ ਡਰਾਈਜ਼, ਹਾਈ ਐਂਡ ਦੇ ਅਪਲਾਈਸਿਸ ਲੈ ਕੇ ਆਉਣ ਲਈ 905-799-0045। ਕੈਲੇਡਨ ਪੇਵਿੰਗ, ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਡਰਾਈਵੇ, ਪਾਰਕਿੰਗ ਲਾਕ, ਕਿਸੇ ਤਰ੍ਹਾਂ ਦੀ ਟਰੱਕ ਟਰਮੀਨਲ ਸਰਵਿਸ ਸਟੇਸ਼ਨ ਲਈ ਕੈਲੇਡਨ ਪੇਵਿੰਗ ਦੀਆਂ ਸੇਵਾਵਾਂ ਲਈ ਜਸਪਾਲ ਜੀ ਨੂੰ 416-818-9900। ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਦੇ ਜਸਪਾਲ ਬਾਈ ਜੀ ਤੇ ਉਨ੍ਹਾਂ ਸਾਰੇ ਸਟਾਫ ਵੱਲੋਂ ਸਾਨੂੰ ਬੈਸਟ ਵਿਸ਼ਿਸ਼ ਭੇਜੀਆਂ ਗਈਆਂ ਨੇ। 499 ਰੇੜਾਸਨ ਤੇ ਮੇਕਲੋਗਲਨ ਦਾ ਏਰੀਆ, ਬੈਠ ਕੇ ਖਾਣਾ ਖਾਣਾ, ਟੇਕ ਆਊਟ, ਲਾਈਵ ਲੋਕੇਸ਼ਨ, ਕੇਟਿੰਗ, ਟਿਫਨ ਲਗਾਉਣੀ ਹੈ, ਭਾਜੀ ਤਿਆਰ ਕਰਾਉਣੀ ਹੈ, 905-450-5454। ਰਵੀ ਗੁਲਾਟੀ ਲਾਅ ਆਫਿਸ ਤੋਂ ਸਰਦਾਰ ਰਵਿੰਦਰਪਾਲ ਸਿੰਘ ਜੀ ਗੁਲਾਟੀ ਐਫੀਡੈਵਿਟ, ਡਗਰੇਜ ਲੈਟਰ, ਸਪਾਂਸਰਸ਼ਿਪ ਲੈਟਰ, ਪਾਵਰ ਆਫ ਟਰਨੀ, ਕਿਸੇ ਤਰ੍ਹਾਂ ਦੀਆਂ ਸਰਵਿਸਿਸ ਲਈ ਨੰਬਰ 1 ਰਵੀ ਗੁਲਾਟੀ ਲਾਅ ਆਫਿਸ ਦੇ ਸਰਦਾਰ ਰਵਿੰਦਰਪਾਲ ਸਿੰਘ ਜੀ ਗੁਲਾਟੀ, 8916 ਫਰੰਟੇਰੀਓ ਸਟਰੀਟ, ਬਫਲੋ ਪਲਾਜ਼ਾ, ਨੰਬਰ 905-232-8700। ਫੇਅਰ ਪ੍ਰਾਈਸ ਟਰੱਕ ਰਿਪੇਅਰ ਤੋਂ ਵੀਰ ਸੁਖਾ ਢੇਸੀ ਤੇ ਹੈਪੀ ਬੜਾਲ ਜੀ ਸਾਡੀ ਖੁਸ਼ੀਆਂ ਦੇ ਵਿਚ ਸ਼ਾਮਲ ਨੇ। ਤੁਸੀਂ ਇੰਜਨ, ਟਰਾਂਸਮਿਸ਼ਨ ਰੀਬਿਲਟ ਤੇ ਰਿਪੇਅਰ, ਡੀਪੀਐਫ ਕਲੀਨਿੰਗ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ, A to Z ਸਰਵਿਸ ਲਈ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਨਾਲ ਰਾਬਤਾ ਕਾਇਮ ਕਰੋ। 1 Good Mark Place E2 Vico 647-796-9952। ਗੁਰਦੁਆਰਾ ਬਾਗ ਸਿੰਘ ਜੀ ਬਰਾੜ ਬਾਘਾ ਮਲਕਿਆਂ ਵਾਲੇ, ਉਨ੍ਹਾਂ ਦੀ ਵੀ ਮੈਸੇਜ ਬਹੁਤ ਖੁਸ਼ੀਆਂ ਦੇ ਨਾਲ ਉਨ੍ਹਾਂ ਨੇ ਸਾਨੂੰ ਕੰਗਰੈਚੁਲੇਸ਼ਨ ਕੀਤੀ ਹੈ। ਥੈਂਕ ਯੂ ਬਾਗਾ ਜੀ, ਬਹੁਤ ਬਹੁਤ ਮਿਹਰਬਾਨੀ। ਖਾਵਿਆ ਹੁਮਕੇਟ ਤੋਂ ਮੀਤਾ ਓਜਾ ਜੀ, ਜਦੋਂ ਉਨ੍ਹਾਂ ਨੂੰ ਮੈਂ ਖ਼ਬਰ ਦਿੱਤੀ ਬੜੇ ਖੁਸ਼ ਹੋਏ। ਖਾਵਿਆ ਹੁਮਕੇਟ ਠੈਨਖਾਉਟਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜਾ ਜੀ ਹਰ ਬਿਮਾਰੀ ਦਾ ਹੱਲ ਹੋਮਿਓਪੈਥੀ ਰਾਹੀਂ ਪੱਕਾ ਹੋ ਸਕਦਾ ਹੈ। ਜਦੋਂ ਤੁਸੀਂ ਉਨ੍ਹਾਂ ਨੂੰ ਆਪਣੀ ਬਿਮਾਰੀ ਬਾਰੇ ਦੱਸੋ, ਡਾਇਗਨੋਜ਼ ਕਰਨਗੇ, ਤੁਹਾਨੂੰ ਮੈਡੀਸਨ ਦੇਣਗੇ, ਸਲੋ ਸਲੋ ਜਿਵੇਂ ਤੁਸੀਂ ਉਸ ਨੂੰ ਸਰਵ ਕਰੋਗੇ ਜਾਂ ਜਿਹੜਾ ਦਵਾਈ ਦਾ ਸੇਵਨ ਕਰੋਗੇ ਤਾਂ ਤੁਹਾਡਾ ਇਲਾਜ ਪੱਕਾ ਹੋ ਜਾਣਾ। 647-760-2779। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ, ਏ ਟੂ ਜੈਡ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਦੀ ਉਲੰਘਣਾ ਦੇ ਵਿਚ ਤੁਸੀਂ ਫਸੇ ਹੋਏ ਹੋ ਤਾਂ ਕਾਲ ਕਰ ਲਿਓ ਜੇ ਕਲੋਟੀ ਸਾਹਿਬ, 7916 ਹੋਰਨ ਟੇਰੀਓ ਸਟਰੀਟ, ਯੂਨਿਟ ਨੰਬਰ 43, 416-34-16-34-34 ਕੱਟ। ਸਾਨੂੰ ਤੁਹਾਡੇ ਵਪਾਰ ਦੀ ਹਮੇਸ਼ਾ ਲੋੜ ਰਹੀ ਹੈ ਤੇ ਹੁਣ ਵੀ ਲੋੜ ਹੈ। ਤੁਸੀਂ ਵਪਾਰ ਨੂੰ ਪ੍ਰਮੋਟ ਕਰਨਾ ਦੂਰ ਤੱਕ ਆਵਾਜ਼ ਸੁਣੀ ਜਾਂਦੀ ਹੈ ਸੀ ਜੀ ਐਮ ਆਰ 1320 ਦੀ ਐਚ ਡੀ ਕਲੀਅਰ ਤੇ

0: News Network to Toronto.
1: ਤੁਸੀਂ ਸੁਣ ਰਹੇ
0: ਸੌਰੀ ਜੀ ਰੀਮਾ ਗੁਗਲਾਨੀ ਜੀ ਦੀ ਜ਼ਬਾਨੀ ਪੇਸ਼ ਹੋਣਗੀਆਂ ਖਬਰਾਂ ਇੱਕ ਮੇਲ ਹੈ ਇੱਕ ਫੀਮੇਲ ਹੈ ਗਲਤੀ ਹੋ ਗਈ ਹੈ ਖਿਮਾ ਦੇ ਜਾ ਚੁੱਕਾ ਰੀਮਾ ਗੁਗਲਾਨੀ ਜੀ ਹਾਜ਼ਰ ਨੇ ਖਬਰਾਂ ਲੈ ਕੇ
2: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਰੀਮਾ ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਦੀ ਹੈ ਦੇਸ਼ ਚ ਸਭ ਤੋਂ ਵੱਧ ਤਨਖਾਹ ਕੋਟ ਕਪੂਰਾ ਫਾਇਰਿੰਗ ਕੇਸ ਵਿੱਚ ਸੁਖਬੀਰ ਬਾਦਲ ਦੀ ਚੰਡੀਗੜ੍ਹ ਅਦਾਲਤ ਚ ਹੋਈ ਪੇਸ਼ੀ ਪੰਜਾਬ ਐਸ ਆਈ ਆਰ ਦੇ ਵਿੱਚ ਰਾਜ ਸਭਾ ਮੈਂਬਰ ਰਾਘਵ ਚੱਡਾ ਵੀ ਹੋਏ ਆਊਟ ਅਕਾਲੀ ਦਲ ਦੇ ਦੋਸ਼ਾਂ ਤੇ ਆਮ ਆਦਮੀ ਪਾਰਟੀ ਦਾ ਪਲਟਵਾਰ ਨੱਡਾ ਸਿਰਸਾ ਤੇ ਬਿੱਟੂ ਦੇ ਨਾਲ ਗਰੇਵਾਲ ਦੀ ਦਿਖਾਈ ਫੋਟੋ ਜਲੰਧਰ ਚ ਪਿਆ ਤੇਜ਼ ਮੀਂਹ ਪੰਜਾਬ ਚ 3 ਦਿਨ ਦਾ ਅਲਰਟ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਚ ਮਹਿੰਗਾਈ ਭੱਤੇ ਦੇ ਬਕਾਏ ਨੂੰ ਲੈ ਕੇ ਸੂਬਾ ਸਰਕਾਰ ਤੇ ਮੁਲਾਜ਼ਮਾਂ ਦੇ ਵਿਚ ਚੱਲ ਰਿਹਾ ਟਕਰਾਅ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਇਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਮਨ ਅਰੋੜਾ ਅਤੇ ਡਾ ਬਲਜੀਤ ਕੌਰ ਨੇ ਚੰਡੀਗੜ੍ਹ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪੰਜਾਬ ਦੇ ਮੁਲਾਜ਼ਮਾਂ ਨੂੰ ਦੇਸ਼ ਵਿਚ ਸਭ ਤੋਂ ਵੱਧ ਤਨਖਾਹ ਮਿਲ ਰਹੀ ਹੈ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਗੁਜਰਾਤ ਦੇ ਮੁਲਾਜ਼ਮਾਂ ਤੋਂ 28% ਵੱਧ ਤੇ ਹਰਿਆਣਾ ਦੇ ਮੁਲਾਜ਼ਮਾਂ ਤੋਂ 13% ਵੱਧ ਤਨਖਾਹ ਦਿੱਤੀ ਜਾ ਰਹੀ ਹੈ ਇਸੇ ਕਰਕੇ ਪੰਜਾਬ ਦੇ ਕੁੱਲ ਮਾਲੀਏ ਦਾ 51% ਹਿੱਸਾ ਮੁਲਾਜ਼ਮਾਂ ਦੀ ਤਨਖਾਹ ਤੇ ਪੈਨਸ਼ਨਾਂ ਤੇ ਖਰਚ ਹੁੰਦਾ ਹੈ ਜਦਕਿ ਦੇਸ਼ ਦਾ ਔਸਤਨ ਮਾਲੀਏ ਦਾ 38% ਹਿੱਸਾ ਹੀ ਮੁਲਾਜ਼ਮਾਂ ਦੀ ਤਨਖਾਹ ਤੇ ਪੈਨਸ਼ਨ ਤੇ ਖਰਚ ਹੁੰਦਾ ਹੈ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲ ਮੁਲਾਜ਼ਮਾਂ ਦੇ ਡੀਏ ਦਾ ਬਕਾਇਆ ਖੜਿਆ 14,100 ਕਰੋੜ ਰੁਪਿਆ ਪੁਰਾਣੀ ਅਕਾਲੀ ਦਲ ਤੇ ਕਾਂਗਰਸ ਦੇ ਸਮੇਂ ਦਾ ਹੈ ਜਿਸ ਵਿਚੋਂ ਆਮ ਆਦਮੀ ਪਾਰਟੀ ਸਰਕਾਰ ਥੋੜਾ ਥੋੜਾ ਕਰਕੇ ਭੁਗਤਾਨ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਦਿੱਤੇ ਪਲਾਨ ਦੇ ਮੁਤਾਬਕ 4,500 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਭੁਗਤਾਨ ਕਰ ਵੀ ਦਿੱਤਾ ਗਿਆ ਤੇ ਬਾਕੀ ਦਾ ਵੀ ਭੁਗਤਾਨ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਪਾਰਟੀ ਪੰਜਾਬ ਦੇ ਮੁਲਾਜ਼ਮਾਂ ਤੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੀਆਂ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅੱਜ ਕੋਟਕਪੂਰਾ ਗੋਲੀਕਾਂਡ ਤੇ ਬੇਅਦਬੀ ਦੇ ਨਾਲ ਹੋਰ ਜੁੜੇ ਮਾਮਲਿਆਂ ਦੇ ਵਿਚ ਹੋਰਨਾਂ ਮੁਲਾਜ਼ਮਾਂ ਸਮੇਤ ਚੰਡੀਗੜ੍ਹ ਦੀ ਅਦਾਲਤ ਚ ਪੇਸ਼ ਹੋਏ ਸੁਣਵਾਈ ਦੌਰਾਨ ਅਦਾਲਤ ਚ ਭਾਰੀ ਸੁਰੱਖਿਆ ਬਲ ਤੈਨਾਤ ਰਿਹਾ ਅਦਾਲਤ ਦੇ ਬਾਹਰ ਵੀ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਇਸ ਤੋਂ ਪਹਿਲਾਂ 10 ਅਗਸਤ ਦੀ ਸੁਣਵਾਈ ਦੇ ਵਿਚ ਪੰਜਾਬ ਪੁਲਿਸ ਵੱਲੋਂ ਪਬਲਿਕ ਪ੍ਰੋਸੀਕਿਊਟਰ ਜ਼ਰੀਏ ਕੋਟਕਪੂਰ ਤੇ ਬੈਬਲ ਕਲਾਂ ਗੋਲੀਕਾਂਡ ਦੀ ਬਕਾਇਆ ਜਾਂਚ ਬਾਰੇ ਇਕ ਸੀਲ ਬੰਦ ਲਿਫਾਫੇ ਚ ਸਟੇਟਸ ਰਿਪੋਰਟ ਚੰਡੀਗੜ੍ਹ ਦੀ ਅਦਾਲਤ ਚ ਦਾਖਲ ਕੀਤੀ ਗਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਅਪ੍ਰੈਲ 2026 ਚ ਕੋਟਕਪੂਰਾ ਗੋਲੀਕਾਂਡ ਤੇ ਜਾਇਦਾਦ ਦੇ ਨੁਕਸਾਨ ਦੇ ਨਾਲ ਸਬੰਧਤ ਬੇਅਦਬੀ ਕੇਸਾਂ ਦੀ ਸੁਣਵਾਈ ਚੰਡੀਗੜ੍ਹ ਸੈਸ਼ਨ ਕੋਰਟ ਚ ਤਬਦੀਲ ਕਰ ਦਿੱਤੀ ਗਈ ਸੀ ਇਹ ਘਟਨਾ 14 ਅਕਤੂਬਰ 2015 ਨੂੰ ਵਾਪਰੀ ਸੀ ਜੋ ਕਿ ਜੂਨ ਤੇ ਸਤੰਬਰ 2015 ਚ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਪਿੰਡਾਂ ਦੇ ਗੁਰਦੁਆਰੇ ਚ ਹੋਈ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਾਪਰੀ ਸੀ ਬੇਅਦਬੀ ਦੀਆਂ ਇਨ੍ਹਾਂ ਘਟਨਾਵਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਜਿਸ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਜਦਕਿ ਕੋਟਕਪੂਰਾ ਦੀ ਘਟਨਾ ਚ ਕਈ ਲੋਕ ਜ਼ਖਮੀ ਹੋਏ ਸਨ ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ ਕਾਲ ਅਰਸ਼ ਚਾਵਲਾ 416-303-1515 ਉਧਰ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਡਾ ਪੰਜਾਬ ਦੀ ਖਰੜਾ ਵੋਟ ਸੂਚੀ ਚੋਂ ਹਟ ਗਏ ਨੇ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਦੌਰਾਨ ਰਾਘਵ ਚੱਡਾ ਦੇ ਪੰਜਾਬ ਵਿਚਾਲੇ ਆਪਣੇ ਰਿਹਾਇਸ਼ੀ ਟਿਕਾਣੇ ਤੋਂ ਸ਼ਿਫਟ ਹੋਣ ਦੀ ਪੁਸ਼ਟੀ ਹੋਈ ਹੈ ਜਿਸ ਤੋਂ ਬਾਅਦ ਰਾਘਵ ਚੱਡਾ ਦੀ ਵੋਟ ਵੀ ਪੰਜਾਬ ਤੋਂ ਕੱਟ ਦਿੱਤੀ ਗਈ ਹੈ ਕੁਝ ਸਮਾਂ ਪਹਿਲਾਂ ਬੀਜੇਪੀ ਚ ਸ਼ਾਮਲ ਹੋਏ ਰਾਘਵ ਚੱਡਾ ਨੇ ਆਪਣੀ ਵੋਟ ਕੱਟੇ ਜਾਣ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਗੁੱਸਾ ਕੱਢਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਐਸ ਆਈ ਆਰ ਦੇ ਵਿਚ ਰਾਘਵ ਚੱਡਾ ਦੀ ਵੋਟ ਕੱਟੇ ਜਾਣ ਦੇ ਨਾਲ ਸੂਬਾਈ ਸਰਕਾਰ ਦੀ ਕੀ ਤਾਲੁਕ ਹੈ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ 13 ਅਗਸਤ ਨੂੰ ਖਰੜਾ ਵੋਟਰ ਲਿਸਟ ਪ੍ਰਕਾਸ਼ਿਤ ਕੀਤੀ ਗਈ ਜਿਸ ਵਿਚ ਰਾਘਵ ਚੱਡਾ ਦੇ ਵੋਟ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਮਰਦੀਪ ਸਿੰਘ ਦੀ ਆਡੀਓ ਰਿਕਾਰਡਿੰਗ ਤੇ ਗੁਰੀਚਾਲ ਦੇ ਫੌਰਨ ਜਾਣ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਤੇ ਸਵਾਲ ਚੁੱਕੇ ਗਏ ਨੇ ਇਸ ਮਾਮਲੇ ਚ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫਦ ਨੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਬਲਤੇਜ ਪੰਨੂ ਨੇ ਪ੍ਰੈਸ ਕਾਨਫਰੰਸ ਕਰਕੇ 8 ਤਸਵੀਰਾਂ ਜਾਰੀ ਕੀਤੀਆਂ ਇਨ੍ਹਾਂ ਤਸਵੀਰਾਂ ਚ ਅਮਰਦੀਪ ਸਿੰਘ ਗਰੇਵਾਲ ਨੂੰ ਬੀਜੇਪੀ ਦੇ ਸੀਨੀਅਰ ਨੇਤਾ ਜੇਪੀ ਨੱਡਾ ਮਨਜਿੰਦਰ ਸਿੰਘ ਸਰਸਾ ਨੱਡਾ ਦੀ ਚੋਣ ਕੈਂਪੇਨ ਤੇ ਰਵਨੀਤ ਬਿੱਟੂ ਦੇ ਨਾਲ ਦਿਖਾਇਆ ਜਾ ਰਿਹਾ ਇਨ੍ਹਾਂ ਵਿਚ ਉਨ੍ਹਾਂ ਦੇ ਨਾਲ ਰਾਜਨੀਤਿਕ ਸਬੰਧਾਂ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਪੰਨੂ ਨੇ ਗੁਰੀਚਾਲ ਦੀ ਮਜੀਠਿਆ ਸਿਮਰਤ ਕੌਰ ਬਾਦਲ, ਸੁਖਬੀਰ ਬਾਦਲ ਦੇ ਨਾਲ ਤਸਵੀਰਾਂ ਜਾਰੀ ਕੀਤੀਆਂ ਨੇ। ਉਥੇ ਹੁੰਗਲ ਦੀ ਇਕ ਤਸਵੀਰ ਦਿਖਾਈ ਏ। ਮਲਤੀਜ ਪੰਨੂ ਨੇ

0: दोष लाया कि भगवंत मान के खिलाफ साजिश रची जा रही है। उन्हें कहा कि लोग जानते ने कि किस तरह के लोग किहो जिया साजिशा कर रहे ने। जलंधर विच वीरवार ते मीह पिया है। मौसम विभाग ने अज तो 5 सितंबर तक भारी मीह की संभावना जताई है। इस संबंधी येलो अलर्ट भी जारी किया गया। उथे चंडीगढ़ दे विच आसमान दे विच हल्के बदल छाए रहे ते एक दो बार मीह या फिर गरज दे नाल वाछड़ा भी पईया ने। वध तो वध तापमान विच 0.1 डिग्री वाधा होया जबकि नॉर्मल दे नेड़े पहुंच गया। सब तो वध तापमान 36.4 डिग्री बठिंडा च दर्ज किया गया। राज दे विच मानसून सीजन दे विच 37% घट मीह रिकॉर्ड किया गया। पर जे डैम की गल करिए तो डैम हाले खतरे के निशान तो काफी थले ने। इस नाल ही खबरां दा बुलेटिन खत्म हुंदा है। इजाजत दियो, धन्नवाद।
1: ਖਬਰਾਂ ਦੇ ਸਿਲਸਿਲੇ ਨੂੰ ਲੋਟਸ ਫਿਨੂਨ ਹੋਮ ਵੱਲੋਂ ਸਪਾਂਸਰ ਕੀਤਾ ਗਿਆ ਸੀ। ਨੰਬਰ 6047551888 11:58 ਕੁਝ ਸੈਕਿੰਡਸ ਹੋਏ ਨੇ ਤੇ ਅਸੀਂ ਅਜੇ ਉਸ ਟਰਾਇਲ ਬੇਸ ਤੇ ਚੱਲ ਰਹੇ ਹਾਂ। ਅਜੇ ਟੈਕਨੀਸ਼ੀਅਨ ਸਾਡੇ ਲੱਗੇ ਹੋਏ ਨੇ ਟਾਵਰ ਤੇ। ਕੋਈ ਵੀ ਡਿਸਟਰਬੈਂਸ ਕਿਸੇ ਰੇਡੀਓ ਸੰਚਾਲਕ ਨੂੰ ਸੁਣਨ ਦੇ ਵਿਚ ਆ ਰਹੀ ਹੈ ਜਾਂ ਕਿਸੇ ਤਰ੍ਹਾਂ ਦੀ ਸਾਡੇ ਇਸ 1320 ਮੀਟਰ ਦੇ ਨਾਲ ਤੁਸੀਂ ਜੁੜੇ ਹੋਏ ਹੋ, ਦੂਰ ਦਰੇਡੇ ਸਾਨੂੰ ਸੁਣ ਰਹੇ ਹੋ ਜਾਂ ਕਿਤੇ ਵੀ ਸੁਣ ਰਹੇ ਹੋ, ਜਾਂ ਪਹਿਲਾਂ ਸਹੀ ਆਉਂਦੀ ਸੀ ਆਵਾਜ਼ ਹੁਣ ਸਹੀ ਨਹੀਂ ਆ ਰਹੀ, ਜਾਂ ਜਿੱਥੇ ਪਹਿਲਾਂ ਸਹੀ ਨਹੀਂ ਸੀ ਆਉਂਦੀ ਹੁਣ ਸਹੀ ਆ ਰਹੀ ਹੈ, ਕਿਸ ਵੀ ਏਰੀਏ ਦੇ ਵਿਚ ਤੁਸੀਂ ਸੁਣਦੇ ਹੋ, ਅਸੀਂ ਤੁਹਾਡੇ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਤੁਹਾਡੀ ਫੀਡਬੈਕ ਸਾਨੂੰ ਬੜੀ ਜ਼ਰੂਰੀ ਹੈ ਔਰ ਕੁਝ ਦਿਨਾਂ ਦੇ ਵਿਚ ਅਸੀਂ ਰੈਗੂਲਰ ਹੋ ਜਾਵਾਂਗੇ। ਸਾਨੂੰ ਖੁਸ਼ੀ ਹੈ ਕਿ ਤੁਸੀਂ ਸਾਡਾ ਬਹੁਤ ਸਾਥ ਦਿੱਤਾ 1997 ਤੋਂ ਲੈ ਕੇ ਹੁਣ ਤੱਕ। ਸਾਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ 31 ਦਸੰਬਰ ਨੂੰ ਆਫੇਅਰ ਹੋਏ ਸਾਂ। ਮੈਂ ਅਗੇਨ ਸਾਡੇ ਵੀਰ ਸੰਧੂ ਸਾਹਿਬ ਦਾ, ਜਸਵੀਰ ਸੰਧੂ ਹੋਣਾ ਨੇ ਸਾਨੂੰ ਖੁੱਲੀਆਂ ਬਾਹਾਂ ਦੇ ਨਾਲ ਗੱਲ ਨਾਲ ਲਾਇਆ ਸੀ। ਉੱਥੇ ਜੋ ਸਾਡੀ ਚੋਗ ਸੀ ਅਸੀਂ ਚੁਗੀ ਹੈ ਤੇ ਇਹ ਸਾਨੂੰ ਅਪਰਚੁਨਿਟੀ ਜਿਹੜੀ ਹੈ ਮਿਲੀ ਹੈ, ਇਸ ਲਈ ਅਸੀਂ ਇਸ ਚੈਨਲ ਤੇ ਦੁਬਾਰਾ 1320 ਜੋ 70 ਸਾਲ ਤੋਂ ਚੱਲਦਾ ਆ ਰਿਹਾ ਉਸ ਨੂੰ ਵਾਪਸ ਲਿਆਉਣ ਦੇ ਵਿਚ ਕਾਮਯਾਬ ਹੋਏ ਹਾਂ। ਤੁਹਾਡੇ ਪਿਆਰ ਮੁਹੱਬਤ ਸਤਿਕਾਰ ਤੇ ਉਪਰ ਵਾਲੇ ਦੀ ਮਿਹਰ ਸਦਕਾ ਆਓ ਰਲ ਕੇ ਇਸ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਚੱਲੀਏ। ਕਿਸੇ ਨੇ ਵੀ ਜੁਆਇਨ ਕਰਨਾ ਹੋਵੇ ਸਟੇਸ਼ਨ ਤੇ, ਕਿਸੇ ਭਾਸ਼ਾ ਦੇ ਵਿਚ ਬ੍ਰਾਡਕਾਸਟ ਕਰਨਾ ਹੋਵੇ, ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਉਰਦੂ, ਸਪੈਨਿਸ਼, ਜੈਪਨੀਜ਼, ਕੋਈ ਵੀ ਭਾਸ਼ਾ, ਵੈਲਕਮ ਹੈ। ਰੂਲ ਐਂਡ ਰੈਗੂਲੇਸ਼ਨ।
2: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਜ਼ ਗਰੁੱਪ, ਯੂਅਰ ਟ੍ਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

0: where culture lives. This is CJMR 1320, the voice of the city.
1: Solfa.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ

0: ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475471888 6475471888। ਲੋਟਸ ਫਿਊਨਰਲ ਹੋਮ।
1: ਰੀਮੈਕਸ ਗੋਲਡ ਰਿਐਲਿਟੀ ਨਾਲ ਕੰਮ ਕਰਦੇ ਅਰਸ਼ ਚਾਵਲਾ ਲੈ ਕੇ ਆਏ ਨੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਵਾਲੀ ਡੀਲ। ਆਸ਼ਵਾ ਵਿੱਚ ਬਣ ਰਹੇ ਹਨ 3-bedroom ਫ੍ਰੀ ਹੋਲ ਟਾਊਨ ਹੋਮਸ ਵਿਦ ਕਾਰ ਪਾਰਕਿੰਗ ਦੇ ਨਾਲ, ਕੀਮਤ ਸਿਰਫ ਅਤੇ ਸਿਰਫ 3,99,000 $5,000 ਦੇ ਕੇ ਇਹਨਾਂ ਦੀ ਬੁਕਿੰਗ ਸ਼ੁਰੂ ਹੈ। 2028 ਦੇ ਵਿੱਚ ਤੁਸੀਂ ਆਪਣੇ ਘਰ ਦੇ ਮਾਲਕ ਬਣ ਜਾਓਗੇ। ਕਾਲ ਕਰੋ ਅਰਸ਼ ਚਾਵਲਾ 416-303-1515 416-303-1515। ਜੋ ਲੈ ਗਿਆ ਸੋ ਲੈ ਗਿਆ, ਜੋ ਰਹਿ ਗਿਆ ਸੋ ਰਹਿ ਗਿਆ, ਕਿਉਂਕਿ ਖੰਡ ਦੇ ਖਿਡੌਣੇ ਬਾਰ ਬਾਰ ਨਹੀਂ ਆਉਣੇ।

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲਿਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁਖਾ ਕੰਗ 416-679-9191।
1: ਸਵੀਟ ਮਹਿਲ।
2: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ।
3: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
2: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
3: ਹਾਂ, ਨਾਲੇ ਮੈਂ ਸਾਰੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
2: ਤੇ ਮੇਰੇ ਜੀਜੇ ਲਈ ਘੜੀ?
3: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
2: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਐਲਰ, 719 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
4: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ, ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
5: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੁਆਇਸ ਇਲੈਕਟ੍ਰੋਨਿਕਸ।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ। 416-716-7094, ਮੰਡੇ ਟੂ ਫਰਾਈਡੇ, 11 AM ਟੂ 12 PM ਐਂਡ 6 PM ਟੂ 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
6: HK Movers, home, offices, apartments and delivery, big or small, we move it all.
7: HK Movers,
6: local and long distance, we also ship cars, Kayla Transport and moving services.
7: For service with a smile, give us a call.
6: Call Mr. Harminder 416-524-6704.
7: 416-524-6704 pe.
6: Visit 140 Advance Boulevard, Unit Number 10, Brampton.
8: Long distance moving specialist,
6: HK Movers.
9: HK Movers.
5: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 647-547-8188, Lotus Funeral Home।

0: CJMR 1320 AM ਤੇ ਪ੍ਰੋਗਰਾਮ ਰੰਗਲਾ ਪੰਜਾਬ ਦੀ ਸ਼ਾਮ ਦੀ ਮਹਿਫਲ ਦੇ ਵਿਚ ਆਪ ਸਭ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਆਪ ਸਭ ਦਾ ਧੰਨਵਾਦ ਪ੍ਰੋਗਰਾਮ ਨਾਲ ਜੁੜ ਲਈ। ਪ੍ਰੋਗਰਾਮ ਦੇ ਵਿਚ ਆਪਣੀ ਫੋਨ ਕਾਲਸ ਕਰਕੇ ਸਾਡੀਆਂ ਹੌਸਲਾ ਅਫਜ਼ਾਈ ਕਰਨ ਵਾਸਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਜ ਬੇਤਹਾਸ਼ਾ ਤੁਹਾਡੇ ਵੱਲੋਂ ਅਣਗਿਣਤ ਮੈਸੇਜ ਅਤੇ ਫੋਨ ਕਾਲਸ ਇਸ CJMR 1320 AM ਦੀ ਦੁਬਾਰਾ ਸ਼ੁਰੂ ਤੇ ਮੁਬਾਰਕਾਂ ਭੇਜੀਆਂ ਗਈਆਂ ਨੇ। ਅਦਾਰਾ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ ਅਤੇ CNN ਟੋਰਾਂਟੋ ਦੇ ਨਾਲ CJMR 1320 AM ਦੀ ਸਮੁੱਚੀ ਮੈਨੇਜਮੈਂਟ, ਸਾਡੇ ਸਹਿਯੋਗੀਆਂ, ਸਾਡੇ ਸਾਥੀਆਂ ਵੱਲੋਂ ਜਿੰਨੀਆਂ ਵੀ ਫੋਨ ਕਾਲਸ ਤੁਸੀਂ ਮੈਸੇਜ, ਈਮੇਲਸ, ਵਟਸਐਪ ਦੇ ਰਾਹੀਂ ਸੁਨੇਹੇ ਭੇਜੇ ਨੇ ਜਾਂ ਜਿਨ੍ਹਾਂ ਨੇ ਸਾਡੀ ਜਿਹੜੀ ਇਨਫੋਰਮੇਸ਼ਨ ਸੋਸ਼ਲ ਨੈਟਵਰਕ ਮੀਡੀਆ ਦੇ ਰਾਹੀਂ ਸ਼ੇਅਰ ਕੀਤੀ ਹੈ, ਸਭਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਸਟੂਡੀਓ ਦਾ ਨੰਬਰ ਹੈ 905-813-1320-905-813-1320। 6 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਪ੍ਰੋਗਰਾਮ ਰਹੇਗਾ। ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਅਤੇ ਮਿੰਟੂ ਗੁਰਸਰੀਆ ਹਾਜ਼ਰ ਹੋਣਗੇ। ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਤੁਸੀਂ ਕੱਲ ਨੂੰ ਫੇਰ ਇਸ ਚੈਨਲ ਨੂੰ ਰੈਗੂਲਰਲੀ ਸੁਣਿਆ ਕਰੋਗੇ, ਜਿਹਦੇ ਵਿਚ ਸਰਦਾਰ ਜਸਵੀਰ ਸਿੰਘ ਪੱਟੀ, ਰੀਮਾ ਗੁਗਲਾਨੀ ਜੀ, ਚਰਨਜੀਤ ਸਿੰਘ ਜੋਗੀ ਖਬਰਾਂ ਵਿਸ਼ੇਸ਼ ਬੁਲੇਟਿਨ ਸਵੇਰੇ ਸ਼ਾਮ ਪੇਸ਼ ਕਰਦੇ ਨੇ, ਮੇਰਾ ਸਾਥ ਦੇਣਗੇ ਸਟੂਡੀਓ ਦੇ ਵਿਚ ਬਹੁਤ ਜਲਦੀ। ਅੰਜੂ ਸਿੱਕਾ ਜੀ, ਗੁਰਨਾਮ ਸਿੰਘ ਜੀ ਅਕੀਦਾ ਅਤੇ ਮਿੰਟੂ ਗੁਰਸਰੀਆ ਜੀ, ਮੇਰੇ ਪਾਸ ਚੋਣਵੀਆਂ ਖ਼ਬਰਾਂ ਨੇ ਪੇਸ਼ ਕੀਤੀਆਂ ਜਾਣਗੀਆਂ। ਰੀਮਾ ਗੁਗਲਾਨੀ ਜੀ ਜਾਂ ਚਰਨਜੀਤ ਸਿੰਘ ਜੋਗੀ ਜੀ, ਜਵਾਨੀ ਪੰਜਾਬ ਤੋਂ ਵੀ ਖ਼ਬਰਾਂ ਬ੍ਰਾਡਕਾਸਟ ਕੀਤੀਆਂ ਜਾਣਗੀਆਂ। ਤੁਹਾਡੇ ਪਾਸ ਕੋਈ ਕਮਿਊਨਿਟੀ ਨਿਊਜ਼ ਹੈ, ਕਮਿਊਨਿਟੀ ਇਨਫਰਮੇਸ਼ਨ ਹੈ, ਟ੍ਰੈਫਿਕ ਇਨਫਰਮੇਸ਼ਨ ਹੈ, ਤੁਸੀਂ ਹੋਸਟ ਬਣ ਸਕਦੇ ਹੋ। ਜਸਟ ਇਕ ਨੰਬਰ ਡਾਇਲ ਕਰਨਾ ਹੈ 9058131320। ਇਸ ਚੈਨਲ ਦੀ ਦੁਬਾਰਾ ਸ਼ੁਰੂਆਤ ਹੋਈ ਹੈ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਤੁਸੀਂ ਸਾਨੂੰ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀਂ ਦੁਬਾਰਾ ਘਰ ਵਾਪਸੀ ਕੀਤੀ ਹੈ। ਸਾਨੂੰ ਤਾਂ ਇੰਝ ਲੱਗਾ ਕਿ ਅਸੀਂ ਕੁਝ ਦਿਨ ਵੈਕੇਸ਼ਨ ਤੇ ਗਏ ਸੀ ਤੇ ਵਾਪਸ ਆਏ ਤੇ ਤੁਸੀਂ ਉਸੇ ਤਰ੍ਹਾਂ ਹੀ ਸਾਡਾ ਸਵਾਗਤ ਕੀਤਾ ਹੈ ਤੇ ਆਪ ਸਭ ਦਾ ਤਹਿ ਦਿਲ ਤੋਂ ਧੰਨਵਾਦ। ਇਕ ਹੋਰ ਕਲੀਅਰ ਕਰ ਦਈਏ ਕਿ ਬਹੁਤ ਸਾਰੀਆਂ ਤੁਹਾਡੀਆਂ ਫੋਨ ਕਾਲਸ ਆ ਰਹੀਆਂ ਨੇ ਕਿ ਹੋਰ ਕੌਣ ਕੌਣ ਕੌਣ ਕੌਣ ਕੌਣ ਕੌਣ ਆ ਰਿਹਾ। ਇਹਦੇ ਬਾਰੇ ਜਿਹੜਾ ਹੈ ਓਫੀਸ਼ਲੀ ਅਸੀਂ ਉਦੋਂ ਹੀ ਅਨਾਉਂਸਮੈਂਟ ਕਰਾਂਗੇ। ਮੇਰੇ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਕਰਨਾ ਅਸੀਂ, ਕਿਉਂਕਿ ਸਾਡੀ ਜਿੰਮੇਵਾਰੀਆਂ ਬਹੁਤ ਸਾਰੀਆਂ ਵੱਧ ਗਈਆਂ ਨੇ। ਜਿਨ੍ਹਾਂ ਤੱਕ ਸੱਜਣ ਜਿਹੜੇ ਨੇ ਉਹ ਸਾਡੇ ਨਾਲ ਕੰਟਰੈਕਟ ਸਾਈਨ ਸੀ ਜੇ ਮਾਰ 1320 ਮੀਟਰ ਬੈਂਡ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਨਾਲ ਕੰਟਰੈਕਟ ਸਾਈਨ ਨਹੀਂ ਹੋ ਜਾਂਦਾ, ਉਨ੍ਹਾਂ ਚੱਕਰ ਅਸੀਂ ਕੋਈ ਵੀ ਉਨ੍ਹਾਂ ਦੀ ਮਰਜ਼ੀ ਤੋਂ ਬਗੈਰ ਜਿਹੜੇ ਨਾਮ ਸਾਡੇ ਕੋਲ ਕਾਫੀ ਨੇ ਅਸੀਂ ਅਨਾਊਂਸ ਨਹੀਂ ਕਰ ਸਕਦੇ। ਕਿਸੇ ਵੀ ਵੀਰ ਨੇ ਅਜੇ ਆਪਣਾ ਹੋਸਟ ਕਰਨਾ ਹੋਵੇ ਸ਼ੋ, ਆਪਣਾ ਟਾਈਮ ਲੈ ਕੇ ਵੀਕਐਂਡ ਤੇ, ਵੀਕਡੇ ਤੇ, ਸਵੇਰੇ ਸ਼ਾਮ, ਤੁਸੀਂ ਆਪਣੀ ਇਨਕੁਆਇਰੀ ਪਾ ਸਕਦੇ ਹੋ। ਅਰਸ਼ 416-303-1515 ਸਾਰਿਆਂ ਲਈ ਦਰਵਾਜੇ ਖੁੱਲੇ ਨੇ ਔਰ ਕੋਈ ਵੀ ਕਿਸੇ ਲੈਂਗੁਏਜ ਦੇ ਵਿਚ, ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪੁਰਤਗੀਜ਼, ਇਟਾਲੀਅਨ, ਸਪੈਨਿਸ਼, ਕੋਈ ਵੀ ਲੈਂਗੁਏਜ ਜਿਹੜੀ ਹੈ ਤੁਸੀਂ ਉਹਦੇ ਵਿਚ ਬ੍ਰਾਡਕਾਸਟ ਕਰਨਾ ਚਾਹੋ, ਮੋਸਟ ਵੈਲਕਮ ਹੈ। ਨੰਬਰ ਟੂ ਕਾਲ ਅਰਸ਼ 416-303-1515 ਤੁਹਾਡੀਆਂ 338-1320 ਜੋ ਸਾਡਾ CJMR ਦਾ 70 ਸਾਲ ਪੁਰਾਣਾ ਨੰਬਰ ਹੈ 905-271-1320 ਤੇ ਵੀ ਬਹੁਤ ਸਾਰੀਆਂ ਫੋਨ ਕਾਲਸ ਗਈਆਂ ਨੇ। ਅਸੀਂ ਬੇਨਤੀ ਕਰਾਂਗੇ ਕਿ ਅਜੇ 1-2 ਦਿਨ ਹੋਰ ਵੇਟ ਕਰੋ, ਤੁਸੀਂ ਸਾਨੂੰ ਇਸ ਨੰਬਰ ਤੇ ਕਾਲ ਕਰੋ 416-303-1515। ਮੇਰਾ ਨੰਬਰ 416-716-7794 ਅਰਸ਼ ਤੇ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹਾਂ। ਤੁਸੀਂ ਇਨਕੁਆਇਰੀ ਵਾਸਤੇ ਮੈਡਮ ਮੰਜੂ ਸਿੱਕਾ ਜੀ ਨੂੰ ਵੀ ਕਾਲ ਕਰ ਸਕਦੇ ਹੋ 416-520-3699। ਇਕ ਵਾਰੀ ਫਿਰ ਤੋਂ ਜਿਵੇਂ ਕਿ ਅਸੀਂ ਆਪ ਜੀ ਨੂੰ ਬੇਨਤੀਆਂ ਕਰ ਰਹੇ ਹਾਂ ਕਿ ਇਹਦੀ ਅਜੇ ਟਾਵਰ ਇਕ ਤੋਂ ਦੂਜੀ ਥਾਂ ਤੇ ਲੈ ਕੇ ਜਾਣ ਜਦੋਂ ਮੂਵਿੰਗ ਹੁੰਦੀ ਹੈ, ਖਾਸ ਤੌਰ ਤੇ ਅੱਜ ਮੇਰੇ ਇਕ ਭੈਣ ਜੀ ਦੀ ਕਾਲ ਆਈ ਸੀ ਤੇ ਬੜੇ ਖੁਸ਼ ਨੇ ਤੇ ਕਹਿੰਦੇ ਕਿ ਇਹ ਮਤਲਬ ਸਾਰੇ ਜਾਣੇ ਆ ਰਹੇ। ਮੈਂ ਕਿਹਾ ਹਾਂਜੀ, ਜਦੋਂ ਐਂਡ ਟੈਸਟਿੰਗ ਪੂਰੀ ਹੋ ਜਾਵੇਗੀ, ਫੋਰ ਐਗਜ਼ਾਮਪਲ ਆਪਾਂ ਇਕ ਘਰ ਤੋਂ ਦੂਜੇ ਘਰ ਦੇ ਵਿਚ ਮੂਵ ਹੁੰਦੇ ਹਾਂ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਜਿਸ ਖੂੰਜੇ ਚ ਰੱਖੀਆਂ ਹੁੰਦੀਆਂ, ਜਿਸ ਜਗ੍ਹਾ ਤੇ ਰੱਖੀਆਂ ਹੁੰਦੀਆਂ ਨੇ, ਉਸ ਜਗ੍ਹਾ ਤੇ ਰੱਖ ਨਹੀਂ ਸਕਦੇ ਦੁਬਾਰਾ ਜਾ ਕੇ, ਕਿਉਂਕਿ ਘਰ ਦੀ ਬਣਤਰ ਡਿਫਰੈਂਟ ਹੁੰਦੀ ਹੈ ਤੇ ਸਾਨੂੰ ਉਹ ਚੀਜ਼ਾਂ ਨੂੰ ਰੱਖਣ ਵਾਸਤੇ ਕੋਈ ਜਗ੍ਹਾ ਹੋਰ ਲੱਭਣੀ ਪੈਂਦੀ ਹੈ। ਇਸੇ ਹੀ ਤਰ੍ਹਾਂ ਜਿਹੜਾ ਟਰਾਂਸਮਿਸ਼ਨ ਤੇ ਜਿਹੜਾ ਸਾਡਾ ਟਾਵਰ ਹੈ ਉਹ ਨਵਾਂ ਜਗ੍ਹਾ ਤੇ ਮੂਵ ਹੋਣ ਕਰਕੇ ਉਹਦੇ ਉੱਤੇ ਸਾਡੇ ਇੰਜੀਨੀਅਰ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਅੱਜ ਸ਼ਾਇਦ ਹੋ ਸਕਦਾ ਅਰਸ਼ ਦੇ ਦੱਸਣ ਦੇ ਮੁਤਾਬਕ ਕਿ ਕੁਝ ਟਰਬਲ ਸ਼ੂਟ ਹੋਵੇ ਸ਼ੋਅ ਦੇ ਦਰਮਿਆਨ। ਇਹੀ ਟੈਸਟਿੰਗ ਹੈ, ਇਹੀ ਟੈਸਟਿੰਗ ਪੀਰੀਅਡ ਹੈ। ਇਹਦੇ ਵਿੱਚ ਜਦੋਂ ਫੁੱਲ ਬਟਾ ਫੁੱਲ ਅਸੀਂ ਪਾਸ ਹੋ ਗਏ ਐਂਡ ਸਾਰਾ ਕੁਝ ਸਹੀ ਹੋ ਗਿਆ, ਤਾਂ ਫਿਰ ਜਿਹੜੇ ਨਵੇਂ ਪ੍ਰੋਡਿਊਸਰ ਡਾਇਰੈਕਟਰਸ ਨੇ, ਜਿਹੜੇ ਹੋਸਟ ਨੇ, ਉਹ ਵਨ ਬਾਏ ਵਨ ਕਰਕੇ ਅਸੀਂ ਉਹਨਾਂ ਦੇ ਨਾਮ ਅਨਾਉਂਸ ਕਰਨੇ ਸ਼ੁਰੂ ਕਰ ਦੇਵਾਂਗੇ। ਤਾਂ ਉਹ ਆਪਣੇ ਸਮੇਂ ਦੇ ਮੁਤਾਬਕ, ਜਿਵੇਂ ਪਹਿਲਾਂ ਸੀ ਜਮਆਰ 1320 ਮੀਟਰ ਬੈਂਡ ਜਾਂ ਹੋਰ ਜਗ੍ਹਾ ਤੇ ਰੇਡੀਓ ਪ੍ਰੋਗਰਾਮ ਬ੍ਰਾਡਕਾਸਟ ਹੁੰਦਾ, ਉਸੇ ਹੀ ਤਰਜ਼ ਤੇ ਉਨ੍ਹਾਂ ਦੀ ਜਿਹੜੀ ਹੈ ਬ੍ਰਾਡਕਾਸਟਿੰਗ ਸ਼ੁਰੂ ਹੋ ਜਾਵੇਗੀ। ਸੋ ਤੁਸੀਂ ਪਹਿਲਾਂ ਆਓ ਪਹਿਲਾਂ ਪਾਓ ਦੇ ਤਹਿਤ ਨੰਬਰ ਟੂ ਕਾਲ ਅਰਸ਼ 416-315-1535-1515 ਤੇ ਕਾਲ ਕੀਤੀ ਜਾ ਸਕਦੀ ਹੈ। ਤੁਸੀਂ 338-1320 ਤੇ ਵੀ ਕਾਲ ਕਰ ਸਕਦੇ ਹੋ, ਉਥੇ ਸਾਡੇ ਆਫਿਸ ਦੇ ਵਿਚ ਵੀ ਕੋਈ ਨਾ ਕੋਈ ਤੁਹਾਡੀ ਕਾਲ ਨੂੰ ਅਟੈਂਡ ਕਰ ਸਕਦਾ। ਹੈਲੋ, ਹੁਣ ਪੇਸ਼ ਕਰਾਂਗਾ ਮੈਂ ਚੰਦ ਚੋਣਵੀਆਂ ਖ਼ਬਰਾਂ ਸ਼ਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਜਿੰਨੇ ਵੀ ਵੀਰ ਭੈਣ ਭਰਾ ਨੇ ਫੋਨ ਕਾਲਸ ਕੀਤੇ ਨੇ, ਕੋਈ ਰਹਿ ਜਾਵੇ ਨਾ ਨਾ ਲੈ ਸਕੀ, ਉਸ ਲਈ ਅਸੀਂ ਖਿਮਾ ਦੇ ਜਾ ਚੁੱਕਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਖੁਸ਼ੀਆਂ ਮਨਾਈਆਂ ਨੇ ਔਰ ਮੂੰਹ ਮੁੱਠੇ ਕਰਾਏ ਨੇ ਇਕ ਦੂਜੇ ਦੇ, ਜਿਵੇਂ ਮੈਂ ਦਸਿਆ ਸੀ ਕਿ ਤੁਸੀਂ ਮੂੰਹ ਮਿੱਠਾ ਜ਼ਰੂਰ ਕਰਾਓਗੇ। ਗਲਵੜਕੜੀਆਂ ਪਾ ਕੇ ਤੁਸੀਂ ਸਾਨੂੰ ਜਿਹੜੀਆਂ ਹਨ ਬੈਸਟ ਵਿਸ਼ੇਸ਼ ਭੇਜੀਆਂ ਨੇ, ਬਹੁਤ ਸ਼ੁਕਰੀਆ, ਮਿਹਰਬਾਨੀ। ਆਓ ਖ਼ਬਰਾਂ ਪੇਸ਼ ਕਰੀਏ। 905-813-1320 ਤੇ ਕਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਕਿਸੇ ਸਮੇਂ ਡਰਾਈਵਿੰਗ ਕਰਦਿਆਂ ਲੌਂਗ ਡਿਸਟੈਂਸ ਤੁਸੀਂ ਜਾ ਰਹੇ ਹੋ, ਇਧਰ ਉਧਰ ਈਸਟ ਵੈਸਟ ਨੌਰਥ ਸਾਊਥ ਕਿੱਥੇ ਸੁਣ ਰਹੇ ਹੋ, ਕਿਵੇਂ ਦਾ ਲੱਗ ਰਿਹਾ, ਕਿਵੇਂ ਦੀ ਸਾਊਂਡ ਹੈ, ਤੁਹਾਡਾ ਫੀਡਬੈਕ ਹਰ ਤਰ੍ਹਾਂ ਦਾ ਸਾਨੂੰ ਪ੍ਰਵਾਨ ਹੋਵੇਗਾ। ਕਾਲ ਕਰ ਸਕਦੇ ਹੋ 905-813-1320-905-813-1320 ਲੋਟਸ ਫਿਊਨਰਲ ਹੋਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਪ੍ਰੋਗਰਾਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ, ਉਸ ਦੀਆਂ ਅੰਤਮ ਰਸਮਾਂ ਤੁਸੀਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸ ਡਿਲ 34 ਵੱਲ ਕਿਚਨ ਨੰਬਰ 647-547-8188 ਸਮੋਸਾ ਸਵੀਟਸ ਐਂਡ ਫੈਕਟਰੀ ਤੋਂ ਸਰਦਾਰ ਹਰਪਾਲ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਅਤੇ ਨਾਲ ਦੀ ਨਾਲ ਸਾਥ ਦੇ ਰਹੇ ਨੇ ਰੰਗਲਾ ਪੰਜਾਬ ਰੇਡੀਓ ਪਾਉਂਦੇ। ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਅਤੇ ਐਨਆਰਆਈ ਮੈਰਿਜ ਬਿਊਰੋ, ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਵੀਰ ਸੁੱਖਾ ਕੰਗ, ਟਾਪ ਚੋਇਸ ਇਲੈਕਟ੍ਰਾਨਿਕਸ, ਟਾਟਾ ਆਟੋ ਇਲੈਕਟ੍ਰਿਕ, ਅਸ਼ੋਕ ਜੁਲਰ, ਜੱਗੀ ਅਕਾਊਂਟਡ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਅਤੇ ਵੀਰ ਰਾਣਾ ਜੀ ਲੋਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ ਚੋਣਵੀਆਂ ਖ਼ਬਰਾਂ। ਖ਼ਬਰਾਂ ਤੋਂ ਪਹਿਲਾਂ ਜਿਵੇਂ ਅਸੀਂ ਜਾਣਦੇ ਹਾਂ ਕਿ ਕੱਲ ਸਾਡੇ ਓਨਟੇਰੀਓ ਟੋਰਾਂਟੋ ਦੇ ਵਿਚ, ਇਸ ਦੇ ਆਸ ਪਾਸ ਦੇ ਇਲਾਕਿਆਂ ਦੇ ਵਿਚ ਬਹੁਤ ਤੇਜ਼ ਹਨੇਰੀਆਂ ਮੌਲੇਧਾਰ ਮੀਂਹ ਜਿਹੜਾ ਪਿਆ, ਖਾਸ ਤੌਰ ਤੇ ਟੋਰਾਂਟੋ ਡਾਊਨ ਟਾਊਨ ਦੇ ਵਿਚ ਜਲਥਾ ਹੋਈ ਹੈ। ਔਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਯਕਦਮ ਏਡੀ ਵੱਡੀ ਤਾਦਾਦ ਦੇ ਵਿਚ ਮੀਂਹ ਪੈਂਦਾ ਹੈ ਤਾਂ ਕਿਸੇ ਵੀ ਦੇਸ਼ ਦੇ ਵਿਚ ਕਿਸੇ ਵੀ ਸ਼ਹਿਰ ਦੇ ਵਿਚ ਅਚਾਨਕ ਜਾਂ ਤਾਂ ਇਤਿਹਾਸ ਦੇ ਤੌਰ ਤੇ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ ਜਾਂ ਬਿਜਲੀ ਗੁੱਲ ਹੋ ਜਾਂਦੀ ਹੈ। ਬਿਜਲੀ ਬੰਦ ਰਹੀ, ਰੇਲ ਆਵਾਜਾਈ ਪ੍ਰਭਾਵਿਤ ਹੋਈ, ਬੱਸਾਂ ਪ੍ਰਭਾਵਿਤ ਹੋਈਆਂ, ਸੜਕਾਂ ਪ੍ਰਭਾਵਿਤ ਹੋਈਆਂ, ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ। 125 ਕਿਲੋਮੀਟਰ ਤੋਂ ਉੱਤੇ ਪ੍ਰਤੀ ਘੰਟੇ ਦੀ ਵੱਧ ਤੇਜ਼ ਰਫ਼ਤਾਰ ਦੇ ਨਾਲ ਇਹ ਚੱਲੀ। ਹਨੇਰੀ ਕਾਰਨ ਸੜਕਾਂ ਤੇ ਕਈ ਜਿਹੜੇ ਨੇ ਨਾਜ਼ੁਕ ਦਰਖਤ ਡਿੱਗ ਪਏ ਅਤੇ ਸੈਂਕੜੇ ਬਿਜਲੀ ਦੇ ਖੰਭੇ ਵੀ ਨੁਕਸਾਨੇ ਜਾਣ ਦੀਆਂ ਖ਼ਬਰਾਂ। ਸਵੇਰੇ ਵੀ ਆਪਾਂ ਖ਼ਬਰ ਸਾਂਝੀ ਕੀਤੀ ਸੀ, ਲਗਭਗ 65,000 ਘਰਾਂ ਦੀ ਬਿਜਲੀ ਗੁੱਲ ਹੋਈ ਪਰ ਉਸ ਨੂੰ ਠੀਕ ਕਰ ਲਿਆ ਗਿਆ। ਔਰ ਡੇਢ ਘੰਟਾ ਲਗਾਤਾਰ ਮੌਲੇਧਾਰ ਮੀਂਹ ਨੇ ਚਾਰ ਚੁਫੇਰੇ ਜਲ ਥਲ ਕਰ ਦਿੱਤੀ। ਲਗਭਗ 4-5 ਫੁੱਟ ਤੱਕ ਤੇਜ਼ ਪਾਣੀ ਦਾ ਵਹਾਅ ਚੱਲਣ ਨਾਲ ਆਮ ਜਨ ਜੀਵਨ ਜਿਹੜਾ ਹੈ, ਕਿਉਂਕਿ ਟੋਰਾਂਟੋ ਕਦੇ ਸੌਂਦਾ ਨਹੀਂ ਕੈਨੇਡਾ ਖਾਸ ਤੌਰ ਤੇ ਉਥੇ ਜਿਹੜਾ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ, ਪਰੰਤੂ ਕਿਸੇ ਜਾਨੀ ਜਿਹੜਾ ਹੈ ਨੁਕਸਾਨ ਦੀ ਖ਼ਬਰ ਨਹੀਂ ਆਈ। ਇਹ ਇਕ ਖੁਸ਼ ਵਾਲੀ ਖ਼ਬਰ ਹੈ। ਤੇ ਲਓ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣ ਰਹੇ ਹੋ, ਮੈਂ ਹਾਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ। ਪੇਸ਼ ਨੇ ਚੰਦ ਬਾਕੀ ਦੀਆਂ ਚੋਣਵੀਆਂ ਖ਼ਬਰਾਂ ਰੰਗਲਾ ਪੰਜਾਬ ਦੀ ਅੱਜ ਦੀ ਇਸ ਮਹਿਫਲ ਦੇ ਵਿਚ। ਇਕ ਵਾਰੀ ਫਿਰ ਤੋਂ ਆਪ ਸਭ ਦਾ ਹਾਰਦਿਕ ਨਿੱਘਾ ਸਵਾਗਤ ਤੇ ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਆਕਾਸ਼ਵਾਣੀ 1320 AM CJMR 1320 AM ਤੇ ਆਪ ਜੀ ਦਾ ਹਾਰਦਿਕ ਨਿੱਘਾ ਸਵਾਗਤ। ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਟੋਰਾਂਟੋ ਤੋਂ ਦਿੱਲੀ ਪਹੁੰਚੀ 46 ਸਾਲਾ ਇਕ ਭਾਰਤੀ ਮਹਿਲਾ ਦੇ ਕੋਲੋਂ 1.3 ਕਿਲੋ ਸੋਨੇ ਦੇ ਗਹਿਣੇ ਜ਼ਬਤ, ਹੁਣ ਮਾਮਲਾ ਦਰਜ। ਦਿੱਲੀ ਅਧਿਕਾਰੀਆਂ ਨੇ ਦਸਿਆ ਹੈ ਕਿ ਬਰਾਮਦ ਕੀਤੇ ਗਏ ਸੋਨੇ ਦਾ ਕਸਟਮ ਮੁਲਾਂਕਣ ਮੁੱਲ 1,93,593,507 ਰੁਪਏ ਭਾਵ ਲਗਭਗ 1,77,00,000 ਬਣਦਾ। ਹਾਲਾਂਕਿ ਇਸ ਦਾ ਬਾਜ਼ਾਰੀ ਮੁੱਲ ਜੇਕਰ ਮੁਲਾਂਕਣ ਕੀਤਾ ਜਾਵੇ ਤਾਂ ਉਹ 2,17,99,577 ਰੁਪਏ ਹੈ, ਭਾਵ ਲਗਭਗ 2.18 ਕਰੋੜ ਰੁਪਏ ਅੰਦਾਜ਼ਾ ਲਗਾਇਆ ਗਿਆ ਹੈ। ਖ਼ਬਰ ਵੈਸੇ ਖ਼ਬਰ ਹੈ ਪਰੰਤੂ ਇਤਿਹਾਸ ਦੇ ਤੌਰ ਤੇ ਇਕ ਬੇਨਤੀ ਕਰ ਦਈਏ ਕਿ ਤੁਸੀਂ ਆਪਣਾ ਗਹਿਣਾ ਗੱਟਾ ਜੇਕਰ ਤੁਸੀਂ ਇੰਡੀਆ ਲੈ ਕੇ ਜਾਣਾ ਵੀ ਚਾਹੁੰਦੇ ਹੋ ਕਿਸੇ ਵੇਲੇ ਸਾਨੂੰ ਸ਼ੌਂਕ ਹੁੰਦਾ ਵਿਆਹ ਸ਼ਾਦੀਆਂ ਤੇ ਪਾਉਣਾ, ਕਿਸੇ ਵੇਲੇ ਅਸੀਂ ਗਹਿਣਾ ਇਹੋ ਜਿਹਾ ਬਣਾਇਆ ਹੁੰਦਾ ਕਿ ਉਹ ਇੱਕ ਇੱਕ ਸੈੱਟ ਜਿਹੜਾ ਹੈ ਉਹ ਕਾਫੀ ਭਾਰਾ ਹੁੰਦਾ ਤੇ ਕਾਫੀ ਵਜ਼ਨੀ ਹੁੰਦਾ, ਖਾਸ ਤੌਰ ਤੇ ਕੈਨੇਡਾ ਦੇ ਵਿਚ, ਅਮਰੀਕਾ ਦੇ ਵਿਚ, ਜਾਂ ਤੁਸੀਂ ਦੁਬਈ ਦੇ ਵਿਚ ਗਹਿਣਾ ਲੈਂਦੇ ਹੋ ਤਾਂ ਕੁਝ ਉਹਦੀ ਕਹਿ ਲੋ ਕਿ ਬਣਤਰ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਭਾਰਾ ਹੁੰਦਾ। ਅਸੀਂ ਸ਼ੌਂਕ ਨਾਲ ਲੈ ਕੇ ਜਾਣਾ ਚਾਹੁੰਦੇ ਹਾਂ ਤੇ ਉਹਦੀ ਅਪਰੇਜ਼ਲ ਜ਼ਰੂਰ ਕਰਾ ਲਓ। ਆਪਣੇ ਕਿਸੇ ਵੀ ਜਿਹੜਾ ਜੁਲਰੀ ਸਟੋਰ ਤੋਂ ਜਾ ਕੇ ਉਸ ਨੂੰ ਕਹੋ ਕਿ ਉਹਦੀ ਅਪਰੇਜ਼ਲ ਕਰ ਦੇ, ਉਹਦੀ ਕਲਰ ਫੋਟੋ ਖਿੱਚ ਲਓ ਤੇ ਉਹਦੇ ਕੋਲੋਂ ਅਪਰੇਜ਼ਲ ਲੈ ਲਓ ਕਿ ਅਸੀਂ ਇਹ ਆਪਣਾ ਇੰਡੀਆ ਲੈ ਕੇ ਜਾਣਾ। ਵੈਸੇ ਤਾਂ ਅੱਜ ਇਨ੍ਹਾਂ ਦਿਨਾਂ ਦੇ ਵਿਚ ਲੈ ਕੇ ਜਾਣ ਦੀ ਲੋੜ ਨਹੀਂ, ਅਸੀਂ ਤਾਂ ਪਛਾਪਾ ਛੱਲੇ ਲਾ ਕੇ ਰੱਖ ਜਾਂਦੇ, ਚੈਨੀਆਂ ਵੀ ਲਾ ਕੇ ਰੱਖ ਜਾਂਦੇ ਵੀ ਠੀਕ ਆ ਜੇ ਹੈਗਾ ਤੇ ਇੱਥੇ ਪਾ ਲਓ, ਹੁਣ ਤਾਂ ਇੱਥੇ ਵੀ ਬੜੇ ਹਾਲਾਤ ਖਰਾਬ ਨੇ। ਤੇ ਤੁਸੀਂ ਉਹਦਾ ਅਪਰੇਜ਼ਲ ਕਰਾ ਲਓ ਜੇ ਤੁਸੀਂ ਲੈ ਕੇ ਵੀ ਜਾਣਾ, ਤੇ ਕਸਟਮ ਵਾਲਿਆਂ ਨੂੰ ਦੱਸੋ ਕਿ ਆਹ ਅਸੀਂ ਸਮਾਨ ਲੈ ਕੇ ਆਏ ਆ ਤੇ ਇਹ ਸਾਡਾ ਸਮਾਨ ਹੈ, ਇਹ ਸਮਾਨ ਅਸੀਂ ਵਾਪਸ ਲੈ ਕੇ ਜਾਣਾ। ਤੇ ਜੇ ਭਾਈ ਤੁਸੀਂ ਦੂਸਰੇ ਤਰੀਕੇ ਨਾਲ ਲੈ ਕੇ ਲੰਘਣ ਲੱਗੇ ਹੋ ਤਾਂ ਫਿਰ 100 ਦਿਨ ਚੁੱਕਦਾ ਤੇ 1 ਦਿਨ ਸਾਧ ਦਾ ਵੀ ਹੁੰਦਾ। ਸੋ ਹੁਣ ਇਹ ਬੀਬੀ ਫਸ ਗਈ ਹੈ, ਆਗੇ ਆਗੇ ਦੇਖੀਏ ਹੋਤਾ ਹੈ ਕਿਆ। ਉਧਰ ਨੇਪਾਲ ਚੋਂ ਹੜ੍ਹ ਨਾਲ ਤਬਾਹ ਜ਼ਿਲ੍ਹਿਆਂ ਚੋਂ 20,000 ਘਰ ਬਣਾਉਣ ਦੀ ਚੁਣੌਤੀ। 1,509 ਲੋਕਾਂ ਦੀ ਹੁਣ ਮੌਤ ਹੋ ਚੁੱਕੀ ਹੈ। 7 ਸਤੰਬਰ ਨੂੰ ਮਨਾਇਆ ਜਾਵੇਗਾ ਨੇਪਾਲ ਦੇ ਵਿਚ ਰਾਸ਼ਟਰੀ ਸੋਗ। ਚੀਨੀ ਅਧਿਕਾਰੀਆਂ ਨੇ ਹੋਰ ਗਲੇਸ਼ੀਅਰ ਟੁੱਟਣ ਅਤੇ ਲੜੀਵਾਰ ਆਫਤਾਂ ਦੀ ਚੇਤਾਵਨੀ ਦਿੱਤੀ ਹੈ। ਚੀਨ ਦੇ ਇਕ ਸੀਨੀਅਰ ਜਲਵਾਯੂ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਤਿੱਬਤੀ ਪਠਾਰ ਅਤੇ ਹੋਰ ਗਲੇਸ਼ੀਅਰ ਅਸਥਿਰਤ ਹੋਣ ਦਾ ਡਰ ਹੈ ਅਤੇ ਇਸ ਨਾਲ ਤਿੱਬਤ ਨੇਪਾਲ ਸਰਹੱਦ ਤੇ ਹਾਲ ਹੀ ਵਿਚ ਆਏ ਅਚਾਨਕ ਹੜ੍ਹ ਵਰਗੀਆਂ ਹੋਰ ਆਫਤਾਂ ਵੀ ਆ ਸਕਦੀਆਂ ਨੇ। ਇਕ ਅਧਿਕਾਰ ਤੇ ਚੀਨੀ ਸਰਕਾਰੀ ਏਜੰਸੀ ਕੌਮੀ ਜਲਵਾਯੂ ਕੇਂਦਰ ਤੇ ਡਿਪਟੀ ਡਾਇਰੈਕਟਰ ਗਾਉ ਰੋਗ ਨੇ ਕਿਹਾ ਹੈ ਕਿ ਪਿਛਲੇ 60 ਸਾਲਾਂ ਵਿਚ ਤਿੱਬਤੀ ਪਠਾਰ ਗਲੇਸ਼ੀਅਰ ਲਗਭਗ 24% ਸੁੰਗੜ ਗਿਆ ਹੈ ਤੇ ਕਰੀਬ 7,000 ਛੋਟੇ ਗਲੇਸ਼ੀਅਰ ਪੂਰੀ ਤਰ੍ਹਾਂ ਗਾਇਬ ਹੋ ਗਏ ਹਨ। ਦੂਜੇ ਪਾਸੇ ਨੇਪਾਲ ਵਿਚ ਪ੍ਰਭਾਵਿਤ ਇਲਾਕਿਆਂ ਚ ਹੋਰ ਲਾਸ਼ਾਂ ਮਿਲਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,252 ਤੋਂ ਉਤੇ ਦੱਸੀ ਜਾ ਰਹੀ ਹੈ। ਉਧਰ ਨੇਪਾਲ ਤੋਂ ਬਾਅਦ ਪੂਰਬੀ ਚੀਨ ਦੇ ਫੁਜ਼ਿਆਨ ਜ਼ਿਲ੍ਹੇ ਦੇ ਵਿਚ ਚੱਕਰਵਾਤ ਸੈਡੋਲ ਨੇ ਸੂਬੇ ਦੇ ਵਿਚ ਭਾਰੀ ਤਬਾਹੀ ਮਚਾਈ ਹੈ। 30 ਸੈਕਿੰਡ ਚੋਂ ਜਲ ਮਗਨ ਹੋਈ 3 ਮੰਜ਼ਿਲਾ ਇਮਾਰਤ, 2,500 ਲੋਕ ਸਕੂਲ ਚ ਫਸੇ ਨੇ। ਚੱਕਰਵਾਤ ਕਾਰਨ ਇਲਾਕੇ ਦੇ ਵਿਚ ਭਾਰੀ ਮੀਂਹ ਪੈਣ ਦੀ ਖ਼ਬਰ ਹੈ, ਜਿਸ ਕਾਰਨ ਹੜ੍ਹ ਤੇ ਜ਼ਮੀਨ ਖਿਸਕਣ ਦੀ ਚੇਤਾਵਨੀ ਦਿੱਤੀ ਗਈ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਦੇ ਅਨੁਸਾਰ ਫੁਜ਼ਿਆਨ ਤੱਟ ਦੇ ਨਾਲ ਕੁੱਲ 24 ਫੈਰੀ ਰੂਟ ਵੀ ਬੰਦ ਕਰ ਦਿੱਤੇ ਗਏ ਸਨ। ਸਿਆਂਜੂ ਕਾਉਂਟੀ ਵਿਚ ਭਾਰੀ ਮੀਂਹ ਕਾਰਨ ਆਏ ਅਚਾਨਕ ਹੜ੍ਹ ਕਾਰਨ 3 ਮੰਜ਼ਿਲਾ ਇਮਾਰਤ ਢਹਿ ਗਈ। ਚੀਨ ਦੇ ਫੁਜ਼ਿਆਨ ਸੂਬੇ ਦੇ ਫੂਡਿੰਗ ਸ਼ਹਿਰ ਵਿਚ ਭਾਰੀ ਹੜ੍ਹ ਨੀਵੇਂ ਇਲਾਕਿਆਂ ਵਿਚ ਗਿਆ, ਵਾਹਨ ਡੁੱਬ ਗਏ ਅਤੇ ਮਲਬਾ ਖਿੰਡ ਗਿਆ। ਗੰਭੀਰ ਖਤਰੇ ਕਾਰਨ ਸ਼ਹਿਰ ਦੇ ਕਾਰੋਬਾਰ, ਕੰਪਨੀ ਅਤੇ ਸਕੂਲ ਪੂਰੀ ਤਰ੍ਹਾਂ ਬੰਦ ਹਨ। ਅਧਿਕਾਰੀਆਂ ਨੇ ਸਾਵਧਾਨੀ ਵਜੋਂ ਕਮਜ਼ੋਰ ਇਲਾਕਿਆਂ ਤੋਂ ਲਗਭਗ 2,47,700 ਤੋਂ ਉਪਰ ਲੋਕਾਂ ਨੂੰ ਬਾਹਰ ਕੱਢਿਆ ਹੈ। ਚੀਨ ਨਾ ਹਾਲ ਹੀ ਦੇ ਮਹੀਨਿਆਂ ਚ ਅਚਾਨਕ ਹੜਾਂ ਤੇ ਤੂਫਾਨਾਂ ਸਮੇਤ ਕਈ ਗੰਭੀਰ ਕੁਦਰਤੀ ਆਫਤਾਂ ਦਾ ਸਾਹਮਣਾ ਕਰ ਰਿਹਾ ਹੈ। ਉਧਰ ਅਮਰੀਕਾ ਨੇ ਟਰੰਪ ਦੀ ਤਸਵੀਰ ਜਾਰੀ ਕੀਤੀ। ਅਮਰੀਕਾ ਨੇ ਟਰੰਪ ਦੀ ਤਸਵੀਰ ਵਾਲਾ $1 ਦਾ ਸਿੱਕਾ ਜਾਰੀ ਕਰਤਾ। $2.44 ਯਾਨੀ 230 ਰੁਪਏ ਦੀ ਕੀਮਤ ਰੱਖੀ ਗਈ ਹੈ। ਵਾਸ਼ਿੰਗਟਨ ਨੇ ਆਪਣੀ ਆਜ਼ਾਦੀ ਦੀ 250ਵੀਂ ਵਰੇਗੰਢ ਦੇ ਮੌਕੇ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਤਸਵੀਰ ਵਾਲਾ $1 ਦਾ ਖਾਸ ਸਿੱਕਾ ਜਾਰੀ ਕਰ ਦਿੱਤਾ ਹੈ। ਅਮਰੀਕੀ ਨੇ ਬੁੱਧਵਾਰ ਦੁਪਹਿਰ 12 ਵਜੇ ਇਸ ਦੀ ਵਿਕਰੀ ਵੀ ਸ਼ੁਰੂ ਕਰ ਦਿੱਤੀ ਹੈ। ਉਧਰ ਸਪੇਨ ਦੇ ਕੈਨਾਰੀ ਟਾਪੂ ਨੇੜੇ ਅੰਧ ਮਹਾਸਾਗਰ ਦੇ ਵਿਚ ਪ੍ਰਵਾਸੀਆਂ ਦੀ ਕਿਸ਼ਤੀ ਪਲਟਣ ਦੀ ਖ਼ਬਰ ਹੈ। 80 ਤੋਂ ਵੱਧ ਮੌਤਾਂ, ਦਰਜਨਾਂ ਲਾਪਤਾ। ਸਮੁੰਦਰ ਵਿਚ ਫਸੀ ਕਿਸ਼ਤੀ ਵਿਚੋਂ ਲਗਭਗ 40 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ, ਦਰਜਨਾਂ ਹੋਰਨਾਂ ਦੇ ਲਾਪਤਾ ਹੋਣ ਦਾ ਖਦਸ਼ਾ। ਦੂਜੇ ਪਾਸੇ ਏਜੰਸੀ ਨੇ 5 ਜਣਿਆਂ ਦੀਆਂ ਮੌਤਾਂ ਦੀ ਹੀ ਪੁਸ਼ਟੀ ਕੀਤੀ ਹੈ। ਉਧਰ ਸਪੇਨ ਦੀ ਸਮੁੰਦਰੀ ਬਚਾਅ ਸੇਵਾ ਨੇ ਦਸਿਆ ਹੈ ਕਿ ਕਿਸ਼ਤੀ ਹਾਦਸੇ ਵਿਚ ਬਚੇ 3 ਪ੍ਰਵਾਸੀਆਂ ਨੇ ਦਸਿਆ ਹੈ ਕਿ ਉਹ ਗਿਆਬੀਆ ਤੋਂ ਚੱਲੇ ਸਨ ਅਤੇ ਕਈ ਹਫ਼ਤਿਆਂ ਕਰੀਬ 1 ਮਹੀਨੇ ਤੋਂ ਉਤੇ ਸਮੁੰਦਰ ਵਿਚ ਫਸੇ ਹੋਏ ਸਨ। ਖਾਣ ਪੀਣ ਦਾ ਸਮਾਨ ਖਤਮ ਹੋਣ ਕਾਰਨ ਉਨ੍ਹਾਂ ਨੂੰ ਸਮੁੰਦਰੀ ਪਾਣੀ ਪੀਣਾ ਪਿਆ, ਜਿਸ ਨਾਲ ਉਹ ਬਿਮਾਰ ਹੋ ਗਏ। ਪ੍ਰਵਾਸੀਆਂ ਨੇ ਇਹ ਵੀ ਦਸਿਆ ਹੈ ਕਿ ਸ਼ੁਰੂ ਵਿਚ ਕਿਸ਼ਤੀ ਵਿਚ 100 ਤੋਂ ਵੱਧ ਲੋਕ ਸਵਾਰ ਸਨ, ਜਿਨ੍ਹਾਂ ਵਿਚ ਔਰਤਾਂ ਅਤੇ 1 ਬੱਚਾ ਵੀ ਸ਼ਾਮਲ ਸੀ। ਸਫ਼ਰ ਦੌਰਾਨ ਜਿਵੇਂ ਜਿਵੇਂ ਲੋਕਾਂ ਦੀ ਮੌਤ ਹੁੰਦੀ ਗਈ, ਉਨ੍ਹਾਂ ਦੀਆਂ ਲਾਸ਼ਾਂ ਨੂੰ ਸਮੁੰਦਰ ਵਿਚ ਸੁੱਟ ਦਿੱਤਾ ਜਾਂਦਾ ਰਿਹਾ, ਪਰ ਬਾਅਦ ਵਿਚ ਲਾਸ਼ਾਂ ਨੂੰ ਸੁੱਟਣ ਦੀ ਵੀ ਤਾਕਤ ਉਨ੍ਹਾਂ ਕੋਲ ਨਹੀਂ ਬਚੀ। ਖਰਾਬ ਮੌਸਮ, ਤੇਜ਼ ਹਵਾਵਾਂ ਤੇ 2.5 ਮੀਟਰ ਉੱਚੀਆਂ ਲਹਿਰਾਂ ਕਾਰਨ ਰਾਤ ਕਾਰਜਾਂ ਵਿਚ ਸਮੱਸਿਆ ਆਈ। ਪੱਛਮੀ ਅਫਰੀਕੀ ਅੰਧ ਮਹਾਸਾਗਰ ਦਾ ਇਹ ਰਸਤਾ ਯੂਰਪ ਜਾਣ ਵਾਲੇ ਸਭ ਤੋਂ ਖਤਰਨਾਕ ਸਮੁੰਦਰੀ ਰਸਤਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ, ਜਿੱਥੇ ਪਿਛਲੇ ਕੁਝ ਸਾਲਾਂ ਵਿਚ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਨੇ। ਇੱਥੇ ਖਬਰਾਂ ਨੂੰ ਇਕ ਛੋਟਾ ਜਿਹਾ ਵਿਰਾਮ ਤੋਂ ਬਾਅਦ ਅਗਲੇ ਹਿੱਸੇ ਦੀਆਂ ਖਬਰਾਂ ਫਿਰ ਲੈ ਕੇ ਹਾਜ਼ਰ ਹੋਵਾਂਗੇ। ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੁਸੀਂ ਇਸ ਵਕਤ CJMR 1320 AM ਤੇ ਸੁਣ ਰਹੇ ਹੋ। ਤੁਸੀਂ ਜਿਸ ਵੀ ਇਲਾਕੇ ਵਿਚ ਸਾਨੂੰ ਸੁਣ ਰਹੇ ਹੋ, ਜਿਸ ਵੀ ਏਰੀਏ ਦੇ ਵਿਚ ਸਾਨੂੰ ਸੁਣ ਰਹੇ ਹੋ, ਤੁਹਾਡੀ ਫੀਡਬੈਕ ਸਾਨੂੰ ਬੜੀ ਜ਼ਰੂਰੀ ਹੈ। ਤੁਸੀਂ ਸਾਡੇ ਸਹਿਯੋਗੀ ਹੋਵੋਗੇ, ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਤੁਸੀਂ ਈਸਟ ਵੈਸਟ ਨਾਰਥ ਸਾਊਥ ਜਿੱਥੇ ਵੀ ਸੁਣ ਰਹੇ ਹੋ, ਤੁਹਾਨੂੰ ਇਹ ਪ੍ਰੋਗਰਾਮ ਦੀ ਆਵਾਜ਼ ਕਿਵੇਂ ਕਾਰਾਂ ਵੈਨਾਂ ਟਰੱਕਾਂ ਜਾਂ ਘਰਾਂ ਦੇ ਵਿਚ ਸੁਣਾਈ ਦੇ ਰਹੀ ਹੈ, ਐਪ ਨੂੰ ਛੱਡ ਕੇ, IPTV ਬਾਕਸ ਨੂੰ ਛੱਡ ਕੇ, ਜਾਂ ਲੋਕਲ ਨੰਬਰ ਸਾਡਾ 647-910-1320 ਨੂੰ ਛੱਡ ਕੇ, ਜਾਂ ਅਮਰੀਕਾ ਵਾਲਾ 641-741-1919 ਨੂੰ ਛੱਡ ਕੇ, ਆਮ ਜਿਹੜਾ ਰੇਡੀਓ ਘਰਾਂ ਦੇ ਵਿਚ ਹੈ ਉਹਦੇ ਵਿਚ ਤੁਹਾਨੂੰ ਕਿਸੇ ਤਰ੍ਹਾਂ ਦੀ, ਪਹਿਲਾਂ ਜੇਕਰ ਆਵਾਜ਼ ਕਲੀਅਰ ਸੀ ਪਰੇਸ਼ਾਨੀ ਆ ਰਹੀ ਹੈ, ਜਿੱਥੇ ਆਵਾਜ਼ ਕਲੀਅਰ ਨਹੀਂ ਸੀ ਉੱਥੇ ਕਲੀਅਰ ਸੁਣਾਈ ਦੇ ਰਹੀ ਹੈ, ਤਾਂ ਸਾਨੂੰ ਬੜਾ ਅੱਛਾ ਲੱਗੇਗਾ ਤੁਹਾਡੀ ਫੀਡਬੈਕ ਲੈ ਕੇ। ਨੰਬਰ ਟੂ ਕਾਲ 9058132095-813-1320 ਤੇ ਤੁਸੀਂ ਕਾਲ ਕਰ ਸਕਦੇ ਹੋ। ਲਓ ਆਉਂਦੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320
3: You're listening to CNN Toronto, Chawla News Network Toronto.
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: Open 7 days a week. Located at 1850 Albion Road, Etobicoke.
1: Three locations to serve you.
2: ਇਹ ਹੈ ਟਾਟਾ ਆਟੋ ਇਲੈਕਟ੍ਰਿਕ ਦਾ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਦਾ ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
3: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
4: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
5: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 416-749-8333, ਯਾਨੀ 416-749-8333। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
6: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
2: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ। ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ? ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800-567-HURT-4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਕਟਾਰੀਆ ਟੂਰਸ ਐਂਡ ਟਰੈਵਲ। ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਡ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ, 9056781200, 905-678-1200। ਕਟਾਰੀਆ ਟੂਰਸ ਐਂਡ ਟਰੈਵਲ।
7: ਹੇ ਹਾਏ, ਕਿਆ ਹਾਲ ਹੈ ਤੁਮ ਸਬਕਾ ਯਾਰ?
8: ਅਰੇ ਜੁਗਨੂ, ਕਹਾਂ ਟਿਮਟਿਮਾਤੇ ਹੋ ਯਾਰ, ਅੱਜ ਕੱਲ ਤੋਂ ਦਿਖਤੇ ਵੀ ਨਹੀਂ।
7: ਬਸ ਯਾਰ, ਵੋ ਘਰ ਖਰੀਦਨੇ ਕੇ ਚੱਕਰ ਮੇਂ ਨਾ ਟੈਂਸ਼ਨ ਹੋਈ ਪੜੀ ਹੈ।
8: ਚਲ, ਤੇਰੀ ਟੈਂਸ਼ਨ ਦੂਰ ਕਰਤੇ ਹੈ। ਯੂ ਰਿਮੈਂਬਰ
7: ਅਰਸ਼ ਚਾਵਲਾ? ਹਾਂ ਯਾਰ, ਨਾਮ ਤੋ ਸੁਣਾ ਹੈ।
8: ਅਬੇ ਨਾਮ ਸੁਣਾ ਤੋ ਕਾਮ ਵੀ ਸੁਣ ਲੈ। ਰੀਮੈਕਸ ਕਾ ਟਾਪ ਪ੍ਰੋਡਿਊਸਰ ਹੈ, ਰੈਜ਼ੀਡੈਂਸ਼ੀਅਲ, ਪ੍ਰੀ ਕੰਸਟਰਕਸ਼ਨ, ਕਮਰਸ਼ੀਅਲ, ਬਾਈ, ਸੈਲ, ਇਨਵੈਸਟ, ਯੂ ਨੇਮ ਇਟ, ਹੀ ਗਾਟ ਇਟ। ਵੈਨ ਯੂਵ ਗਾਟ ਅਰਸ਼ ਚਾਵਲਾ ਬਾਈ ਯੋਰ ਸਾਈਡ, ਯੋਰ ਡ੍ਰੀਮ ਪ੍ਰੋਪਰਟੀ ਪਰਚੇਸ ਇਜ਼ ਜਸਟ ਐਜ਼ ਈਜ਼ੀ ਐਜ਼ ਸੀਨ, ਲਾਈਕ, ਬਾਈ। ਕਾਲ ਅਰਸ਼ ਚਾਵਲਾ ਐਟ 416-303-1515, 416-303-1515। ਤੁਹਾਡਾ ਆਪਣਾ ਅਰਸ਼ ਚਾਵਲਾ।
9: ਗ੍ਰੇਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: Na hire na. E ishq hun nahi nibna.
3: ਇੰਜਨਾ ਖਰਾਂਜਿਆ, ਮੈਂ ਤਾਂ ਤੇਰੇ ਲਈ ਪੀਜ਼ਾ ਮਸ਼ੀਨ ਤੋਂ ਥਿਨ ਕ੍ਰਸਟ ਚੀਜ਼ ਪੀਜ਼ਾ ਲੈ ਕੇ ਆਈ ਆ।
4: ਹੀਰੇ, ਦੋ ਲਾਰਜ ਪੀਜ਼ਾ, 4 ਟੌਪਿੰਗ ਈਚ, 2 ਡਿਪਿੰਗ ਸੌਸਸ ਆਰਡਰ ਕਰਨਾ ਸੀ, ਸਿਰਫ $25 ਚ ਆਪਾਂ ਦੋਹਾਂ ਤੇ ਚਾਚੇ ਕੈਦੋ ਨੇ ਵੀ ਰੱਜਣਾ ਸੀ।
5: ਟੇਸਟ ਵਿਦ ਸੁਪਰ, ਹਰ ਕੋਈ ਪੀਜ਼ਾ ਮਸ਼ੀਨ ਦਾ ਹੈ ਲਵਰ।
6: ਪੀਜ਼ਾ ਮਸ਼ੀਨ 2 ਲੋਕੇਸ਼ਨ ਤੋਂ ਸਰਵ ਕਰਦੇ ਨੇ, 2 ਫਿਲਾਸਫਰਸ ਟ੍ਰੇਲ ਬ੍ਰੈਂਪਟਨ, ਅਕ੍ਰੋਸ ਬ੍ਰੈਂਪਟਨ ਸਿਵਿਕ ਹਾਸਪਿਟਲ,
5: 373 ਸਟੀਲਸ ਐਵਨਿਊ ਵੈਸਟ, ਸ਼ੈਰੀਟਨ ਕਾਲਜ ਬੈਕ ਪਲਾਜ਼ਾ। ਕਾਲ 905-490-1222।
7: ਨੋਟ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਸ, ਖਿੜਕੀਆਂ, ਦਰਵਾਜ਼ੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-7962-5555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ।
8: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
7: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545589, 647-5584-589,

0: ਸਾਰੇ ਘਰ ਦੇ ਸਕੀਮਾਂ ਸਾਰੇ ਰਲ ਗਏ ਵੀ ਗੁੱਡੀ ਦਾ ਪ੍ਰਾਹੁਣਾ ਆ ਗਿਆ। ਪੰਜਾਬੀ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ, ਬੜਾ ਹੀ ਸਾਫ਼ ਸੁਥਰਾ ਗੀਤ ਜੋ ਸਾਡੇ ਸਭਿਆਚਾਰ ਦੇ ਵਿਚ ਆਉਂਦਾ ਸੀ ਜਦੋਂ ਪ੍ਰਾਹੁਣਾ ਆਉਂਦਾ ਸੀ, ਘਰ ਦਾ ਵੱਡਾ ਜਵਾਈ ਛੋਟਾ ਜਵਾਈ ਆਉਂਦਾ ਸੀ ਜੋ ਬਾਅਦ ਦੇ ਵਿਚ ਫੁੱਫੜ ਬਣ ਜਾਂਦਾ ਸੀ, ਉਹਦੀ ਆਓ ਭਗਤ ਵਾਸਤੇ ਘਰ ਦੇ ਵਿਚ ਕਿਵੇਂ ਤਿਆਰੀਆਂ ਹੁੰਦੀਆਂ ਨੇ, ਇਸ ਗੀਤ ਦੇ ਰਾਹੀਂ ਤੁਸੀਂ ਸੁਣਿਆ। ਮੇਲਾ ਕਿਰਤੀਆਂ ਦਾ ਹੋ ਰਿਹਾ ਜੋ ਹਰ ਸਾਲ ਹੁੰਦਾ ਹੈ, ਤੇ ਇਸ ਸਾਲ ਵੀ ਮੇਲਾ ਕਿਰਤੀਆਂ ਦਾ ਜਿਹੜਾ ਇਸ ਲੌਂਗ ਵੀਕਐਂਡ ਤੇ ਹੋਣਾ। ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਦਾ ਖੁੱਲ੍ਹਾ ਅਖਾੜਾ ਜੋ ਹਰਿੰਦਰ ਸੰਧੂ ਤੁਸੀਂ ਸੁਣਿਆ, 136 ਰਾਬਰਟ ਸਟਰੀਟ ਮਿਲਟਨ ਦੇ ਵਿਚ ਤੁਸੀਂ ਫਲਾਇਰ ਦੇਖ ਰਹੇ ਹੋ। ਜ਼ਿਆਦਾ ਜਾਣਕਾਰੀ ਤੁਸੀਂ ਫਲਾਇਰ ਤੋਂ ਵੀ ਲੈ ਸਕਦੇ ਹੋ ਤੇ ਸਰਦਾਰ ਗੁਰਮੇਲ ਸਿੰਘ ਸੱਗੂ ਹੁਣਾਂ ਨੂੰ ਵੀ ਕਾਲ ਕਰ ਸਕਦੇ ਹੋ। ਇਹ 7 ਸਪਟੰਬਰ ਛੁੱਟੀ ਵਾਲਾ ਦਿਨ ਹੈ, ਸੋ ਇਹ 136 ਰਾਬਰਟ ਸਟਰੀਟ ਮਿਲਟਨ ਦੇ ਵਿਚ ਹੋਵੇਗਾ। ਵਧੇਰੇ ਜਾਣਕਾਰੀ ਲਈ ਗੁਰਮੇਲ ਸਿੰਘ ਸੱਗੂ ਹੁਣਾਂ ਨੂੰ 6472001300 ਤੇ ਇਸ ਕਿਰਤੀਆਂ ਦੇ ਮੇਲੇ ਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ। ਲਓ ਪੇਸ਼ ਕਰਾਂਗੇ ਪੰਜਾਬ ਤੋਂ ਖਬਰਾਂ ਅੱਜ ਦੀ ਇਸ ਮਹਿਫਲ ਦੇ ਵਿਚ। ਮੈਂ ਤੁਹਾਡਾ ਦੋਸਤ ਹੋ ਦਿਲਬਾਗ ਸਿੰਘ ਚਾਵਲਾ। ਤੁਹਾਡੀਆਂ ਕੁਝ ਲਾਈਨਾਂ ਫਲੈਸ਼ ਹੋ ਰਹੀਆਂ ਸਨ ਜਦੋਂ ਮੈਂ ਗੱਲਬਾਤ ਕਰ ਰਿਹਾ ਸੀ, ਤੁਸੀਂ ਦੁਬਾਰਾ ਕਾਲ ਕਰਨਾ ਚਾਹੋ ਤਾਂ ਰਾਜ ਟੀਵੀ ਤੁਹਾਡੀ ਕਾਲ ਅਸੀਂ ਲੈ ਲਵਾਂਗੇ। ਤੁਹਾਡੇ ਵੱਲੋਂ ਬੈਸਟ ਵਿਸ਼ੀ, ਸ਼ੁਭਕਾਮਨਾਵਾਂ, ਮੁਬਾਰਕਾਂ ਸਾਡੇ ਇਸ ਨਵੇਂ ਚੈਨਲ ਤੇ। ਕਹਿ ਲਓ ਕਿ ਅਸੀਂ ਦੁਬਾਰਾ ਵਾਪਸ ਆਏ ਹਾਂ ਪੁਰਾਣੇ ਚੈਨਲ ਤੇ 1320 AM ਤੇ, ਜੋ 29 ਅਪ੍ਰੈਲ 1997 ਤੋਂ ਅਸੀਂ ਇਹਦੀ ਗੋਦੀ ਦਾ ਆਨੰਦ ਮਾਣਿਆ ਇੱਥੇ ਬੈਠੇ, ਤੁਹਾਨੂੰ ਆਪਣੀਆਂ ਗੱਲਾਂ ਬਾਤਾਂ ਗੀਤਾਂ ਸੰਗੀਤਾਂ ਦੇ ਨਾਲ, ਟਾਕ ਸ਼ੋਅ ਦੇ ਨਾਲ, ਵੱਖ ਵੱਖ ਫੰਡ ਰੇਜ਼ ਆਪਾਂ ਕੀਤੇ। ਇਹ ਇਕ ਅਜਿਹਾ ਚੈਨਲ ਹੈ ਜਿਨੇ ਕਮਿਊਨਿਟੀ ਦੇ ਹਰ ਦੁੱਖ ਸੁੱਖ ਦੇ ਵਿਚ ਸਾਥ ਦਿੱਤਾ ਤੇ ਅਸੀਂ ਇਸ ਨੂੰ ਦੁਬਾਰਾ ਤੁਹਾਡੇ ਲਈ ਲੈ ਕੇ ਆਏ ਹਾਂ। ਔਰ ਕੋਈ ਪਰੇਸ਼ਾਨੀ ਆ ਰਹੀ ਹੈ ਸੁਣ ਦੇ ਵਿਚ ਕਿਸੇ ਵੀ ਜਗ੍ਹਾ ਦੇ ਵਿਚ ਕਿਸੇ ਵੀ ਏਰੀਏ ਦੇ ਵਿਚ, ਰੇਡੀਓ ਤੇ ਨਾ ਕਿ ਟੈਲੀਫੋਨ ਤੇ, ਨਾ ਕਿ ਜਿਹੜਾ ਹੈ ਸਾਡੇ ਐਪਸ ਤੇ, ਨਾ ਕਿ ਸੀਜੀਐਮਆਰ ਦੇ 1320 ਮੀਟਰ ਦੇ ਐਪ ਦੇ ਉੱਤੇ, ਜੇਕਰ ਰੈਗੂਲਰ ਰੇਡੀਓ ਕਾਰ ਦੇ ਵਿਚ ਹੈ ਜਾਂ ਟਰੱਕ ਦੇ ਵਿਚ ਹੈ ਜਾਂ ਘਰਾਂ ਦੇ ਵਿਚ ਹੈ, ਉੱਥੇ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਆਵਾਜ਼ ਦੇ ਵਿਚ ਕੋਈ ਪਰੇਸ਼ਾਨੀ ਹੈ, ਤੁਸੀਂ ਆਨ ਏਅਰ ਆ ਕੇ ਵੀ ਦੱਸ ਸਕਦੇ ਹੋ। ਤੇ ਜੇ ਤੁਹਾਨੂੰ ਟੈਲੀਫੋਨ ਤੇ ਨਹੀਂ ਸੁਣਾਈ ਦੇ ਰਿਹਾ, ਕਿਸੇ ਵੇਲੇ ਹੋ ਸਕਦਾ ਕੋਈ ਪਰੇਸ਼ਾਨੀ ਹੋ ਜਾਵੇ, ਤਾਂ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ 6472001320, 6479101320 ਤੇ ਤੁਸੀਂ ਡਾਇਲ ਕਰਕੇ ਸੁਣ ਸਕਦੇ ਹੋ ਪੂਰੇ ਕੈਨੇਡਾ ਦੇ ਵਿਚ ਤੇ ਅਮਰੀਕਾ 6417471919। ਕਾਲਰ ਨੇ ਇੱਕ ਵੈਲਕਮ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭੈਣ ਜੀ, ਜੀ ਆਇਆਂ ਨੂੰ।
1: ਹਾਂਜੀ ਪਹਿਲਾਂ ਵਧਾਈਆਂ ਤੁਹਾਨੂੰ, ਪਹਿਲੀਆਂ ਵਧਾਈਆਂ ਤੁਹਾਨੂੰ ਬੈਕ ਟੂ ਇਸ ਰੇਡੀਓ ਸਟੇਸ਼ਨ ਤੇ ਆਉਣ ਦੀਆਂ,
0: ਬੈਕ ਟੂ ਸੀਜੀਐਮਆਰ।
1: ਹਾਂਜੀ ਬਹੁਤ ਬਹੁਤ ਵਧਾਈਆਂ, ਔਰ ਇਹਦੀ ਆਵਾਜ਼ ਅੱਗੇ ਨੂੰ ਵੀ ਮੈਨੂੰ ਸਾਨੂੰ ਕਲੀਅਰ ਸੁਣਦੀ ਆ। ਤੇ ਦੂਸਰੀਆਂ ਵਧਾਈਆਂ ਬੇਟੀ ਦੇ ਵਿਆਹ ਦੀਆਂ,
0: ਤੇ
1: ਤੀਸਰੀਆਂ ਵਧਾਈਆਂ ਤੁਹਾਨੂੰ ਛੋਟੇ ਚਾਵਲਾ ਦੇ ਆਉਣ ਦੀਆਂ। ਚਾਵਲਾ ਸਾਹਿਬ ਦਾ ਜੇ ਤੁਸੀਂ ਨਾਂ ਦੱਸ ਸਕਦੇ, ਕੀ ਨਾਂ ਰੱਖਿਆ ਕਿ ਨਹੀਂ? ਅਜੇ ਨੀ
0: ਨਹੀਂ ਜੀ ਰੱਖਿਆ ਜੀ। ਅਰਸ਼ੁਣਾ ਨੇ ਵੱਡੇ ਦਾ ਨਾਮ ਰਣਬੀਰ ਸਿੰਘ ਹੈ, ਛੋਟੇ ਦਾ ਰਾਜਵੀਰ ਸਿੰਘ ਹੈ।
1: ਰਾਜਵੀਰ ਬਹੁਤ ਪਿਆਰੇ ਨਾਂ ਆ ਜੀ।
0: ਥੈਂਕ ਯੂ ਜੀ।
1: ਰਾਜ ਕਰਨ ਤੇ ਬਹੁਤ ਖੁਸ਼ੀ ਆ ਤੁਹਾਡੇ ਵਾਪਿਸ ਆਉਣ ਦੀ, ਤੇ ਆਵਾਜ਼ ਬਹੁਤ ਕਲੀਅਰ ਆ, ਕਿਸੇ ਨੂੰ ਮੈਨੂੰ ਨੀ ਲੱਗਦਾ ਕਿਸੇ ਨੂੰ ਕੋਈ ਸ਼ਿਕਾਇਤ ਹੋਊਗੀ। ਤੇ ਜੁਗ ਜੁਗ ਜੀਓ, ਜਵਾਨੀਆਂ ਮਾਣੋ, ਛੋਟੇ ਚਾਵਲਿਆਂ ਨੂੰ ਬਹੁਤ ਬਹੁਤ ਪਿਆਰ ਆ। ਇੱਕ ਤਾਂ ਮੈਂ ਦੇਖਿਆ ਜਿਹੜਾ 2 ਸਾਲ ਦਾ ਗੁਰੂ ਘਰ ਚ ਉਸ ਦਿਨ ਵਿਆਹ ਵਾਲੇ ਦਿਨ, ਤੇ ਉਹਨਾਂ ਦੀ ਮਾਂ ਨੂੰ ਵੀ ਦੇਖਿਆ ਤੇ ਦਾਦੀ ਰਹਿ ਗਈ, ਦਾਦੀ ਜੀ ਨੂੰ
0: ਪਿਕਚਰ ਲਾ ਦਿੰਦੇ, ਫੈਮਿਲੀ ਪਿਕਚਰ ਲਾ ਦਿੰਦੇ। ਥੈਂਕ ਯੂ।
1: ਹਾਂਜੀ ਚਲੋ ਜੀ, ਬਹੁਤ ਸੋਹਣੀ ਗੱਲ ਆ, ਬਹੁਤ ਬਹੁਤ ਵਧਾਈਆਂ ਤੁਹਾਨੂੰ
0: ਭੈਣ ਮੇਰੀ। ਥੈਂਕ ਯੂ।
1: ਹਾਂਜੀ ਓਕੇ ਜੀ,
0: ਸਤਿ ਸ੍ਰੀ ਅਕਾਲ ਜੀ। ਲਓ ਹੁਣ ਪੇਸ਼ ਕਰਾਂਗੇ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ ਖਬਰਾਂ। ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸਟੂਡੀਓ ਦਾ ਨੰਬਰ 9056131320, 9058131320। ਪੇਸ਼ ਨੇ ਚੰਦ ਚੁਣਵੀਆਂ ਖਬਰਾਂ।
2: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ, ਤੁਸੀਂ ਸੁਣ ਰਹੇ ਹੋ ਸੀਜੀਐਮਆਰ 1320। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਬਿਨਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਿਆਂ ਸਾਂਝੀ ਅਗਵਾਈ ਹੇਠਾਂ ਚੋਣ ਲੜੇਗੀ ਕਾਂਗਰਸ ਪਾਰਟੀ। ਆਮ ਆਦਮੀ ਪਾਰਟੀ ਨੇ ਵੀ ਕੀਤੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ, 14 ਨਵੇਂ ਹਲਕਾ ਇੰਚਾਰਜ ਲਗਾਏ। ਮਾਣਹਾਨੀ ਦੇ ਇੱਕ ਮਾਮਲੇ ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਕਾਂਗਰਸੀ ਆਗੂ ਤੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਨੂੰ ਕੀਤਾ ਤਲਬ। ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਦੋਸ਼ੀ ਕਾਬੂ। ਤੇ ਸੁਖਬੀਰ ਸਿੰਘ ਬਾਦਲ ਨੂੰ 9 ਸਾਲ ਪੁਰਾਣੇ ਮਾਣਹਾਨੀ ਦੇ ਕੇਸ ਵਿੱਚ ਜਲਦ ਹੀ ਮਿਲ ਸਕਦੀ ਹੈ ਰਾਹਤ, ਹੋ ਸਕਦਾ ਹੈ ਕੇਸ ਵਾਪਸ। ਹੁਣ ਖਬਰਾਂ ਤਫਸੀਲ ਦੇ ਨਾਲ। ਪੰਜਾਬ ਵਿਧਾਨ ਸਭਾ ਚੋਣਾਂ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਪਾਰਟੀ ਇੱਕ ਵਾਰ ਮੁੜ ਸੱਤਾ ਦੀ ਵਾਪਸੀ ਦੀ ਰਾਹ ਤਲਾਸ਼ ਰਹੀ ਹੈ। ਅਜਿਹੇ ਵਿੱਚ ਕਿਆਸ ਲਗਾਏ ਜਾ ਰਹੇ ਨੇ ਕਿ ਪਾਰਟੀ ਇਸ ਵਾਰ ਬਿਨਾਂ ਕਿਸੇ ਸੀਐਮ ਚਿਹਰੇ ਦੇ ਚੋਣ ਲੜਨ ਜਾ ਰਹੀ ਹੈ। ਦਰਅਸਲ ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੀ ਖਿੱਚੋਤਾਣ ਨੂੰ ਲੈ ਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ਤੇ ਇੱਕ ਅਹਿਮ ਬੈਠਕ ਹੋਈ ਹੈ। ਬੈਠਕ ਦੇ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਤੇ ਸੰਗਠਨ ਮਹਾਂਸਚਿਵ ਕੇਸੀ ਵੇਣੁਗੋਪਾਲ ਮੌਜੂਦ ਰਹੇ। ਇਹ ਬੈਠਕ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਬੁਲਾਈ ਗਈ ਸੀ। ਸੂਤਰਾਂ ਦੇ ਮੁਤਾਬਕ ਬੈਠਕ ਵਿੱਚ ਪਾਰਟੀ ਨੇ ਸਾਂਝੀ ਅਗਵਾਈ ਹੇਠਾਂ ਚੋਣ ਲੜਨ ਦਾ ਫੈਸਲਾ ਕੀਤਾ। ਇਸ ਦੌਰਾਨ ਵੇਣੁਗੋਪਾਲ ਨੇ ਖੜਗੇ ਅਤੇ ਰਾਹੁਲ ਗਾਂਧੀ ਦੇ ਸਾਹਮਣੇ ਪੰਜਾਬ ਕਾਂਗਰਸ ਨਾਲ ਸੰਬੰਧਿਤ ਰਿਪੋਰਟ ਵੀ ਪੇਸ਼ ਕੀਤੀ ਹੈ। ਖ਼ਬਰਾਂ ਦੇ ਮੁਤਾਬਕ ਪਾਰਟੀ ਵੱਲੋਂ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਿਆਂ ਸਾਂਝੀ ਅਗਵਾਈ ਹੇਠਾਂ ਚੋਣ ਲੜਨ ਦਾ ਫੈਸਲਾ ਕੀਤਾ ਗਿਆ। ਇਸ ਬੈਠਕ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੀ ਸ਼ਾਮਲ ਹੋਣ ਦੀ ਖ਼ਬਰ ਹੈ, ਪਰ ਚਰਨਜੀਤ ਸਿੰਘ ਚੰਨੀ ਨੂੰ ਇਸ ਮੀਟਿੰਗ ਤੋਂ ਦੂਰ ਰੱਖਿਆ ਗਿਆ। ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਨੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਹਲਕਾ ਇੰਚਾਰਜ ਨਿਯੁਕਤ ਕਰਨੇ ਸ਼ੁਰੂ ਕਰ ਦਿੱਤੇ ਨੇ। ਮਈ ਤੋਂ ਪਾਰਟੀ ਨੇ 14 ਹਲਕਿਆਂ ਦੇ ਵਿੱਚ ਨਵੇਂ ਹਲਕਾ ਇੰਚਾਰਜ ਨਿਯੁਕਤ ਕੀਤੇ ਨੇ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ 5 ਹਲਕਿਆਂ ਦੇ ਵਿੱਚ ਹਲਕਾ ਇੰਚਾਰਜ ਨਿਯੁਕਤ ਕੀਤੇ ਨੇ ਜਿੱਥੇ ਆਪ ਵਿਧਾਇਕ ਪਹਿਲਾਂ ਤੋਂ ਹੀ ਮੌਜੂਦ ਨੇ। ਹੁਣ ਸਵਾਲ ਇਹ ਉੱਠਦਾ ਹੈ ਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਹਲਕਾ ਇੰਚਾਰਜਾਂ ਨੂੰ ਟਿਕਟ ਦੇਵੇਗੀ ਜਾਂ ਮੌਜੂਦਾ ਵਿਧਾਇਕ ਨੂੰ। ਜੋ ਵੀ ਹੋਵੇ, ਹਲਕਾ ਵਰਕਰਾਂ ਤੇ ਆਮ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਭੰਬਲ ਭੂਸਾ ਪਾਇਆ ਜਾ ਰਿਹਾ। ਉਹਨਾਂ ਨੂੰ ਅੱਗੇ ਕਿਸ ਨਾਲ ਕੰਮ ਕਰਨਾ ਚਾਹੀਦਾ, ਉਹ ਇਸ ਗੱਲ ਨੂੰ ਲੈ ਕੇ ਵੀ ਦੁਚਿੱਤੀ ਦੇ ਵਿੱਚ ਨੇ। ਪਾਰਟੀ ਸੂਤਰਾਂ ਦੇ ਮੁਤਾਬਕ ਹਾਈਕਮਾਂਡ ਨੇ ਉਹਨਾਂ ਹਲਕਿਆਂ ਦੀ ਸੂਚੀ ਤਿਆਰ ਕੀਤੀ ਹੈ ਜਿੱਥੇ ਵਿਧਾਇਕਾਂ ਦੇ ਨਾਲ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣਗੇ। ਰਾਜਨੀਤਿਕ ਮਾਹਰਾਂ ਦਾ ਕਹਿਣਾ ਹੈ ਕਿ ਪਾਰਟੀ ਮੌਜੂਦਾ ਵਿਧਾਇਕ ਦੀ ਮੌਜੂਦਗੀ ਦੇ ਬਾਵਜੂਦ ਹਲਕਾ ਇੰਚਾਰਜ ਨਿਯੁਕਤ ਕਰ ਰਹੀ ਹੈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਪਾਰਟੀ ਹਾਈਕਮਾਂਡ ਵਿਧਾਇਕਾਂ ਦੇ ਕੰਮ ਤੋਂ ਅਸੰਤੁਸ਼ਟ ਹੈ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
2: ਮਾਣਹਾਨੀ ਦੇ ਇੱਕ ਮਾਮਲੇ ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਕਾਂਗਰਸੀ ਆਗੂ ਤੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਉਰਫ ਰਾਜਾ ਵੀਰ ਕਲਾ ਨੂੰ ਤਲਬ ਕੀਤਾ। ਉਨ੍ਹਾਂ ਦੇ ਖਿਲਾਫ਼ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਟੀਸ਼ਨ ਦਾਇਰ ਕੀਤੀ ਸੀ। ਮਾਮਲੇ ਦੀ ਸੁਣਵਾਈ 7 ਸਤੰਬਰ ਨੂੰ ਹੋਵੇਗੀ, ਜਿਸ ਦੌਰਾਨ ਰਾਜਾ ਵੀਰ ਕਲਾ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਪਏਗਾ। ਅਮਨ ਅਰੋੜਾ ਨੇ ਅਦਾਲਤ ਦੇ ਵਿੱਚ ਦਾਇਰ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ 20 ਸਤੰਬਰ 2018 ਨੂੰ ਚੋਣਾਂ ਦੇ ਦੌਰਾਨ ਰਾਜਾ ਵੀਰ ਕਲਾ ਨੇ ਸੰਗਰੂਰ ਦੇ PWD ਰੈਸਟ ਹਾਊਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਪ੍ਰੈਸ ਕਾਨਫਰੰਸ ਦੇ ਦੌਰਾਨ ਉਨ੍ਹਾਂ ਨੇ ਅਮਨ ਅਰੋੜਾ ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਲਈ ਜ਼ਿੰਮੇਵਾਰ ਦੱਸਿਆ ਸੀ ਔਰ ਇਸ ਨੂੰ ਖੁਦਕੁਸ਼ੀ ਨਹੀਂ ਸਗੋਂ ਕਤਲ ਕਰਾਰ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਮੰਤਰੀ ਨੇ ਇਸ ਮਾਮਲੇ ਸਬੰਧੀ ਖੁਦ ਅਦਾਲਤ ਦੇ ਵਿੱਚ ਗਵਾਹੀ ਦਿੱਤੀ ਔਰ ਕਈ ਸਬੂਤ ਪੇਸ਼ ਕੀਤੇ ਸਨ। ਅਦਾਲਤ ਨੇ ਕਿਹਾ ਕਿ ਮੁਲਜ਼ਮ ਆਗੂ ਖਿਲਾਫ਼ ਪਹਿਲੀ ਨਜ਼ਰੇ ਮਾਣਹਾਨੀ ਦਾ ਮਾਮਲਾ ਬਣਦਾ ਹੈ, ਇਸ ਲਈ ਅਦਾਲਤ ਨੇ ਉਨ੍ਹਾਂ ਨੂੰ IPC ਦੀ ਧਾਰਾ 500 ਤਹਿਤ ਮੁਕੱਦਮੇ ਦਾ ਸਾਹਮਣਾ ਕਰਨ ਦੇ ਲਈ ਤਲਬ ਕਰ ਲਿਆ। ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਅੱਜ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਮਨਦੀਪ ਸਿੰਘ ਨਾਂ ਦਾ ਇਹ ਨੌਜਵਾਨ ਸਥਾਨਕ ਸ਼ਹੀਦ ਊਧਮ ਸਿੰਘ ਨਗਰ ਦਾ ਰਹਿਣ ਵਾਲਾ ਦੱਸਿਆ ਜਾਂਦਾ, ਜਿਸ ਨੇ ਗੁਟਕਾ ਸਾਹਿਬ ਦੇ ਅੰਗ ਪੜ੍ਹ ਕੇ ਦਰਸ਼ਨ ਕਰਨ ਆਈ ਇੱਕ ਸ਼ਰਧਾਲੂ ਔਰਤ ਦੀ ਚੁੰਨੀ ਦੇ ਲੜ ਬੰਨ ਦਿੱਤੇ। ਬਾਅਦ ਵਿੱਚ ਇਸ ਘਟਨਾ ਦਾ ਪਤਾ ਲੱਗਣ ਤੇ ਸ੍ਰੀ ਦਰਬਾਰ ਸਾਹਿਬ ਦੇ ਇੱਕ ਮੁਲਾਜ਼ਮ ਵੱਲੋਂ ਪੁਲਿਸ ਥਾਣਾ ਕੋਤਵਾਲੀ ਵਿਖੇ ਇਸ ਸਬੰਧੀ ਦਰਖਾਸਤ ਦਿੱਤੀ ਗਈ, ਜਿਸ ਤੇ CCTV ਕੈਮਰੇ ਦੀ ਮਦਦ ਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਸਟਾਫ਼ ਅਤੇ ਪੁਲਿਸ ਵੱਲੋਂ ਉਕਤ ਨੌਜਵਾਨ ਨੂੰ ਪਛਾਣ ਕੇ ਕਾਬੂ ਕੀਤਾ ਗਿਆ। ਪੁਲਿਸ ਦੇ ACP ਸੁਰਿੰਦਰ ਸਿੰਘ ਨੇ ਵੀਡੀਓ ਬਿਆਨ ਦੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਥਾਣਾ ਕੋਤਵਾਲੀ ਵਿਖੇ ਇਸ ਸਬੰਧੀ ਪਰਚਾ ਦਰਜ ਕਰ ਲਿਆ ਗਿਆ। ਇਸ ਦੌਰਾਨ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਵਾਪਰੀ ਘਟਨਾ ਦੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵੱਲੋਂ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਜੀਵਨ ਦੇਣ ਵਾਲੀ ਹੈ, ਪਰੰਤੂ ਮਾੜੀ ਬਿਰਤੀ ਦੇ ਕੁਝ ਲੋਕਾਂ ਵੱਲੋਂ ਅਜਿਹੀਆਂ ਕੋਝੀਆਂ ਹਰਕਤਾਂ ਕਰਕੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਜਾਂਦੀ ਹੈ। ਸੁਖਬੀਰ ਸਿੰਘ ਬਾਦਲ ਨੂੰ 9 ਸਾਲ ਪੁਰਾਣੇ ਇੱਕ ਮਾਣਹਾਨੀ ਦੇ ਕੇਸ ਵਿੱਚ ਜਲਦ ਹੀ ਰਾਹਤ ਮਿਲਣ ਦੀ ਸੰਭਾਵਨਾ ਹੈ। ਇਹ ਕੇਸ ਜਨਵਰੀ 2017 ਦੇ ਵਿੱਚ ਧਾਰਮਿਕ ਸੰਗਠਨ ਅਖੰਡ ਕੀਰਤਨੀ ਜਥੇ ਦੇ ਰਜਿੰਦਰਪਾਲ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਦਰਜ ਕਰਵਾਇਆ ਗਿਆ ਸੀ, ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਅਖੰਡ ਕੀਰਤਨੀ ਜਥੇ ਨੂੰ ਅੱਤਵਾਦੀ ਸੰਗਠਨ ਦੱਸਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: ਖਬਰਾਂ ਦੇ ਇਸ ਵਿਸ਼ੇਸ਼ ਬੁਲੇਟਿਨ ਨੂੰ ਕੈਲੇਡਨ ਸਬਜ਼ੀ ਫਾਰਮ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਕੈਲੇਡਨ ਸਬਜ਼ੀ ਫਾਰਮ ਤੁਹਾਡੇ ਸ਼ਹਿਰ ਦੇ ਵਿਚ 12050 ਏਅਰਪੋਰਟ ਰੋਡ ਏਅਰਪੋਰਟ ਤੇ ਮੇ ਫੀਲਡ ਦੀ ਇੰਟਰਸੈਕਸ਼ਨ ਤੇ ਇਕ ਅਜਿਹਾ ਸ਼ਾਨਦਾਰ ਨਾਮ ਹੈ ਜੋ ਤੁਹਾਨੂੰ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ, ਜੇ ਕਿਤੇ ਤੁਸੀਂ ਖੇਤਾਂ ਦੇ ਵਿਚ ਬੀਜੀਆਂ ਹੋਈਆਂ ਸਬਜ਼ੀਆਂ ਤਾਜ਼ੀਆਂ ਤਾਜ਼ੀਆਂ ਆਪ ਨਹੀਂ ਬੀਜ ਸਕੇ ਤੇ ਤੁਸੀਂ ਚਾਹੁੰਦੇ ਹੋ ਕਿ ਤਾਜ਼ਾ ਤਾਜ਼ਾ ਸਬਜ਼ੀਆਂ ਮਿਲ, ਜਿਨ੍ਹਾਂ ਦੇ ਖਾਸ ਤੌਰ ਤੇ ਘੀਆ, ਮਟਰ, ਲੌਕੀ, ਸ਼ਲਗਮ, ਮੂਲੀਆਂ ਤੇ ਤਿੱਖੀਆਂ ਤੇਜ਼ ਤਰਾਰ ਮਿਰਚਾਂ ਜਿਹੜੀਆਂ ਨੇ ਇਨ੍ਹਾਂ ਦੀਆਂ ਤੁਸੀਂ ਲੈ ਕੇ ਆਓ, ਉਨ੍ਹਾਂ ਨੂੰ ਗ੍ਰੈਂਡ ਕਰਕੇ ਤੇ ਫਰੀਜ ਕਰਕੇ ਰੱਖ ਲਓ, ਚਿਮਚਾ ਕੱਢਿਆ ਤੇ ਪਾਇਆ ਤੇ ਸਾਰਾ ਸਾਲ ਤੁਸੀਂ ਆਨੰਦ ਮਾਣੋਗੇ। ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਅਤੇ ਹਰ ਤਰ੍ਹਾਂ ਦੇ ਜਿਹੜੇ ਨੇ ਸਾਈਜ਼ ਦੇ ਤੇ ਹਰ ਤਰ੍ਹਾਂ ਦੇ ਬਰਤਨ ਇੱਥੋਂ ਮਿਲਦੇ ਨੇ। ਫੋਲਡਿੰਗ ਬੈੱਡ, ਨਵਾਰੀ, ਪਲੰਗ, ਮੂੜੇ, ਸਾਈਕਲ, ਤੰਦੂਰ ਤੇ ਸਰੋਂ ਦਾ ਸਾਗ ਬਣਿਆ ਬਣਾਇਆ ਤੇ ਡੇਲੀ ਬਣਦਾ, ਮੱਕੀ ਦੀਆਂ ਰੋਟੀਆਂ ਉਹ ਲੈ ਸਕਦੇ ਹੋ, ਜਾਂ ਸਰੋਂ ਦਾ ਸਾਗ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਘਰ ਲਾ ਕੇ ਬਣਾਉਣਾ ਤਾਂ ਕੈਲੇਡਨ ਸਬਜ਼ੀ ਫਾਰਮ ਇਹ ਵੀ ਸਰਵਿਸ ਤੁਹਾਨੂੰ ਪ੍ਰੋਵਾਈਡ ਕਰਦਾ। 12050 ਏਅਰਪੋਰਟ ਰੋਡ ਏਅਰਪੋਰਟ ਤੇ ਮੇਫੀਲਡ, ਨੰਬਰ ਟੂ ਕਾਲ 9058409000 ਟਾਪ ਚੋਇਸ ਇਲੈਕਟ੍ਰੋਨਿਕਸ ਪ੍ਰਾਊਡਲੀ ਸਪਾਂਸਰ ਰੰਗਲਾ ਪੰਜਾਬ 16 ਇੰਟਮੋਰ ਡਰਾਈਵ ਬਰੈਂਪਟਨ 5461 ਹਾਈਵੇ 6 ਨਾਰਥ ਕੋਲਫ ਟਾਪ ਚੋਇਸ ਨੰਬਰ 9057900045 ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ, ਹਾਈ ਐਂਡ ਦੇ ਅਪਲਾਇੰਸਸ ਤੁਸੀਂ ਲੈ ਕੇ ਆਉਣੇ ਨੇ ਤਾਂ ਟਾਪ ਚੋਇਸ ਤੇ ਆ ਸਕਦੇ ਹੋ। 9059900045 ਐਨਆਰਆਈ ਮੈਰਿਜ ਬਿਊਰੋ ਹਰ ਜਾਤ, ਹਰ ਮਜ਼ਹਬ, ਹਰ ਧਰਮ ਅਤੇ ਹਰ ਦੇਸ਼ ਦੇ ਵਿਚ ਰਿਸ਼ਤਿਆਂ ਦੀ ਭਰਮਾਰ ਹੈ ਉਨ੍ਹਾਂ ਦੇ ਕੋਲ। ਔਰ ਨੰਬਰ ਨੋਟ ਕਰੋ ਜੇਕਰ ਤੁਸੀਂ ਆਪਣੇ ਵਾਸਤੇ ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ 6478886 4788 8886000 ਤੇ ਕਾਲ ਕਰੋ। ਅਸ਼ੋਕ ਜੁਲਰ ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਜਿੱਥੋਂ ਤੁਸੀਂ ਕੰਗਨ, ਕੜੇ, ਝੁਮਕੇ, ਬਾਲੀਆਂ, ਜਿਹੜਾ ਅਵਸਰ ਖੂਬਸੂਰਤ ਰੈਡੋ ਰੋਲਕਸ ਦੀਆਂ ਘੜੀਆਂ ਲੈ ਸਕਦੇ ਹੋ। ਅਗੇਂਜਮੈਂਟ ਰਿੰਗ ਤਿਆਰ ਕਰਾਉਣੀ ਹੈ ਕਹਿ ਕੇ ਅਸ਼ੋਕ ਜੁਲਰ 7198 ਏਅਰਪੋਰਟ ਰੋਡ ਨੰਬਰ 9056742909 ਐਚ ਕੇ ਮੂਵਰਸ ਐਂਡ ਸਟੋਰੇਜ ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ ਲੇਬਰ ਸਰਵਿਸ ਚਾਹੀਦੀ ਹੈ, ਜੰਕਰ ਮੂਵ ਚਾਹੀਦਾ, ਸਪੈਸ਼ਲ ਮੂਵਿੰਗ ਪੈਕੇਜ ਸਰਵਿਸ, ਕਾਰਗੋ ਸਰਵਿਸ, ਕੁਝ ਸਮੇਂ ਵਾਸਤੇ ਸਟੋਰੇਜ ਸਰਵਿਸ ਵੀ ਚਾਹੀਦੀ ਹੈ ਤਾਂ ਐਚ ਕੇ ਮੂਵਰਸ ਐਂਡ ਸਟੋਰੇਜ ਦੇ ਨਾਲ ਰਾਬਤਾ ਕਾਇਮ ਕਰੋ। ਬੜੇ ਹੀ ਪ੍ਰੋਫੈਸ਼ਨਲ ਨੇ, ਜਿਵੇਂ ਮੈਂ ਕੱਲ ਦਸਿਆ ਕਿ ਅਸੀਂ ਪਹਿਲਾਂ ਦਸਿਆ ਸੀ ਕਿ ਸਾਡਾ ਇਕ ਬਹੁਤ ਕੀਮਤੀ ਜਿਹੜੇ ਟਰਾਂਸਮਿਸ਼ਨ ਹੁੰਦੇ ਨੇ ਜੀ, ਉਨ੍ਹਾਂ ਨੂੰ ਇਕ ਤੋਂ ਦੂਜੀ ਥਾਂ ਤੇ ਬੜਾ ਹੈਵੀ ਡਿਊਟੀ ਸਟਾਫ ਸੀਗਾ, ਇਕ ਨਹੀਂ ਦੋ, ਤੇ ਗੋਰੇ ਹੈਰਾਨ ਰਹਿ ਗਏ ਕਿ ਉਹ ਕਹਿੰਦੇ ਸੀ ਕਿ ਕੋਈ ਅਜਿਹੀ ਕੰਪਨੀ ਲਿਆਇਓ ਜਿਹਦੇ ਕੋਲ ਇਨਸ਼ੋਰੈਂਸ ਹੋਵੇ ਤੇ ਵੈਲ ਕੁਆਲੀਫਾਈਡ ਹੋਵੇ, ਨਹੀਂ ਤਾਂ ਅਸੀਂ ਆਪ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਵਾਵਾਂਗੇ। ਤੇ ਐਚ ਕੇ ਮੂਵਰਸ ਐਂਡ ਸਟੋਰੇਜ ਵਾਲਿਆਂ ਨੇ ਬਾ ਕਮਾਲ ਕਰ ਦਿੱਤੀ ਕਿ ਇੰਨੇ ਪਿਆਰ ਦੇ ਨਾਲ, ਇੰਨੇ ਸਲੀਕੇ ਦੇ ਨਾਲ ਸਾਡਾ ਸਮਾਨ ਜਿਹੜਾ ਇਕ ਤੋਂ ਦੂਜੀ ਥਾਂ ਤੇ ਪਹੁੰਚਾਇਆ। ਧੰਨਵਾਦੀ ਆ ਜੀ ਹਰਮਿੰਦਰ ਹੈਰੀ ਮੰਨ ਗਏ ਜੀ ਤੁਹਾਡੀ ਟੀਮ ਨੂੰ। 140 ਐਡਵਾਂਸ ਬੁਲੇਵਾਰਡ ਨੰਬਰ 10 416 5 26 6 04 ਕਾਵਿਆ ਹੋਮੋਕੇਅਰ ਤੋਂ ਮੀਤਾ ਓਜਾ ਜੀ, ਹੋਮਿਓਪੈਥੀ ਰਾਹੀਂ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਇਲਾਜ ਕਰਾਉਣਾ ਚਾਹੁੰਦੇ ਹੋ, ਟੈਨ ਕੋਟਲ ਬੁਲੇਵਾਰ ਤੇ ਵਾਕਿਆ ਨੇ, ਖਾਨਦਾਨੀ ਪ੍ਰੈਕਟਿਸ਼ਨਰ ਨੇ ਮੀਤਾ ਓਜਾ ਜੀ। ਹਰ ਬਿਮਾਰੀ ਦਾ ਹੱਲ ਹੈ, ਜਿਵੇਂ ਤੁਹਾਨੂੰ ਡਾਇਗਨੋਸ ਕਰਕੇ ਉਹ ਮੈਡੀਸਨ ਦੇਣਗੇ, ਉਸ ਨੂੰ ਪ੍ਰੋਪਰ ਸੇਵਨ ਕਰੋਗੇ ਤਾਂ ਬਿਮਾਰੀ ਜੜਾਂ ਤੋਂ ਖਤਮ ਹੋ ਸਕਦੀ ਹੈ। 6447607779 ਪ੍ਰੋਗਰਾਮ ਪ੍ਰੋਬਲੀ ਸਪਾਂਸਰ ਬਾਏ ਲੁਧਿਆਣਾ ਟ੍ਰੇਡਿੰਗ ਇੰਕ। ਜੇ ਤੁਸੀਂ ਵਤਨ ਤੋਂ ਪੈਸੇ ਮੰਗਾਉਣੇ ਨੇ ਤੇ ਸਰਵਿਸ ਭਰੋਸੇਯੋਗ ਮਿਲੇਗੀ, ਤੁਹਾਨੂੰ ਇੱਥੇ ਤੁਹਾਡੇ ਪੈਸੇ ਹੱਥੀ ਬੱਧੇ ਮਿਲਣਗੇ। ਰਿਲਾਸਨ ਤੇ ਮਿਗਲੋਗਲਨ ਤੇ ਲੰਬੇ ਅਰਸੇ ਤੋਂ ਪਰਖਿਆ ਹੋਇਆ ਨਾਮ ਹੈ ਲੁਧਿਆਣਾ ਟ੍ਰੇਡਿੰਗ ਇੰਕ। 24 ਘੰਟਿਆਂ ਦੇ ਅੰਦਰ ਅੰਦਰ ਇੰਡੀਆ ਦੇ ਆਪਣੇ ਬੈਂਕ ਅਕਾਊਂਟ ਦੇ ਵਿਚ ਵੀ ਪੈਸੇ ਤੁਸੀਂ ਲੈ ਸਕਦੇ ਹੋ। 9059905400905909 ਅਤੇ ਆਈ ਪੀ ਟੀ ਵੀ ਬਾਕਸ ਦੀ ਸਰਵਿਸ 12 ਮਹੀਨਿਆਂ ਦਾ $100 ਤੁਸੀਂ ਦੇਣਾ ਤੇ ਫੁੱਲ ਪਲੈਜ ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਤਾਮਿਲ, ਪੁਰਤਗੀਜ਼, ਸਪੈਨਿਸ਼, ਜਿਹੜੀਆਂ ਵੀ ਖੇਡਾਂ ਚਲਚਿੱਤਰ ਆਉਂਦੇ ਨੇ ਸਾਰੇ ਤੁਸੀਂ ਦੇਖ ਸਕਦੇ ਹੋ। 2 ਦਿਨ ਦਾ ਟ੍ਰਾਇਲ ਫ੍ਰੀ ਹੈ ਤੇ ਨੰਬਰ ਟੂ ਕਾਲ 6475545589। ਸਾਡਾ ਸੀਜਮਆਰ 1320 ਮੀਟਰ ਬੈਂਡ ਤੇ ਟੈਸਟਿੰਗ ਫੇਸ ਚੱਲ ਰਿਹਾ ਤਾਂ ਅਸੀਂ ਸਾਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀਂ ਇਸ ਚੈਨਲ ਤੋਂ ਕੁਝ ਸਮੇਂ ਲਈ ਬਾਹਰ ਹੋ ਗਏ ਸਾਂ ਜਾਂ ਇਹ ਚੈਨਲ ਬੰਦ ਹੋ ਗਿਆ। ਕਮਿਊਨਿਟੀ ਨੇ ਬੜੀ ਖੁਸ਼ੀ ਦੇ ਨਾਲ ਇਸ ਚੈਨਲ ਨੂੰ ਦੁਬਾਰਾ ਵੈਲਕਮ ਕਿਹਾ। ਤੁਹਾਡਾ ਆਪਣਾ ਚੈਨਲ ਹੈ, ਤੁਹਾਡਾ ਆਪਣਾ ਜਿਹੜਾ ਇਹ ਮਾਧਿਅਮ ਹੈ, ਸਾਰੇ ਹੋਸਟ ਜੋ ਵੀ ਇਸ ਤੇ ਆ ਕੇ ਆਪਣੇ ਪ੍ਰੋਗਰਾਮ ਨੂੰ ਬ੍ਰੌਡਕਾਸਟ ਕਰਨਾ ਚਾਹੁਣ ਤਾਂ ਮੋਸਟ ਵੈਲਕਮ ਹੈ ਜੀ, ਸਵਾਗਤ ਹੈ ਸਾਰਿਆਂ ਦਾ। ਸਾਨੂੰ ਉਰਦੂ ਦੇ ਵਿਚ ਪਾਕਿਸਤਾਨ ਦੀਆਂ ਖਬਰਾਂ ਵਾਸਤੇ ਵੀ ਜਿਹੜਾ ਹੈ ਨਿਊਜ਼ ਰੀਡਰ ਚਾਹੀਦਾ। ਸ਼ਰਤ ਸਾਡੀ ਹੈ ਕਿ ਉਹ ਓਨਟੇਰੀਓ ਦੇ ਵਿਚ ਕਿਸੇ ਰੇਡੀਓ ਤੇ ਕੰਮ ਨਾ ਕਰਦਾ ਹੋਵੇ। ਓਨਟੇਰੀਓ ਦੇ ਵਿਚ ਕਿਸੇ ਵੀ ਇੱਕ ਭਾਵੇਂ ਇੱਕ ਘੰਟਾ ਕਰਦਾ ਭਾਵੇਂ ਦੋ ਘੰਟਾ ਕਰਦਾ ਭਾਵੇਂ ਡੇਲੀ ਕਰਦੇ ਨੇ, ਉਨ੍ਹਾਂ ਤੇ ਕੰਮ ਨਾ ਕਰਦਾ ਹੋਵੇ, ਕਿਉਂਕਿ ਅਸੀਂ ਕਿਸੇ ਵੀ ਸੱਜਣ ਦੇ ਨਾਲ ਕੋਈ ਡਿਸਪਿਊਟ ਨਹੀਂ ਪਾਉਣਾ ਚਾਹੁੰਦੇ। ਤੇ ਉਹ ਜੇਕਰ ਸਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦੇ ਤੁਹਾਡੀ ਨਿਗਾਹ ਦੇ ਵਿਚ ਹੈ ਤਾਂ ਐਟਲੀਸਟ 6 ਮਹੀਨੇ ਕਿਸੇ ਰੇਡੀਓ ਤੇ ਕੰਮ ਕਰਦਿਆਂ ਉਸ ਨੂੰ ਆਫ ਹੋਇਆ ਹੋਵੇ, 6 ਮਹੀਨੇ ਕੰਮ ਨਾ ਉਹਨੇ ਕੀਤਾ ਹੋਵੇ, ਫਿਰ ਅਸੀਂ ਉਸ ਨੂੰ ਜ਼ਰੂਰ ਵੈਲਕਮ ਕਰਾਂਗੇ। ਨੰਬਰ ਟੂ ਕਾਲ ਅਰਸ਼ 416-303-1515 416-303-1515। ਕਿਸੇ ਵੀ ਵੀਰ ਨੇ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ, ਕਿਸੇ ਵੀ ਭਾਸ਼ਾ ਦੇ ਵਿਚ ਕਰਨਾ, ਇਹਦੀ ਸਾਰੀ ਦੀ ਸਾਰੀ ਜਿਹੜੀ ਇਨਕੁਆਇਰੀ ਜਾਂ ਇਨਫਰਮੇਸ਼ਨ ਤੁਹਾਨੂੰ ਅਰਸ਼ ਚਾਵਲਾ ਦੇ ਕੋਲੋਂ ਹੀ ਮਿਲੇਗੀ। 416-303-1515 416-303-1515। ਪ੍ਰੋਗਰਾਮ ਸਪਾਂਸਰ ਬਾਏ ਸਵੀਟ ਮੈਲ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਬਾਈ ਸੁੱਖਾ ਕੰਗ 113 ਕ੍ਰੈਡਸਟਨ ਰੋਡ ਕੌਂਕੋੜ ਦੇ ਵਿਚ ਹੈ। ਸ਼ਾਨਦਾਰ ਪਾਰਟੀ ਕਰਨੀ ਚਾਹੁੰਦੇ ਹੋ, ਯਾਦਗਾਰੀ ਪਾਰਟੀ ਕਰਨਾ ਚਾਹੁੰਦੇ ਹੋ, ਵੱਟ ਕਡਮੀ ਪਾਰਟੀ ਕਰਨਾ ਚਾਹੁੰਦੇ ਹੋ, ਬਹਿਜਾ ਕਰਾਉਣੀ ਚਾਹੁੰਦੇ ਹੋ ਤਾਂ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ 416-433-9991 416-433-9191। ਤੇ ਸਵੀਟ ਮੈਲ ਤੁਸੀਂ ਲਾਈਵ ਓਨ ਲੋਕੇਸ਼ਨ ਪਾਰਟੀ ਕਰਨੀ ਹੈ। ਸਾਡੇ ਘਰ ਚੱਲੇ ਸਾਰੇ ਸਮਾਗਮਾਂ ਤੇ ਸਵੀਟ ਮੈਲ ਨੇ ਅਸੀਂ ਮੈਨਿਊ ਨਹੀਂ ਲਿਖਾਇਆ, ਪਰੰਤੂ ਜਿੰਨੇ ਵੀ ਮਹਿਮਾਨ ਦੂਰ ਦਰੇਡਿਆਂ ਤੋਂ ਆਏ ਸਨ ਡਬਲ ਡਬਲ ਵਾਰੀ ਉਨ੍ਹਾਂ ਨੇ ਜਿਹੜਾ ਹੈ ਖਾਣਾ ਖਾਧਾ, ਤਾਰੀਫ਼ ਕੀਤੀ ਜਾ ਕੇ ਸੁੱਖਾ ਕੰਗ ਉਨ੍ਹਾਂ ਨੂੰ ਖੁਦ ਉਹ ਆਏ ਸਨ ਕਿ ਬਈ ਬਹਿਜਾ ਬਹਿਜਾ ਕਰਵਾ ਦਿੱਤੀ ਆ ਕਿ ਬਈ ਕਿਆ ਬਾਤ ਹੈ। ਉਸੇ ਤਰ੍ਹਾਂ ਦਾ ਹੀ ਪਿਆਰ ਤੁਹਾਨੂੰ ਵੀ ਮਿਲੇਗਾ। ਤੁਸੀਂ ਆਨ ਲੋਕੇਸ਼ਨ ਪਾਰਟੀ ਦਾ ਪ੍ਰਬੰਧ ਕਰਨਾ ਹੈ, ਮੈਂ ਕਹਿੰਦਾ ਹੁੰਦਾ ਤੁਸੀਂ ਸਵੀਟ ਮਹਿਲ ਤੇ ਬਹਿ ਕੇ ਪਹਿਲਾਂ ਖਾਣਾ ਖਾ ਲਓ, ਖਾਣਾ

0: ਰਿਹਾ, ਸ਼ਰੇ ਆਮ ਕਹਿ ਰਿਹਾ ਕਿ ਮੈਂ ਕੁੜੀ ਦੇ ਪਿਓ ਦਾ ਸਿਰ ਪਾੜਤਾ, ਲੀਰਾਂ ਲੀਰਾਂ ਕਰਤਾ ਕਹਿੰਦਾ ਮੈਂ। ਪਰ ਮੇਰੇ ਜਿਹੜੇ ਨੇਤਾ ਸਨ, ਮੈਨੂੰ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਸੀ। ਇਹ ਸ਼ਬਦ ਮੇਰੇ ਨਹੀਂ ਆ, ਇਹ ਸ਼ਬਦ ਉਸ ਬੰਦੇ ਦੇ ਨੇ ਜਿਨ੍ਹੇ ਜੰਤਰ ਮੰਤਰ ਦੇ ਵਿੱਚ ਕੁੜੀ ਦੇ ਪਿਓ ਦਾ ਸਿਰ ਪਾੜਤਾ ਸੀ। ਕਹਿੰਦਾ ਕਪਲ ਵਰਗੇ ਨੇਤਾਵਾਂ ਦੇ ਆਸ਼ੀਰਵਾਦ ਨਾਲ ਮੇਰਾ ਕੁਝ ਨਹੀਂ ਵਿਗੜਿਆ। ਹੋਰ ਪਤਾ ਕੀ ਕਹਿੰਦਾ, ਥੋੜਾ ਜਿਹਾ ਸਸਪੈਂਸ ਰਹਿਣ ਦਿਓ। ਉਹਨੇ ਇੱਕ ਬਹੁਤ ਵੱਡੇ ਨੇਤਾ ਦਾ ਨਾਂ ਲਿਆ, ਕਹਿੰਦਾ ਉਹ ਮੇਰਾ ਭਰਾ। ਕਹਿੰਦਾ ਮੈਂ ਸਿਰ ਪਾੜਿਆ, ਉਹਦੀ ਬਚਨ ਦੀ ਜਿਹੜੀ ਸੰਭਾਵਨਾ ਬਹੁਤ ਘੱਟ ਸੀ ਜਦੋਂ ਮੈਂ ਸਿਰ ਪਾੜਿਆ ਕੁੜੀ ਦੇ ਪਿਓ ਦਾ, ਪਰ ਮੈਂ ਖੁੱਲ ਮੁਖੱਲਾ ਫੇਰਿਆ। ਹਾਂਜੀ, ਕੌਣ ਹੈ ਇਹ? ਧੰਨਾ ਰਿਪੋਰਟ ਸਾਂਝੀ ਕਰਦੇ ਹਾਂ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਗੇਨ, ਸ਼ਬਦ ਮੇਰੇ, ਬੋਲ ਮੇਰੇ, ਸ਼ਬਦ ਜਿਹੜੇ ਨੇ ਉਹ ਬੋਲਾਂ ਦੇ ਵਿੱਚ ਬਦਲ ਜਾਣਗੇ। ਔਰ ਇਹ ਸ਼ਬਦ ਜਿਹੜੇ ਨੇ ਉਸ ਬੰਦੇ ਦੇ ਨੇ, ਤੇ ਅਖਬਾਰ ਕਿਹੜੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
1: ਯੂ ਆਰ ਲਿਸਨਿੰਗ ਟੂ ਸੀਐਨਐਨ ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-81।
3: This is CJMR, the voice of the city, part of White Oaks Communications Group, your trusted local radio provider for more than 70 years.
4: Claim city bylaws, jab makan malik kiraydar de pawne ch phas gaye ho, ta sade kai variyan de mahir tajrube da fayda lavo. Jay Kaloti, ajay hana, thodi mushkil kar denda aasan. Traffic court advocates, licensed by the Law Society of Upper Canada. Jay Kaloti, your record matters, you must take extra care. Now new location, 7920 Hugh Ontario Street, Unit 43 in Brampton. 905-790-5656. That's 905-790-5656. Jay Kaloti, tried, trusted, most effective.
5: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ, 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
6: ਕੈਨੇਡਾ ਦੀ ਮੰਨੀ ਪ੍ਰਮਾਨੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਛ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 ਡਿਕਸੀ ਰੋਡ, ਇੰਟਰਸੈਕਸ਼ਨ 401 ਐਂਡ ਡਿਕਸੀ। ਨੰਬਰ ਇੱਕ ਵਾਰੀ ਫਿਰ ਦੋ, 416-903-8390।
7: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ, ਬ੍ਰੈਮਟਨ। ਕਾਲ 905-450-6464-6464।
8: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
9: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 647-648-1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
10: ਰਿਟਸ ਫਰਨੀਚਰ ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ।
11: ਸਸਤਾ

0: Telephone 905-232-RITS, that is 232-7489. Visit ritsfurnitureplanet.ca.
1: Sasta saman sasta nahi, high end da saman mile sasta.
2: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ ਮੇਰੀ ਨਿੱਕੀ ਭੈਣ ਦਾ ਵਿਆਹ ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ
3: ਕਿਉਂ ਨਹੀਂ ਚੰਨ ਕਰੇ ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬੜਾ ਦਿਆਂ
2: ਠੀਕ ਹੈ ਜੀ ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ ਸੈੱਟ ਰਾਣੀ ਹਾਰ ਛਾਪਾਂ ਮੁੰਦਰੀਆਂ ਛੱਲੇ ਬਿਸਕੁਟ ਚੇਨੀਆਂ ਵੰਗਾਂ ਕੋਕੇ ਟਿੱਕੇ ਕੜੇ ਬ੍ਰੇਸਲੈਟ ਮੰਗਲ ਸੂਤਰ ਸਭ ਕੁਝ ਪਿਓਰ ਤੇ ਯੂਨੀਕ
3: ਹਾਂ ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਮੰਗੀਆਂ ਕਰਨੀਆਂ ਨੇ 12 ਚੂੜੀਆਂ ਉਹਨੂੰ ਵੀ ਲੈ ਦਾਂਗੇ
2: ਤੇ ਮੇਰੇ ਜੀਜੇ ਲਈ ਘੜੀ
3: ਆਹੋ ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ
2: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ 719 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ ਫੋਨ ਨੰਬਰ ਹੈ 9056714290
4: अपने दंदा दा रखो ख्याल SM Supreme Deal Dental Center दे नाल
5: Wide range of services Wisdom tooth Root canal Denture
6: For dental extraction Cleaning Gum treatment And implant
4: SM Supreme Deal Dental Center 2260 Bovade Drive East Brampton Bovade Jingusi Dental Center 811 Bovade Drive Unit 17 Brampton Call 905-789-8266
7: ਵਾਹ ਗਿੱਲ ਸਾਹਿਬ ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ ਉੱਪਰੋਂ ਇੰਨੀ ਸਾਰੀ ਐਨਰਜੀ ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ
8: ਓ ਯਾਰ ਕਾਵਿਆ ਹੋਮੋ ਕੇਅਰ ਹੋਮੋਪੈਥੀ ਫੋਰ ਬੈਟਰ ਹੈਲਥ
9: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ ਬਿਮਾਰੀ ਭਾਵੇਂ ਕੋਈ ਵੀ ਹੋਵੇ ਕਾਲ ਕਰੋ
4: 6477602779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ ਯੂਨਿਟ 104 ਬ੍ਰੈਂਪਟਨ
10: ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ ਪੀ ਆਰ ਕਾਰਡ ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ 2883 ਡੈਰੀ ਰੋਡ ਐਟ ਏਅਰਪੋਰਟ ਰੋਡ 4550 ਈਬਨਜ਼ ਰੋਡ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 9056781200 9056781200 ਕਟਾਰੀਆ Tours and Travel.
11: ਓ ਹੈਲੋ ਯਾਰ ਮੇਰਾ ਵੀ ਲੋਡ ਲੈ ਜੀ ਟਰੱਕ ਫੇਰ ਖੜ ਗਿਆ ਯਾਰ
12: ਓ ਭਰਾਵਾ ਹੈਪੀ ਬੜਿਆਲ ਤੇ ਸੁਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ
11: ਸੱਚੀ
12: ਓ ਮੁੱਚੀ
11: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁਖਾ ਢੇਸੀ ਜੋ ਕਿ ਇੰਜਨ ਰੀਬਿਲਡ ਟਰਾਂਸਮਿਸ਼ਨ ਰੀਬਿਲਡ ਰਿਪੇਅਰ DPF ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ
12: ਇਹਨਾਂ ਕੋਲ ਸਾਲਾਂ ਦਾ ਤਜਰਬਾ
11: ਹੁਣ ਐਡਰੈਸ ਵੀ ਲਿਖਾ
12: ਲੈ ਲਿਖ ਲਾ 1 Good Mark Place Etobicoke Unit 5
11: ਕਾਲ 647-706-9257 647-706-9257
13: ਵਾਹ ਭਾਬੀ ਜੀ ਮੁਬਾਰਕਾਂ ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ ਕਾਰਪੇਟਸ ਵੁਡਨ ਸਭ ਕਮਾਲ ਦੇ ਨੇ ਲੱਗਦਾ ਹੈ ਕਾਫੀ ਖਰਚਾ ਕੀਤਾ ਹੈ
14: ਇਹ ਕਮਾਲ ਹੈ ਜੀ GTA ਫਲੋਰਿੰਗ ਦਾ ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ ਵੱਡੇ ਸ਼ੋਰੂਮ ਤੇ ਆਓ ਹਾਰਡਵੁੱਡ ਕਾਰਪੇਟ ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਈਟੀ ਪਾਓ ਕਾਲ ਕਰੋ ਨਵ ਬਰਾੜ ਨੂੰ 905-605-6805 905-605-6605
4: GTA ਫਲੋਰਿੰਗ ਕੈਨੇਡਾ
10: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475845569
15: You're listening to CNN Toronto, Chawla News Network Toronto. CNN Toronto, Chawla News Network Toronto.

0: beautiful song. ਸ੍ਰੀਮਾਨ 1320 AM ਚਾਵਲਾ ਨਿਊਜ਼ ਨੈਟਵਰਕ ਰਾਹੀਂ ਤੁਸੀਂ ਸੁਣਿਆ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿਚ ਅਗਲੀ ਰਿਪੋਰਟ ਧਾਰਨਾ ਸਾਂਝੀ ਕਰਾਂ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸਪਾਂਸਰ ਕੀਤੀ ਜਾਵੇਗੀ ਸਾਡੇ ਸ਼ਹਿਰ ਦਾ ਉਹ ਨਾਮ ਹੈ ਜਿੱਥੇ ਤੁਸੀਂ ਪੂਰੇ ਕੈਨੇਡਾ ਵਾਈਡ ਉਨ੍ਹਾਂ ਨੂੰ ਕਾਲ ਕਰਕੇ ਹਵਾਈ ਸਫ਼ਰ ਦਾ ਪੂਰਾ ਪ੍ਰਬੰਧ ਕਰਵਾ ਸਕਦੇ ਹੋ ਤੁਸੀਂ ਕੈਨੇਡੀਅਨ ਸਿਟੀਜਨ ਹੋ ਤੁਸੀਂ ਪੀ ਆਰ ਹੋ ਕਿਸੇ ਵੀ ਦੇਸ਼ ਵਿਚ ਜਾਣਾ ਹੈ ਤੁਸੀਂ ਉਥੋਂ ਦੇ ਵੀਜ਼ੇ ਬਾਰੇ ਖੁਦ ਵੀ ਆਪਣੀ ਜਿਹੜੀ ਹੈ ਇਨਫਰਮੇਸ਼ਨ ਜ਼ਰੂਰ ਰੱਖਿਆ ਕਰੋ ਤੇ ਟਿਕਟ ਕਟਾਉਣ ਤੋਂ ਪਹਿਲਾਂ ਆਪਣਾ ਪਾਸਪੋਰਟ ਚੈੱਕ ਕਰੋ ਕਿ ਰੀਨਿਊ ਤਾਂ ਨਹੀਂ ਹੋਣ ਵਾਲਾ ਵੈਲਿਡ ਹੈ ਕਿਸੇ ਵੇਲੇ ਬੜੀ ਸਮੱਸਿਆਵਾਂ ਆਉਂਦੀਆਂ ਨੇ ਬੜੀਆਂ ਨਾਜ਼ੁਕ ਜਿਹੀਆਂ ਸਟੋਰੀਆਂ ਰੌਚਕ ਸਟੋਰੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਕਿ ਟਿਕਟ ਲੈ ਲਈ ਕਰ ਦਿਓ ਜੀ ਬੁੱਕ ਜਾ ਕੇ ਵੇਖਿਆ ਏਅਰਪੋਰਟ ਤੇ ਪਾਸਪੋਰਟ ਹੀ ਐਕਸਪਾਇਰ ਕਿਸੇ ਦੇਸ਼ ਦਾ ਵੀਜ਼ਾ ਨਹੀਂ ਲਿਆ ਕਿਉਂਕਿ ਕੈਨੇਡੀਅਨ ਸਿਟੀਜ਼ਨ ਉਨ੍ਹਾਂ ਨੂੰ ਜਾਣਕਾਰੀ ਜਿੱਥੇ ਸਟੇਅ ਕਰਨਾ ਸੀ ਉਦੋਂ ਅਗਲਾ ਕੰਟਰੀ ਸਾਨੂੰ ਅਲਾਓ ਕਰਦਾ ਕਿ ਨਹੀਂ ਕਰਦਾ ਜੇ ਕੈਨੇਡੀਅਨ ਇਹ ਸਾਡੀ ਵੀ ਜਿੰਮੇਵਾਰੀ ਹੈ ਟ੍ਰੈਵਲ ਏਜੰਟ ਨੇ ਤੁਹਾਨੂੰ ਲਿਖ ਕੇ ਦਿੱਤਾ ਤੁਸੀਂ ਪੜ ਲਓ ਓਸੀ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰਵੀਜ਼ਾ ਟ੍ਰੈਵਲ ਇੰਸ਼ੋਰੈਂਸ ਲਈ ਅਪਲਾਈ ਕਰਨਾ ਜਾਂ ਤੁਸੀਂ ਹਵਾਈ ਸਫ਼ਰ ਦਾ ਪ੍ਰਬੰਧ ਕਰਨਾ ਹੈ ਤਾਂ ਟੋਰਾਂਟੋ ਟੂ ਦਿੱਲੀ ਵਨ ਵੇ ਟਿਕਟ ਤੁਹਾਨੂੰ ਜਿਹੜੀ ਹੈ ਸਿਰਫ 999 ਡਾਲਰ ਦੀ ਮਿਲ ਸਕਦੀ ਹੈ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1335 ਡਾਲਰ ਦੀ ਟਿਕਟ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਰਿਟਰਨ ਫੇਅਰ ਦੀ ਆਪਾਂ ਗੱਲ ਕਰੀਏ ਤਾਂ ਉਸ ਦੇ ਵਿਚ ਤੁਹਾਨੂੰ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1860 ਡਾਲਰ ਟੋਰਾਂਟੋ ਟੂ ਦਿੱਲੀ 1300 ਅਤੇ ਪਾਕਿਸਤਾਨ ਆਉਣ ਜਾਣ ਦੀ ਟੋਰਾਂਟੋ ਟੂ ਕਰਾਚੀ 1255 ਟੋਰਾਂਟੋ ਟੂ ਇਸਲਾਮਾਬਾਦ 1240 ਡਾਲਰ 92 ਤੇ ਟੋਰਾਂਟੋ ਟੂ ਕਰਾਚੀ ਆਉਣ ਜਾਣ 2130 ਟੋਰਾਂਟੋ ਟੂ ਇਸਲਾਮਾਬਾਦ 2045 ਔਰ ਡੋਮਿਨਿਕਨ ਰਿਪਬਲਿਕ ਜਿਹੜਾ ਹੈ ਵੈਕੇਸ਼ਨ ਪੈਕੇਜ 1145 ਮੈਕਸੀਕੋ 1020 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨੇਜ਼ਰ ਰੋਡ ਤੇ ਵਾਕਿਆ ਨੇ ਕਟਾਰੀਆ ਟੂਰਸ ਐਂਡ ਟਰੈਵਲ 8:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲਣ ਵਾਲਾ ਨਾਮ 905-678-1200 ਤੇ ਪੂਰੇ ਕੈਨੇਡਾ ਤੋਂ ਤੁਸੀਂ ਟਿਕਟਾਂ ਦੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਰਿਟਸ ਫਰਨੀਚਰ ਦੇ ਸਹਿਯੋਗ ਦੇ ਨਾਲ ਅਗਲੀ ਇਕ ਰਿਪੋਰਟ ਜਿਸ ਨੂੰ ਸਪਾਂਸਰ ਕਰਨਗੇ ਸਮੋਸਾ ਸਵੀਟਸ ਐਂਡ ਫੈਕਟਰੀ ਉਨ੍ਹਾਂ ਵੱਲੋਂ ਸਪਾਂਸਰ ਕੀਤਾ ਜਾਵੇਗਾ ਟਾਟਾ ਆਟੋ ਇਲੈਕਟ੍ਰਿਕ 416-740-5555 ਤੇ ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀ ਰਾਣਾ ਜੀ 905-677-4444 ਨਵਾਂ ਜਮਾਨਾ ਅਖਬਾਰ ਜਦੋਂ ਮੈਂ ਖਬਰਾਂ ਬਣਾ ਰਿਹਾ ਸੀ ਸ਼ਾਮ ਦੇ ਪ੍ਰੋਗਰਾਮ ਦੀ ਤਿਆਰੀ ਕਰ ਰਿਹਾ ਸਾਂ ਤਾਂ ਉਨ੍ਹਾਂ ਨੇ ਇਕ ਖਬਰ ਲੰਬੀ ਚੌੜੀ ਲਾਈ ਇਕ ਰਿਪੋਰਟ ਹੈ ਜਾਂ ਇਕ ਆਰਟੀਕਲ ਹੈ ਉਨ੍ਹਾਂ ਦਾ ਕਿ ਜੰਤਰ ਮੰਤਰ ਚੋਂ ਕੁੜੀ ਦੇ ਪਿਓ ਦਾ ਸਿਰ ਪਾੜਤਾ ਪਰ ਕੱਪਲ ਵਰਗੇ ਨੇਤਾਵਾਂ ਦੇ ਆਸ਼ੀਰਵਾਦ ਨਾਲ ਮੇਰਾ ਕੁਝ ਨਹੀਂ ਵਿਗੜਿਆ ਸਈਆਂ ਬਹਿ ਕੁਤਵਾਲ ਅਬ ਡਰ ਕਾਹੇਗਾ ਮੇਰਾ ਕੁਝ ਨਹੀਂ ਵਿਗੜਿਆ ਤੇ ਨਾਲ ਟਾਈਟਲ ਅਖਬਾਰ ਨਵਾਂ ਜਮਾਨਾ ਨੇ ਲਿਖਿਆ ਕਿ ਮੋਦੀ ਮੇਰਾ ਵੱਡਾ ਭਰਾ ਹੈ ਆਪਣੇ ਆਪ ਨੂੰ ਅਖਬਾਰ ਇਹ ਸ਼ਬਦ ਅਖਬਾਰ ਦੇ ਨੇ ਹਿੰਦੂਤਵ ਕਾਰਕੁਨ ਦੱਸਣ ਵਾਲੇ ਸਵਤੰਤਰ ਭਾਰਤ ਵਾਜ ਦਾ ਨਾਂ ਦੇ ਇਕ ਬੰਦੇ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਦੇ ਜੰਤਰ ਮੰਤਰ ਤੇ ਇਕ ਪ੍ਰਦਰਸ਼ਨਕਾਰੀ ਦੇ ਪਿਤਾ ਦੀ ਖੋਪੜੀ ਤੋੜ ਦਿੱਤੀ ਪਰ ਜੇਲ੍ਹ ਵੀ ਨਹੀਂ ਗਿਆ ਕਿਉਂਕਿ ਉਹ ਭਾਜਪਾ ਦੇ ਕਪਿਲ ਮਿਸਰਾ ਵਰਗੇ ਨੇਤਾਵਾਂ ਦਾ ਉਸ ਨੂੰ ਆਸ਼ੀਰਵਾਦ ਪ੍ਰਾਪਤ ਯੂਟਿਊਬ ਤੇ ਉਪਲਬਧ ਇਕ ਘੰਟੇ ਦੇ ਪੋਡਕਾਸਟ ਵਿਚ ਉਹ ਹਿੰਦੀ ਵਿਚ ਕਹਿੰਦਾ ਹੈ ਕਿ ਨਿਸ਼ੂ ਕੇ ਬਾਪ ਕਾ ਹਮ ਸਰ ਫਾੜੇ ਹੈ ਤੁਹਾਨੂੰ ਪਤਾ ਹੈ ਕਿ ਕਿਹੜੀ ਧਾਰਾ ਲਾਗੂ ਹੁੰਦੀ ਹੈ ਸਵਾਲ ਹੈ ਪਤਾ 307 ਇਰਾਦਾ ਕਤਲ ਉਸਦੇ ਸਿਰ ਤੇ 60 ਟਾਂਕੇ ਲਾਉਣੇ ਪਏ ਠੀਕ ਹੈ ਬੱਗਰ ਐਂਬੂਲੈਂਸ ਵਿਚ ਲਗਭਗ ਮਰ ਰਿਹਾ ਸੀ ਉਸਦੀ ਧੀ ਪੁਲਿਸ ਸਟੇਸ਼ਨ ਦੇ ਬਾਹਰ ਖੜੀ ਸੀ ਅਤੇ ਕਹਿ ਰਹੀ ਸੀ ਕਿ ਜੇ ਮੇਰੇ ਪਿਤਾ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਮੈਂ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਵਾਂਗੀ ਠੀਕ ਹੈ ਸਵਤੰਤਰ ਅਗਲੇ ਦਿਨ ਬਾਹਰ ਸੀ ਮੈਂ ਜੇਲ੍ਹ ਵੀ ਨਹੀਂ ਗਿਆ ਇਹ ਦੱਸਣ ਤੋਂ ਪਹਿਲਾਂ ਹੀ ਉਹ ਖਾਸ ਕਿਉਂ ਹੈ ਉਸਨੇ ਇਹ ਕਿਹਾ ਸਾਰੀ ਦੁਨੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਜੇਲ੍ਹ ਵੀ ਨਹੀਂ ਗਿਆ ਮੈਂ ਸਾਰੀ ਰਾਤ ਘੁੰਮਦਾ ਰਿਹਾ ਇਕ ਤਾਂ ਇਹ ਕਿ ਮੇਰੇ ਤੇ ਹਨੂੰਮਾਨ ਜੀ ਦਾ ਆਸ਼ੀਰਵਾਦ ਹੈ ਨਾਲ ਹੀ ਕਪਿਲ ਮਿਸਰਾ ਮੇਰੇ ਵੱਡੇ ਭਰਾ ਵਾਂਗ ਹਨ ਉਹ ਕਹਿੰਦੇ ਹਨ ਕਿ ਕਪਿਲ ਮਿਸਰਾ ਦਾ ਫੋਨ ਆਇਆ ਤੇ ਮੈਨੂੰ ਰਿਹਾ ਕਰ ਦਿੱਤਾ ਗਿਆ ਕਪਿਲ ਮਿਸਰਾ ਮੇਰੇ ਵੱਡਾ ਭਰਾ ਹੈ ਚਿਰਾਗ ਪਾਸਵਾਨ ਮੇਰਾ ਵੱਡਾ ਭਰਾ ਹੈ ਉਹ ਸਾਰੇ ਮੈਨੂੰ ਦੱਸੋ ਕਿ ਤੁਸੀਂ ਕਿਸ ਨੇਤਾ ਨੂੰ ਜਾਣਦੇ ਹੋ ਸਵਾਲ ਤੁਸੀਂ ਮੋਦੀ ਜੀ ਨੂੰ ਜਾਣਦੇ ਹੋ ਸਵਾਲ ਮੋਦੀ ਜੀ ਵੀ ਮੇਰੇ ਵੱਡੇ ਭਰਾ ਹਨ ਮੈਨੂੰ ਸਾਰਿਆਂ ਦਾ ਸਮਰਥਨ ਹੈ ਮੇਜ਼ਬਾਨ ਨੇ ਉਸ ਨੂੰ ਪੁੱਛਿਆ ਕਿ ਉਸ ਨੂੰ ਉਹ ਡੰਡਾ ਕਿੱਥੋਂ ਮਿਲਿਆ ਜੋ ਉਸ ਨੂੰ ਸੀ ਜੇ ਪੀ ਦੇ ਵਿਰੋਧ ਪ੍ਰਦਰਸ਼ਨ ਵਿਚ ਚੁੱਕਿਆ ਦੇਖਿਆ ਗਿਆ ਸੀ ਤਾਂ ਭਾਰਤਵਾਜ ਮੁਸਕਰਾਉਂਦਾ ਹੋਇਆ ਕਹਿੰਦਾ ਹੈ ਕਿ ਤੁਸੀਂ ਮੇਰੀ ਜੁੱਤੀ ਦੇਖ ਸਕਦੇ ਹੋ ਇਹ ਜੁੱਤੀ ਦਿੱਲੀ ਪੁਲਿਸ ਦੀ ਹੈ ਮੈਂ ਕੋਈ ਫਾਰਮ ਨਹੀਂ ਭਰਦਾ ਪਰ ਆਪਣੇ ਆਪ ਹੀ ਦਿੱਲੀ ਪੁਲਿਸ ਵਾਂਗ ਘੁੰਮਦਾ ਰਹਿੰਦਾ। ਮੇਰੀ ਜੁੱਤੀ ਦਿੱਲੀ ਪੁਲਿਸ ਦੀ ਹੈ, ਡੰਡਾ ਆਦਿ ਸਭ ਕੁਝ ਦਿੱਲੀ ਪੁਲਿਸ ਦਾ ਹੈ। ਕਾਂਗਰਸ ਜਨਤਾ ਪਾਰਟੀ CJP ਦੇ ਨੇਤਾ ਸੌਰਵ ਦਾਸ ਨੇ ਦੋਸ਼ ਲਗਾਇਆ ਹੈ ਕਿ ਦਿੱਲੀ ਪੁਲਿਸ ਨੇ 20 ਜੁਲਾਈ ਨੂੰ ਜੰਤਰ ਮੰਤਰ ਤੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਭਾਰਤਵਾਦ ਵਿਰੁੱਧ ਸਖ਼ਤ ਦੋਸ਼ ਲਗਾਉਣ ਤੋਂ ਇਨਕਾਰ ਕਰ ਦਿੱਤਾ। ਦਾਸ ਨੇ ਐਕਸ ਤੇ ਲਿਖਿਆ ਹੈ ਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਸਾਡੇ ਜੰਤਰ ਮੰਤਰ ਵਿਰੋਧ ਪ੍ਰਦਰਸ਼ਨ ਤੇ ਦਲਿਤ ਵਿਅਕਤੀ ਸੰਜੇ ਤੇ ਭਾਜਪਾ ਪ੍ਰੇਰਿਤ ਗੁੰਡੇ ਸਵਤੰਤਰ ਭਾਰਤਵਾਜ ਦੇ ਹਮਲੇ ਤੋਂ ਬਾਅਦ ਅਸਲ ਵਿਚ ਕੀ ਹੋਇਆ ਸੀ। ਸੰਜੇ ਜੀ ਦੀ ਖੋਪੜੀ ਫਟ ਗਈ, ਜ਼ਖ਼ਮ ਇੰਨੇ ਵੱਡੇ ਸਨ ਕਿ ਸਪਸ਼ਟ ਤੌਰ ਤੇ FIR IPC ਦੀ ਧਾਰਾ 307 ਵਿਚ ਕਤਲ ਦੀ ਕੋਸ਼ਿਸ਼ ਦੇ ਦੋਸ਼ ਦੀ ਪੁਸ਼ਟੀ ਕਰਦੇ ਸਨ। ਪੁਲਿਸ ਨੇ ਉਸ ਨੂੰ ਜੋੜਨ ਤੋਂ ਇਨਕਾਰ ਕਰ ਦਿੱਤਾ। ਇਸ ਧਾਰਾ ਕਾਰਨ ਉਸ ਦੀ ਤੁਰੰਤ ਗ੍ਰਿਫ਼ਤਾਰੀ ਹੋ ਸਕਦੀ ਸੀ ਕਿਉਂਕਿ ਉਹ ਇਕ ਕਾਨੂੰਨੀ ਅਤੇ ਗੈਰ ਜ਼ਮਾਨਤੀ ਅਪਰਾਧ ਹੈ। ਇਸ ਗ੍ਰਿਫ਼ਤਾਰੀ ਤੋਂ ਬਚਣ ਲਈ ਪੁਲਿਸ ਨੇ ਇਹ ਧਾਰਾ ਨੂੰ ਜੋੜਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਸੀਂ ਗੰਭੀਰ ਸੱਟ ਦੀ ਧਾਰਾ ਜੋੜਨ ਲਈ ਕਿਹਾ, ਧਾਰਾ 326 ਜਿਸ ਨਾਲ ਉਸ ਦੀ ਤੁਰੰਤ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ। DCP ਸਚਿਨ ਸ਼ਰਮਾ ਨੇ, ACP ਅਜੇ ਸ਼ਰਮਾ ਨੇ ਸਾਫ਼ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਸਾਡੇ ਮੂੰਹ ਤੇ ਕਿਹਾ, ਜਾਓ ਅਦਾਲਤ ਦਾ ਹੁਕਮ ਲੈ ਕੇ ਆਓ। ਦਾਸ ਨੇ ਕਿਹਾ ਕਿ ਭਾਰਤਵਾਜ ਦੇ ਸਾਥੀ ਹੋਰ ਗਰੋਹ ਦੇ ਮੈਂਬਰਾਂ ਦੀ ਅਜੇ ਵੀ ਤੱਕ ਪਛਾਣ ਨਹੀਂ ਹੋ ਸਕੀ। ਹਾਲਾਂਕਿ ਉਨ੍ਹਾਂ ਵਿਚੋਂ ਕਈ ਹਮਲੇ ਤੋਂ ਤੁਰੰਤ ਬਾਅਦ ਰੀਲ ਬਣਾ ਰਹੇ ਸਨ ਅਤੇ ਸੰਜੇ ਦੀ ਨਾਬਾਲਗ ਧੀ ਨਿਸ਼ੂ ਨੂੰ ਖੁੱਲ੍ਹੇਆਮ ਧਮਕੀਆਂ ਵੀ ਦੇ ਰਹੇ ਸਨ। ਹੁਣ ਭਾਰਤਵਾਜ ਖੁੱਲ੍ਹੇਆਮ ਦਿੱਲੀ ਦੇ ਮੰਤਰੀ ਕਪਿਲ ਮਿਸਰਾ ਦਾ ਦਿਖਾਵਾ ਕਰ ਰਿਹਾ ਕਿ ਉਹ ਪੁਲਿਸ ਦੇ ਦਬਾਅ ਪਾ ਰਹੇ ਹਨ ਕਿ ਉਹ ਉਸ ਨੂੰ ਪੁਲਿਸ ਸਟੇਸ਼ਨ ਤੋਂ ਰਿਹਾ ਕਰੇ ਅਤੇ ਕੋਈ ਵੀ ਸਖ਼ਤ ਧਾਰਾ ਨਾ ਜੋੜੇ ਜਿਸ ਨਾਲ ਉਸ ਦੀ ਗ੍ਰਿਫ਼ਤਾਰੀ ਹੋ ਸਕੇ। ਅਖਬਾਰ ਕਹਿੰਦਾ ਹੈ ਕਿ ਸਾਨੂੰ ਦੱਸੋ ਕਿ ਮਿਸਰਾ ਨੂੰ FIR ਵਿਚ ਸਾਥੀ ਕਿਉਂ ਨਹੀਂ ਬਣਾਇਆ ਜਾਣਾ ਚਾਹੀਦਾ ਕਿਉਂਕਿ ਉਸਨੇ ਨਿਆਂ ਦੇ ਰਾਹ ਵਿਚ ਗੈਰ ਕਾਨੂੰਨੀ ਢੰਗ ਨਾਲ ਦਖਲ ਦਿੱਤਾ ਸੀ। ਸਵਾਲ, ਉਸ ਨੂੰ ਗੈਂਗ ਦੇ ਮੈਂਬਰਾਂ ਨੂੰ ਬਚਾਉਣ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਲਈ ਅਸਤੀਫਾ ਕਿਉਂ ਨਹੀਂ ਦੇਣਾ ਚਾਹੀਦਾ। ਸਵਾਲ, ਕੀ ਭਾਜਪਾ ਦੀ ਲੀਡਰਸ਼ਿਪ ਇਸ ਦਾ ਸਮਰਥਨ ਕਰਦੀ ਹੈ? ਇਹ ਵੀ ਇਕ ਵੱਡਾ ਸਵਾਲ ਹੈ। ਦਾਸ ਨੇ ਕਿਹਾ ਕਿ ਪੁਲਿਸ ਨੇ ਜਾਣ ਬੁੱਝ ਕੇ ਸਾਦੇ ਕੱਪੜਿਆਂ ਵਾਲੇ ਬਿਰਤਾਂਤ ਨੂੰ ਢਾਲ ਵਜੋਂ ਵਰਤਿਆ ਤਾਂ ਜੋ ਸਿਆਸੀ ਗੁੰਡਿਆਂ ਅਤੇ ਭਾਰਤਵਾਜ ਵਰਗੇ ਸੱਜੇ ਪੱਖੀ ਕੱਟੜਪੰਥੀਆਂ ਨੂੰ ਸਿੱਧੇ ਪੁਲਿਸ ਰੈਂਕ ਵਿਚ ਸ਼ਾਮਲ ਕਰਕੇ ਸ਼ਾਂਤੀਪੂਰਨ ਵਿਦਿਆਰਥੀਆਂ ਤੇ ਹਮਲਾ ਕੀਤਾ ਜਾ ਸਕੇ। ਕਾਂਗਰਸ ਨੇਤਾ ਸੁਪ੍ਰਿਆ ਸਿਨੇਤ ਨੇ ਕਿਹਾ ਹੈ ਕਿ ਸਵਤੰਤਰ ਭਾਰਤਵਾਜ ਮਾਣ ਨਾਲ ਦੱਸ ਰਿਹਾ ਹੈ ਕਿ ਉਸਨੇ ਇਕ ਪ੍ਰਦਰਸ਼ਨਕਾਰੀ ਦੇ ਪਿਤਾ ਤੇ ਹਮਲਾ ਕੀਤਾ। ਉਸ ਨੂੰ 60 ਟਾਂਕੇ ਲਾਉਣੇ ਪਏ ਅਤੇ ਉਹ ਮੌਤ ਦੇ ਕੰਢੇ ਤੇ ਸੀ ਪਰ ਉਸ ਨੂੰ ਜੇਲ੍ਹ ਨਹੀਂ ਭੇਜਿਆ ਗਿਆ। ਉਹ ਜੇਲ੍ਹ ਨਹੀਂ ਗਿਆ, ਉਹ ਸਾਰੀ ਰਾਤ ਨਿਡਰਤਾ ਦੇ ਨਾਲ ਘੁੰਮਦਾ ਰਿਹਾ। 20 ਜੁਲਾਈ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨਾਲ ਟਕਰਾਅ ਦੌਰਾਨ ਪੁਲਿਸ ਨੇ ਲਾਠੀਚਾਰਜ ਕੀਤਾ, ਅਥਰੂ ਗੈਸ ਦੇ ਗੋਲੇ ਛੱਡੇ ਅਤੇ ਪੈਲਟ ਗੰਨ ਵਰਗੇ ਹਥਿਆਰਾਂ ਦੀ ਵਰਤੋਂ ਕੀਤੀ। ਸਾਦੇ ਕੱਪੜਿਆਂ ਵਿਚ ਪਰ ਪੁਲਿਸ ਵੱਲੋਂ ਵਰਤੀਆਂ ਜਾਂਦੀਆਂ ਪੋਲੀਕਾਰਬੋਨੇਟ ਲਾਠੀਆਂ ਨਾਲ ਕੁਝ ਲੋਕ ਪ੍ਰਦਰਸ਼ਨਕਾਰੀਆਂ ਤੇ ਹਮਲਾ ਕਰਦੇ ਦੇਖੇ ਗਏ। ਪੁਲਿਸ ਉਤੇ ਬੇਲੋੜੀ ਤਾਕਤ ਦੀ ਵਰਤੋਂ ਦੇ ਦੋਸ਼ ਲੱਗੇ। ਦਿੱਲੀ ਹਾਈ ਕੋਰਟ ਨੇ 22 ਜੁਲਾਈ ਨੂੰ ਦਿੱਲੀ ਪੁਲਿਸ ਨੂੰ 20 ਜੁਲਾਈ ਨੂੰ ਆਪਣੇ ਕਰਮਚਾਰੀਆਂ ਵੱਲੋਂ ਕੀਤੀ ਗਈ ਕਾਰਵਾਈ ਦੇ ਵੀਡੀਓ ਸਬੂਤ ਸੁਰੱਖਿਅਤ ਰੱਖਣ ਲਈ ਨੋਟਿਸ ਜਾਰੀ ਕੀਤਾ ਸੀ। ਦਿੱਲੀ ਪੁਲਿਸ ਨੇ ਸੰਸਦ ਚਲੋ ਰੋਸ ਮਾਰਚ ਦੌਰਾਨ ਸਾਦੇ ਕੱਪੜਿਆਂ ਵਿਚ ਆਪਣੇ ਕਰਮਚਾਰੀਆਂ ਦਾ ਬਚਾਅ ਕੀਤਾ ਹੈ ਅਤੇ ਸੁਪਰੀਮ ਕੋਰਟ ਨੂੰ ਦਸਿਆ ਹੈ ਕਿ ਸਥਿਤੀ ਦੇ ਤਕਾਜ਼ੇ ਕਾਰਨ ਉਨ੍ਹਾਂ ਨੂੰ ਰਣਨੀਤਿਕ ਤੌਰ ਤੇ ਭੀੜ ਵਿਚ ਸ਼ਾਮਲ ਕੀਤਾ ਗਿਆ ਸੀ। ਸੁਪਰੀਮ ਕੋਰਟ ਵਿਚ ਦਾਇਰ ਕੀਤੇ ਗਏ ਇਕ ਜਵਾਬੀ ਹਲਫ਼ਨਾਮੇ ਵਿਚ DCP ਸ਼ਰਮਾ ਨੇ ਕਿਹਾ ਹੈ ਕਿ ਸਾਦੇ ਕੱਪੜਿਆਂ ਵਿਚ ਲਾਠੀਆਂ ਲੈ ਕੇ ਜਾਣ ਵਾਲੇ ਪੁਲਿਸ ਕਰਮਚਾਰੀ ਸਪੈਸ਼ਲ ਬ੍ਰਾਂਚ, ਸਪੈਸ਼ਲ ਸੈੱਲ ਕ੍ਰਾਈਮ ਬ੍ਰਾਂਚ ਅਤੇ ਉਨ੍ਹਾਂ ਵੱਲੋਂ ਹੀ ਜਿਹੜੇ ਸਨ ਉਹ ਸਥਿਤ ਉਹਦੇ ਵਿਚ ਸ਼ਾਮਲ ਕੀਤੇ ਗਏ ਸਨ। ਸੋ ਇਹ ਰਾਜ ਸਰਕਾਰ ਵੱਲੋਂ ਅਦਾਲਤ ਨੂੰ ਭਰੋਸਾ ਦਵਾਉਣ ਤੋਂ ਬਾਅਦ ਆਇਆ ਹੈ ਕਿ ਪ੍ਰਦਰਸ਼ਨਕਾਰੀਆਂ ਵਿਰੁੱਧ ਕੇਸ ਨਹੀਂ ਚੱਲਣਗੇ ਅਤੇ ਇਨ੍ਹਾਂ ਘਟਨਾਵਾਂ ਤੇ ਕੋਈ ਵੀ ਨਵੀਂ FIR ਦਰਜ ਨਹੀਂ ਕੀਤੀ ਜਾਵੇਗੀ। ਅਦਾਲਤ ਨੇ ਨੀਟ ਪੇਪਰ ਲੀਕ ਦੇ ਸਬੰਧ ਵਿਚ ਖੁਦਕੁਸ਼ੀ ਨਾਲ ਮਰਨ ਵਾਲੇ ਵਿਦਿਆਰਥੀਆਂ ਲਈ ਪੂਰੇ ਜਿਹੜੇ ਨੇ ਭਾਰਤ ਸਰਕਾਰ ਦੀ ਇਕ ਮੁਆਵਜ਼ਾ ਨੀਤੀ ਤਿਆਰ ਕਰਨ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਵੀ ਦਰਜ ਕੀਤਾ। ਜਿੱਥੇ ਇਕ ਬ੍ਰੇਕ ਹੈ ਉਥੇ ਇਸ ਬੰਦੇ ਵੱਲੋਂ ਖੁੱਲ੍ਹ ਕੇ ਕੀਤਾ ਗਿਆ ਖੁਲਾਸਾ ਕਿ ਨਾ ਤਾਂ ਮੈਂ ਪੁਲਿਸ ਕਰਮਚਾਰੀ ਹਾਂ ਤੇ ਨਾ ਹੀ ਮੈਂ ਕੋਈ ਪੁਲਿਸ ਦੀ ਵਰਦੀ ਪਹਿਨਦਾ, ਪਰ ਮੈਂ ਸ਼ਰੇਆਮ ਇਹ ਕੰਮ ਕੀਤਾ ਤੇ ਜਿੱਦਾਂ ਉਹਨੇ ਉਹਦਾ ਸਿਰ ਪਾੜਿਆ ਉਤੇ ਧਾਰਾ ਜਿਹੜੀ ਲੱਗਣੀ ਚਾਹੀਦੀ ਸੀ ਉਹ ਵੀ ਨਹੀਂ ਲੱਗੀ ਤੇ ਉਹਨੂੰ ਸ਼ਹਿ ਕਿਹਦੀ ਹੈ। ਉਸਨੇ ਕਿਹਾ ਕਿ ਮੇਰੇ ਨਾਲ ਵੱਡੇ ਵੱਡੇ ਕਪਲ ਵਰਗੇ ਨੇਤਾ ਆਸ਼ੀਰਵਾਦ ਹੈ ਮੈਨੂੰ ਉਨ੍ਹਾਂ ਦਾ ਤੇ ਮੋਦੀ ਮੇਰਾ ਵੱਡਾ ਭਰਾ। ਇਹ ਸ਼ਬਦ ਜਿਹੜੇ ਨੇ ਨਵਾਂ ਜਮਾਨਾ ਅਖਬਾਰ ਦੇ ਉਸ ਆਰਟੀਕਲ ਦੇ ਵਿੱਚੋਂ ਲੈ ਗਏ ਨੇ ਜੋ ਉਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਸਪਟੰਬਰ 3-26 ਨੂੰ ਉਨ੍ਹਾਂ ਨੇ ਆਪਣੀ ਅਖਬਾਰ ਦੇ ਵਿੱਚ ਛਾਪੇ ਨੇ। ਤੁਹਾਡੀ ਇਨਫਰਮੇਸ਼ਨ ਦੇ ਵਿੱਚ ਵਾਧਾ ਹੋਇਆ ਹੋਵੇਗਾ। ਆਪਾਂ ਕਹਾਵਤਾਂ ਸੁਣਦੇ ਰਹੇ ਹਾਂ, ਸਈਆਂ ਬਏ ਕਤਵਾਲ ਅਬ ਡਰ ਕਾਹੇਗਾ। ਸੁਣਦੇ ਜਾ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਬੇਕ ਤੋਂ ਬਾਅਦ ਆ ਰਹੇ ਹਾਂ ਵਾਪਸ ਗੀਤਾ ਸਾਹਿਬ ਨਾਲ ਕਰਾਂਗੇ ਗੱਲਬਾਤ। ਸੁਣ ਲਈ ਪ੍ਰੋਗਰਾਮ, ਦੇਖ ਲਈ ਪ੍ਰੋਗਰਾਮ, ਧੰਨਵਾਦ। ਲੋਕਲ ਨੰਬਰ 6609101320 ਅਤੇ ਅਮਰੀਕਾ ਦੇ ਵਿਚ 6417411919 ਤੇ ਸੁਣਿਆ ਜਾ ਸਕਦਾ। ਜਿਸ ਵੀ ਏਰੀਏ ਦੇ ਵਿਚ ਤੁਸੀਂ ਸਾਨੂੰ ਸੁਣ ਰਹੇ ਹੋ ਤੁਹਾਡੀ ਫੀਡਬੈਕ ਸਾਨੂੰ ਬੜੀ ਜ਼ਰੂਰੀ ਹੈ ਔਰ ਸਾਨੂੰ ਇੰਨੀ ਉਮੀਦ ਹੈ ਕਿ ਤੁਸੀਂ ਸਾਡਾ ਜਿਸ ਤਰੀਕੇ ਨਾਲ ਸਾਥ ਦੇ ਰਹੇ ਹੋ, ਤੁਸੀਂ ਜੇਕਰ ਨਿਊ ਲਿਸਨਰ ਹੋ ਤਾਂ ਤੁਸੀਂ ਸੁਣ ਰਹੇ ਹੋ, ਜਿਸ ਏਰੀਏ ਦੇ ਵਿਚ ਵੀ ਕੁਛ ਵੀ ਕਹਿਣਾ ਚਾਹੋ ਕਾਲ ਕਰ ਸਕਦੇ ਹੋ 905-813-9205-813-1320। ਸਟੂਡੀਓ ਦੇ ਵਿਚ ਪਹੁੰਚ ਚੁੱਕੇ ਨੇ ਮੈਡਮ ਅੰਜੂ ਸਿੱਕਾ ਜੀ, ਕਰਦੇ ਉਨ੍ਹਾਂ ਦਾ ਸਵਾਗਤ। ਥੈਂਕ ਯੂ
1: ਦਿਲਬਾਗ ਜੀ, ਲਿਸਨਰਸ ਵਿਊਜ਼ ਦੇ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਪੈਣਗੇ, ਸਤਿ ਸ੍ਰੀ ਅਕਾਲ ਜੀ।
0: ਔਰ ਬ੍ਰੇਕ ਤੋਂ ਪਹਿਲਾਂ ਅਸੀਂ ਅੱਜ ਦੀ ਇਸ ਮਹਿਫਲ ਦੇ ਵਿਚ ਮੈਂ ਅਗਲੀ ਕਾਲ ਲੈ ਲਵਾਂ ਤੇ ਇਕ ਜਿਹੜੀ ਵਿਸ਼ੇਸ਼ ਵੈਦਰ ਰਿਪੋਰਟ ਹੈ ਅੱਜ ਕੱਲ ਵੈਦਰ ਰਿਪੋਰਟ ਜਿਹੜੀ ਆਈ ਸੀ ਆਪਾਂ ਦੇਖਿਆ ਸੁਣਿਆ ਬਹੁਤ ਵੱਡਾ ਹਾਂਜੀ ਕੱਲ
1: ਜੀ ਬਹੁਤ
0: ਗੜੇਮਾਰੀ ਹੋਈ, ਨੁਕਸਾਨ ਹੋਇਆ,
1: ਰਾਜਾ ਸਟੇਡੀਅਮ ਕਾਫੀ ਜ਼ਿਆਦਾ
0: ਲੋਕਾਂ ਦੇ ਘਰਾਂ ਦੀਆਂ ਛੱਤਾਂ ਉੱਡ ਗਈਆਂ,
1: ਕਮਰਸ਼ੀਅਲ ਪਲਾਜ਼ਾਸ ਦੀ ਛੱਤਾਂ ਉੱਡੀਆਂ ਨੇ
0: ਜੀ। ਕਾਲਰ ਨੇ ਮੇਰੇ ਨਾਲ, ਵੈਲਕਮ ਜੀ।
2: ਸਤਿ ਸ੍ਰੀ ਅਕਾਲ ਵੀਰ ਜੀ, ਚਾਵਲਾ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
2: ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ ਚਾਵਲਾ ਸਾਹਿਬ।
0: ਥੈਂਕ ਯੂ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਕਿਸ ਏਰੀਆ ਚ ਸੁਣ ਰਹੇ
2: ਹੋ? ਮੈਂ ਮਾਰਕਮ ਤੋਂ ਜੀ।
0: ਮਾਰਕਮ ਦੇ ਵਿੱਚ ਸੁਣਾਈ ਦੇ ਰਿਹਾ?
2: ਬਹੁਤ ਵਧੀਆ, ਫਸਟ ਕਲਾਸ।
0: ਵਾਓ, ਪ੍ਰਾਊਡ। ਹਿੱਟ ਕਰ ਗਿਆ ਜੀ, ਲਓ ਜੀ ਅਗਲੀ ਕਾਲ। ਹੈਲੋ,
3: ਹਾਂਜੀ ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਵੀਰੇ।
3: ਹਾਂਜੀ ਭਾਜੀ, ਆਪਾਂ ਇੱਧਰ ਸੁਣ ਰਹੇ ਹਾਂ ਬੀਸੀ ਦੇ ਐਡਮਿੰਟਨ ਤੋਂ ਬੀਸੀ ਨੂੰ ਜਾ ਰਹੇ ਹਾਂ, ਬੜਾ ਸਾਫ਼ ਸੁਣ ਰਿਹਾ ਆ ਤੇ
0: ਬੀਸੀ ਤੋਂ ਐਡਮਿੰਟਨ ਤੋਂ ਬੀਸੀ ਜਾ ਰਹੇ ਹੋ?
3: ਹਾਂਜੀ ਹਾਂਜੀ, ਵੈਨਕੂਵਰ ਜਾ ਰਹੇ ਹਾਂ।
0: ਟੈਲੀ ਆਪਣੇ ਕੱਚ ਸੁਣ ਰਹੇ ਹੋ ਤੁਸੀਂ?
3: ਹਾਂਜੀ ਭਾਜੀ, ਐਪ ਦੇ ਉੱਤੇ?
0: ਨਹੀਂ, ਐਪ ਤੇ ਤਾਂ ਕਲੀਅਰ ਹੋਣਾ ਹੀ ਹੋਣਾ ਵੀਰ, ਅਸੀਂ ਰੇਡੀਓ ਤੇ ਗੱਲ ਕਰ ਰਹੇ ਹਾਂ, ਜਿਹੜਾ ਆਮ ਰੇਡੀਓ ਦਾ ਟਰੱਕਾਂ ਦੇ ਵਿੱਚ ਜਿਹੜਾ ਰੇਡੀਓ ਜਾਂ ਘਰਾਂ ਦੇ ਵਿੱਚ ਰੇਡੀਓ
3: ਜਾਂ
0: ਕਿਉਂਕਿ ਅਸੀਂ ਆਪਣੇ ਸਟਨ ਏਰੀਏ ਦੇ ਵਿੱਚ ਜਿਹੜਾ ਸਾਨੂੰ ਇੱਕ ਮੈਪ ਦਿੱਤਾ ਗਿਆ ਨਾ ਦੁਬਾਰਾ 1320 ਨੂੰ, ਵੀ ਤੁਸੀਂ ਇਸ ਏਰੀਏ ਦੇ ਵਿੱਚ ਜਿਹੜਾ ਸਾਨੂੰ ਅੰਡਰ CRT ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਿਕ ਤੁਹਾਡੀ ਇੰਨੀ ਰੇਂਜ ਹੋਵੇਗੀ, ਅਸੀਂ ਉਹਦਾ ਪਤਾ ਕਰ ਰਹੇ ਹਾਂ। ਪਰ ਫਿਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਐਪ ਤੇ ਸੁਣ ਰਹੇ ਹੋ, ਸਾਨੂੰ ਸੁਣਦੇ ਜਾ ਰਹੇ ਹੋ, ਸਾਡੇ ਲਈ ਇਹ ਵੀ ਫਖਰ ਵਾਲੀ ਗੱਲ ਹੈ, ਮਾਣ ਵਾਲੀ ਗੱਲ ਹੈ। ਬਹੁਤ ਧੰਨਵਾਦ ਵੀਰੇ, ਲਵ ਯੂ। ਖਾਸ ਤੌਰ ਤੇ ਜਿਹੜਾ ਇਧਰ ਸਾਡਾ ਜਿਹੜਾ ਨਵਾਂ ਹੱਬ ਵਾ ਮੇਫੀਲਡ ਤੇ ਏਅਰਪੋਰਟ ਤੇ ਜਿਹੜਾ ਬੈਰੀ ਵਾਲਾ ਸਾਈਡ ਵਾ, ਬਰਲਿੰਗਟਨ ਹਮਿਲਟਨ ਤੋਂ ਸਾਨੂੰ ਫੋਨ ਆ ਗਏ, ਮਿਲਟਨ ਤੋਂ ਫੋਨ ਆ ਗਏ, ਸੈਂਟ ਕੈਥਰੀਨ ਨਾਇਗਰਾ ਫਾਲ ਏਰੀਆ ਦੇ ਵਿਚ ਕ੍ਰਿਸਟਲ ਕਲੀਅਰ ਇਸ ਵਕਤ ਸੁਣਾਈ ਦੇ ਰਿਹਾ, ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਟਨਾ ਟਨ ਟਲੀ ਵਾਂਗੂ ਹਲਕਦਾ। ਪਰ ਫਿਰ ਵੀ ਹੋ ਸਕਦਾ ਅਸੀਂ ਇਸ ਨੂੰ ਇਹ ਨਹੀਂ ਕਹਿੰਦੇ ਕਿ ਸਾਰੇ ਏਰੀਏ ਕਵਰ ਕਰ ਰਿਹਾ ਹੋਵੇਗਾ, ਪਰ ਇਹਦਾ AM ਦਾ ਕੁਝ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਜਿਹੜੀ ਇਹਦੀ ਵਾਟ ਹੁੰਦੀ ਆ ਉਹ ਜਿਹੜੀ ਸਾਨੂੰ ਮਿਲੀ ਅਸੀਂ ਉਹ ਚੈੱਕ ਕਰ ਰਹੇ ਹਾਂ ਕਿ ਕਿਵੇਂ ਲੱਗ ਰਿਹਾ ਤੁਹਾਨੂੰ। ਕਾਲ ਕਰ ਲਿਓ 905-813-1320 ਦੀ, ਪਹਿਲਾਂ ਹੀ ਬੜੀ ਰੇਂਜ ਸੀ ਪਰ ਟਾਵਰ ਮੂਵ ਹੋਣ ਕਰਕੇ ਇਹਦੀ ਰੇਂਜ ਦੇ ਵਿਚ ਹੋਰ ਥੋੜਾ ਜਿਹਾ ਵਾਧਾ ਹੋਇਆ ਹੈ। ਕਿਵੇਂ ਲੱਗ ਰਿਹਾ ਕਾਲ ਕਰ ਲਿਓ 905-813-1320। ਅਸੀਂ ਨਾਲ ਇਹ ਵੀ ਕਹਿ ਦਈਏ ਕਿ ਇਹ ਨਹੀਂ ਕਿ ਖਾਮੀਆਂ ਨਹੀਂ ਹੋਣਗੀਆਂ, ਕਿਤੇ ਨਾ ਕਿਤੇ ਜ਼ਰੂਰ ਜਿੱਥੇ ਇਕ ਪਾਸੇ ਨੂੰ ਇਹਦੀ ਰੇਂਜ ਵਧੀ ਹੋ ਸਕਦੀ ਹੈ, ਹੋ ਸਕਦਾ ਕਿਸੇ ਪਾਸੇ ਘਟੀ ਵੀ ਹੋਵੇ, ਉਹ ਵੀ ਸਾਨੂੰ ਜ਼ਰੂਰ ਕਾਲ ਕਰਕੇ ਆਪਣੀ ਫੀਡਬੈਕ ਦੇ ਦਿਓ। ਬਾਕੀ ਦੁਨੀਆਂ ਨੂੰ ਰੱਬ ਨਹੀਂ ਖੁਸ਼ ਕਰ ਸਕਿਆ, ਅਸੀਂ ਤਾਂ ਉਹਦੇ ਪਾਣੀ ਹਾਰੇ ਨਹੀਂ, ਕਿਉਂ ਜੀ?
1: ਬਿਲਕੁਲ,
0: ਲੈਣੇ ਅਗਲੀ ਕਾਲ ਔਰ ਪ੍ਰੋਗਰਾਮ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 AM। ਵੈਲਕਮ ਜੀ। ਹੈਲੋ, ਮੈਂ
4: ਸੁਣ ਰਿਹਾ ਜੀ ਮੇਫੀਲਡ ਕਾਰਨਰ ਚ।
0: ਅੱਛਾ, ਕਲੀਅਰ ਸੁਣਾਈ ਦੇ ਰਿਹਾ?
4: ਨਹੀਂ ਜੀ, ਕੱਲ ਕਲੀਅਰ ਸੀਗਾ, ਅੱਜ ਨੀ।
0: ਅੱਜ ਅਰਸ਼ਨ ਦੱਸਿਆ ਸੀ ਕਿ ਥੋੜਾ ਜਿਹਾ ਉੱਥੇ ਵਰਕ ਚੱਲ ਰਿਹਾ।
4: ਦੇਖੋ ਇੱਦਾਂ ਹੋ ਰਿਹਾ ਅੱਜ,
0: ਠੀਕ ਹੈ। ਮੇਫੀਲ ਐਂਡ
4: ਮਿਸੀਸਾਗਾ
0: ਮਿਸੀਸਾਗਾ ਕੋਈ ਨੀ ਕਰਾਉਂਦੇ ਹਾਂ ਜੀ ਠੀਕ ਥੈਂਕ ਯੂ ਵੈਰੀ ਮੱਚ ਮੇਫੀਲਡ ਐਂਡ ਮਿਸੀਸਾਗਾ ਨੋਟ ਕੀਤਾ ਜਾਵੇ ਧੰਨਵਾਦ ਵੀਰੇ ਥੈਂਕ ਯੂ ਜੀ ਕੱਲ ਕਲੀਅਰ ਸੀ ਤੇ ਅੱਜ ਵੀ ਕਲੀਅਰ ਕੱਲ ਨੂੰ ਕਲੀਅਰ ਹੋ ਜਾਵੇਗਾ ਜਿਵੇਂ ਕਿ ਅਸੀਂ ਲੱਗੇ ਹੋਏ ਹਾਂ ਉਹਦੀ ਪ੍ਰੋਪਰ ਕਿ ਸਾਨੂੰ ਜਿਹੜੀ ਹੈ ਜੋਜੋ ਉਹਦੀ ਤੁਸੀਂ ਦੱਸ ਦੇ ਰਹੇ ਹੋ ਕਿ ਇਸ ਏਰੀਏ ਦੇ ਵਿੱਚ ਇਸ ਤਰ੍ਹਾਂ ਦਾ ਇਸ ਏਰੀਏ ਦੇ ਵਿੱਚ ਇਸ ਤਰ੍ਹਾਂ ਦਾ ਤੇ ਜਿਹਨੇ ਵੀ ਕਾਲ ਕਰ ਲਿਆ ਕਰੋ ਧੰਨਵਾਦੀ ਹੋਵਾਂਗੇ ਜਿਹਨੇ ਮਿਊਜ਼ਿਕ ਚੱਲਦਾ ਇਹਦੇ ਉੱਤੇ ਤੇ ਉਦੋਂ ਵੀ ਸਾਨੂੰ ਦੱਸਿਆ ਕਰੋ ਕਿ ਭਾਈ ਇਸ ਏਰੀਏ ਦੇ ਵਿੱਚ ਤੁਸੀਂ ਸਾਡੀ ਟੀਮ ਦੇ ਮੈਂਬਰ ਬਣੋ ਪ੍ਰਾਊਡਲੀ ਫਖਰ ਮਹਿਸੂਸ ਕਰੋਗੇ ਯਾਰ ਜਦੋਂ ਇਹ ਦੁਬਾਰਾ ਸ਼ੁਰੂ ਹੋਇਆ ਸੀ ਅਸੀਂ ਵੀ ਦੱਸਿਆ ਸੀਗਾ ਜੀ ਸਾਡੀ ਟੀਮ ਨੂੰ ਕਿ ਤੁਸੀਂ ਵੀ ਇੱਕ ਮੈਂਬਰ ਦੇ ਤੌਰ ਤੇ ਵਿਚਰੇ ਸੀਗੇ ਤੁਹਾਡਾ ਆਪਣਾ ਚੈਨਲ ਹੈ ਸੋ ਪਰਸਨਲ ਨੰਬਰ ਸਾਡੇ 416-7167794 ਅਰਸ਼ 416-303-1515 ਅੰਜੂ ਜੀ 416-520-3699 ਨੰਬਰ ਸਟੂਡੀਓ ਦੇ ਵਿਚ 905-813-1320 ਹੁਣ ਵਕਤ ਹੋਇਆ ਕੀਤਾ ਸਾਹਿਬ ਦਾ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ
5: You're listening to CNN Toronto, Chawla News Network Toronto.
6: Jo aaya so chali si
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
7: ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ

0: ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀ ਆ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ।
1: ਇਹਨਾਂ ਕੋਲ ਟੈਂਟ, ਟੇਬਲ, ਚੇਅਰ, ਐਲਈਡੀ ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ।
0: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079 6477080079।
2: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
3: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ ਰਿਆਸਤੀ ਸ਼ਹਿਰ ਪਟਿਆਲਾ, ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
4: ਵੈਲਕਮ ਬੈਕ, ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਵਕਤ ਜਿਹੜਾ ਸਾਡਾ ਟੈਸਟਿੰਗ ਪੀਰੀਅਡ ਹੈ ਟਾਵਰ ਦਾ, ਉਹਦੇ ਵਿੱਚੋਂ ਲੰਘ ਰਹੇ ਹਾਂ। ਜਿਉਂ ਹੀ ਸਾਡੇ ਵੀਰ ਨੇ ਡਿਕਸੀ ਅਤੇ ਮੇਫੀਲਡ ਜਿਹੜਾ ਏਰੀਆ, ਮਿਸੀਸਾਗਾ ਅਤੇ ਮੇਫੀਲਡ ਦੇ ਏਰੀਏ ਦਾ ਜ਼ਿਕਰ ਕੀਤਾ, ਉਸ ਏਰੀਏ ਦੇ ਵਿੱਚ ਤੁਹਾਨੂੰ ਡਿਸਟਰਬੈਂਸ ਆ ਰਹੀ ਹੈ। ਭਾਵੇਂ ਕੱਲ ਉਥੇ ਕ੍ਰਿਸਟਲ ਕਲੀਅਰ ਚੱਲ ਰਿਹਾ ਸੀ, ਉਸੇ ਤਰ੍ਹਾਂ ਹੀ ਚੱਲੇਗਾ ਕਿਉਂਕਿ ਇਹੀ ਇੱਕ ਟੈਸਟਿੰਗ ਪੀਰੀਅਡ ਦਾ ਸਮਾਂ ਹੈ। ਉਸੇ ਵੇਲੇ ਹੀ ਅਰਸ਼ ਕਿਉਂਕਿ ਰੋਡ ਤੇ ਨੇ, ਟਰਾਈ ਕਰ ਰਹੇ ਨੇ, ਸਾਡੇ ਇੰਜੀਨੀਅਰ ਰੋਡ ਤੇ ਨੇ, ਉਹ ਟਰਾਈ ਕਰ ਰਹੇ ਨੇ ਨਾਲ ਦੀ ਨਾਲ। ਤੁਹਾਨੂੰ ਜਿਹੜੀ ਸਾਡੀ ਫੀਡਬੈਕ ਤੁਸੀਂ ਦੇ ਰਹੇ ਹੋ, ਉਹਦੇ ਉੱਤੇ ਅਸੀਂ ਨਾਲ ਦੀ ਨਾਲ ਕੰਮ ਕਰ ਰਹੇ ਹਾਂ। ਇਸ ਵਕਤ ਉਹਦੀਆਂ ਕੁਝ ਵਾਇਰਸ ਦੇ ਉੱਤੇ ਕੰਮ ਚੱਲ ਰਿਹਾ, ਜਿਹੜੇ ਟਾਵਰ ਦੀਆਂ ਵਾਇਰਸ ਹੁੰਦੀਆਂ ਨੇ। ਇਸ ਕਰਕੇ ਜਿਹੜੇ ਏਰੀਏ ਦੇ ਵਿੱਚ ਅਸੀਂ ਕੱਲ ਸੁਣ ਰਹੇ ਸੀ ਕ੍ਰਿਸਟਲ ਕਲੀਅਰ, ਉਹ 100% ਹੈ ਕਿ ਉਦੋਂ ਜ਼ਿਆਦਾ ਵੀ ਕ੍ਰਿਸਟਲ ਹੋ ਜਾਵੇਗਾ ਕਲੀਅਰ। ਔਰ ਮਾਰਕਮ ਹਿੱਟ ਕਰ ਗਿਆ ਤੇ ਇਧਰ ਜਿਹੜਾ ਇਹ ਏਰੀਆ, ਇਹ ਤਾਂ ਹੈ ਹੀ ਹੈ ਸਾਡੇ ਕੋਲ, ਇਹ ਤਾਂ ਸਾਡੀ ਜੋਨ ਦੇ ਅੰਦਰ ਹੈ। ਪਰ ਤੁਸੀਂ ਫੀਡਬੈਕ ਦਿੱਤੀ ਹੈ ਕਿ ਇੱਥੇ ਕੱਲ ਕਲੀਅਰ ਸੀ, ਅੱਜ ਥੋੜੀ ਜਿਹੀ ਡਿਸਟਰਬੈਂਸ ਹੈ। 100% ਉਹ ਸਾਨੂੰ ਪਤਾ ਹੈ, ਉੱਥੇ ਸਾਡੇ ਇੰਜੀਨੀਅਰ ਲੱਗੇ ਹੋਏ ਨੇ, ਕੋਈ ਵਾਇਰ ਤੇ ਕੰਮ ਚੱਲ ਰਿਹਾ ਹੈ। ਕਿਉਂਕਿ AM ਦੀਆਂ ਟਾਵਰ ਦੀਆਂ ਵਾਇਰਸ ਜਿਹੜੀਆਂ ਹੁੰਦੀਆਂ ਨੇ, ਉਹਨਾਂ ਦੇ ਸਮੇਂ ਦਰ ਸਮੇਂ ਉਹਦੀ ਜਿਹੜੀ ਹੈ ਕੰਮ ਚੱਲਦਾ ਹੀ ਰਹਿੰਦਾ। ਸੋ ਇਸ ਕਰਕੇ ਥੋੜਾ ਜਿਹਾ ਇੰਤਜ਼ਾਰ ਕਰ ਲਓ, ਕਲੀਅਰ ਹੋ ਜਾਵੇਗਾ। ਅਸੀਂ ਤਹਿ ਦਿਲ ਤੋਂ ਤੁਹਾਡੇ ਧੰਨਵਾਦੀ ਹਾਂ, ਪਰ ਤੁਹਾਡੀ ਫੀਡਬੈਕ ਸਾਨੂੰ ਲਗਾਤਾਰ ਆਉਣੀ ਜ਼ਰੂਰੀ ਹੈ। ਵੈਲਕਮ ਜੀ, ਜੀ ਆਇਆਂ ਨੂੰ ਸਵਾਗਤ ਹੈ।
5: ਹਾਂਜੀ ਚਾਵਲਾ, ਸੋਰੀ ਮੈਂ ਬਹੁਤ ਤੁਹਾਨੂੰ ਕਰਦਾ, ਸਾਡੇ IPTV ਦੇ ਚੈਨਲ ਬਾਕੀ ਨਹੀਂ ਚੱਲਦੇ, ਪੰਜਾਬੀ ਚੱਲਦੇ ਆ।
4: ਅੱਛਾ ਜੀ, ਪੰਜਾਬੀਆਂ ਦੇ ਤੁਸੀਂ ਉਹਨੂੰ ਕਿਸੇ ਉਹਦੇ ਚ ਪਾ ਲਿਆ ਹੋਣਾ ਮੇਰੇ ਖਿਆਲ ਚ, ਫੇਵਰੇਟ ਚ ਕਾਡੂ ਕਰਦਿਆਂ ਗੱਲ ਹੋਲਡ ਰੱਖੋ ਜੀ। ਫੇਵਰੇਟ ਚ ਬੱਚੇ ਪਾ ਦਿੰਦੇ ਨੇ ਕਿਸੇ ਵੇਲੇ, ਬਾਕੀ ਚੱਲਣੇ ਆ ਤੇ ਇਹ ਵੀ ਚੱਲਣੇ ਨੇ, ਕੋਈ ਗੱਲ ਨਹੀਂ। ਤੁਸੀਂ 6477554 5859। ਅੱਛਾ, ਇਹ ਬੜਾ ਵਧੀਆ ਕੁਸ਼ਚਨ ਆਇਆ, ਇਸ ਤੋਂ ਪਹਿਲਾਂ ਮੈਂ ਕੀਤਾ ਸਾਹਿਬ ਨਾਲ ਵੈਲਕਮ ਕਰ ਲਾ। ਕੀਤਾ ਸਾਹਿਬ ਸਵਾਗਤ ਹੈ ਜੀ ਆਇਆਂ ਨੂੰ। ਅੱਛਾ, ਹੁੰਦਾ ਕੀ ਆ ਕਿ IPTV ਬਾਕਸ ਜਿਹੜੇ ਸਾਡੇ ਸੀਨੀਅਰ ਨੇ ਜਾਂ ਸਾਡੇ ਜਿਹੜੇ ਘਰਾਂ ਦੇ ਵਿਚ ਨੇ, ਬੱਚੇ ਆ ਕੇ ਕਿਸੇ ਵੇਲੇ ਆਪਣੇ ਮਾਂ ਬਾਪ ਵਾਸਤੇ ਉਹ ਇੱਕ ਫੇਵਰੇਟ ਲਿਸਟ ਹੁੰਦੀ ਆ, ਉਹਦੇ ਵਿਚ ਪਾ ਦਿੰਦੇ ਨੇ ਕਿ ਬਜੁਰਗਾਂ ਨੇ ਤਾਂ ਪੰਜਾਬੀ ਚੈਨਲ ਹੀ ਦੇਖਣੇ ਨੇ, ਹੈਨਾ। ਸੋ ਉਹ ਫੇਵਰੇਟ ਲਿਸਟ ਦੇ ਵਿਚ ਪਏ ਹੋਣ ਕਰਕੇ ਬਜੁਰਗਾਂ ਨੂੰ ਦੂਜੇ ਪਾਸੇ ਜਾ ਕੇ ਜਿਹੜੀ ਆਲ ਚੈਨਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਦੱਬ ਲਿਆ ਕਰੋ। ਜਦੋਂ ਤੁਸੀਂ ਜਾਓਗੇ ਸਕਰੀਨ ਤੇ, ਮੈਂ ਕਿਸੇ ਦਿਨ ਵੀਡੀਓ ਬਣਾ ਕੇ ਦਿਖਾਵਾਂਗਾ ਤੁਹਾਨੂੰ, ਜਦੋਂ ਤੁਸੀਂ ਜਾਓਗੇ ਸਕਰੀਨ ਦੇ ਉੱਤੇ IPTV ਬਾਕਸ ਦਾ ਤੁਹਾਡੇ ਕੋਲ ਰਿਮੋਟ ਹੋਵੇਗਾ ਤੇ ਉਹਦੇ ਤੇ ਆਲ ਚੈਨਲ ਲਿਖੇ ਹੁੰਦੇ ਨੇ। ਜੇ ਤੁਸੀਂ ਆਲ ਚੈਨਲ ਨੂੰ ਕਲਿੱਕ ਕਰ ਦੋਗੇ ਤਾਂ ਤੁਹਾਡੇ ਸਾਰੇ ਚੈਨਲ ਜਿਹੜੇ ਨੇ ਉਹ ਚੱਲਣੇ ਸ਼ੁਰੂ ਹੋ ਜਾਣਗੇ। ਸਾਡੇ ਵਾਲੇ ਸਮੱਸਿਆ, ਸਾਡੇ ਐਂਡ ਤੇ ਸਮੱਸਿਆ ਇਹ ਆਵੇਗੀ, ਜੇ ਉਹ ਪੰਜਾਬੀ ਚੈਨਲ ਚੱਲਦੇ ਨੇ ਉਹ ਵੀ ਨਹੀਂ ਚੱਲਣੇ ਚਾਹੀਦੇ, ਜੇ ਸਾਡੀ ਸਮੱਸਿਆ ਹੈ। ਹਾਂਜੀ, ਸਰਵਰ ਦੇ ਸਮੱਸਿਆ ਹੋਵੇ ਤਾਂ ਉਹ ਵੀ ਨਹੀਂ ਚੱਲਣੇ ਚਾਹੀਦੇ। ਬਾਕੀ 6477554 5859 ਤੇ IPTV ਬਾਕਸ ਬਾਰੇ ਤੁਸੀਂ ਕਾਲ ਕਰ ਲਓ। ਇਹ ਜੇ ਸਾਡੇ ਵਾਲੇ ਪਾਸੇ ਤਾਂ ਸਮੱਸਿਆ, ਜੇ ਤੁਹਾਡੇ ਕੋਈ ਵੀ ਚੈਨਲ ਨਹੀਂ ਆਉਂਦੇ ਉਹਨਾਂ ਨੇ ਕਹਿਣਾ ਕੰਟੈਕਟ ਯੂਅਰ ਸਬਸਕ੍ਰਾਈਬਰ, ਤੇ ਫੇਰ ਸਮੱਸਿਆ ਹੋ ਸਕਦੀ ਹੈ। ਹਾਂ, ਕਿਸੇ ਵੇਲੇ ਫੇਵਰੇਟ ਦੇ ਵਿਚ ਪਏ ਹੋ ਸਕਦੇ ਨੇ, ਇਸ ਕਰਕੇ ਫੇਵਰੇਟ ਲਿਸਟ ਕੈਂਸਲ ਕਰਵਾ ਲਓ ਬੱਚਿਆਂ ਦੇ ਕੋਲੋਂ, ਧੰਨਵਾਦੀ ਹੋਵਾਂਗੇ। ਜੇ ਨਹੀਂ ਤੇ ਸਾਡੇ ਕੋਲ ਆਇਓ, ਅਸੀਂ ਠੀਕ ਕਰ ਦਵਾਂਗੇ। ਹਾਂਜੀ ਕਿਰਾ ਸਾਹਿਬ, ਠੀਕ ਠਾਕ ਹੋ?
6: ਬਿਲਕੁਲ ਚਲੋ ਸਾਹਿਬ, ਤੁਹਾਡੇ ਦਰਸ਼ਨ ਹੋ ਗਏ ਸਵੇਰੇ ਸਵੇਰੇ, ਵਧੀਆ ਲੱਗਿਆ।
4: ਆਵਾਜ਼ ਦੇ ਰਹੀ ਹੈ?
7: ਮੈਂ
4: ਗੜਬੜ
7: ਹੈ ਕੁਛ, ਤੇ ਗੜਬੜ ਹੈ
4: ਬਦਲ ਗਿਆ
7: ਅਕੀਦਾ ਜੀ ਦੀ ਫੋਟੋ ਹੈ, ਅਕੀਦਾ ਜੀ ਨੰਬਰ ਕਿੱਥੇ ਲਿਆ, ਗਲਤ ਕੁਛ ਲਾਭ ਬਦਲਾਵ ਹੋ ਗਿਆ। ਫਿਰ ਮੈਂ ਪੁੱਛਿਆ, ਕਹਿੰਦੇ ਮੇਰੀ ਪੁਰਾਣੀ ਫੋਟੋ ਹੈ,
4: ਪੁਰਾਣੀ ਫੋਟੋ ਬਹੁਤ ਜਵਾਨੀ ਵੇਲੇ ਦੀ ਹੈ। ਹਾਂਜੀ ਜੀ, ਇਹਨੂੰ ਕਹਿੰਦੇ ਦਿਲ ਹੋਣਾ ਚਾਹੀਦਾ, ਜਵਾਨ ਬਜ਼ੁਰਗਾਂ ਦੇ ਵਿੱਚ ਵੀ ਦਿਲ ਹੁੰਦਾ, ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ਚ ਕੀ ਰੱਖਿਆ। ਅੱਛਾ 9058131320 ਬਿਹਾਰ ਦੇ ਵਿਚ ਗੰਗਾ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੈ, ਮੈਂ ਕਾਲ ਲੈ ਲਾਂ ਫਿਰ ਆਪਾਂ ਅੱਗੇ ਵਧਦੇ ਹਾਂ। ਵੈਲਕਮ ਜੀ, ਹੈਲੋ ਹੈਲੋ, ਚਲੋ 0059 ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਲੋਕਲ ਨੰਬਰ ਮੈਂ ਦੇ ਦਿਆਂ, ਸਾਡਾ ਲੋਕਲ ਨੰਬਰ ਹੈ 647-910-1320 6479101320। ਕੱਲ ਅਰਸ਼ ਦੱਸਦੇ ਸੀ ਕਿ ਬੇਤਹਾਸ਼ਾ ਏ ਤੇ ਹਿੱਟ ਹੋਇਆ, ਅਸੀਂ ਝੂਠ ਨਹੀਂ ਬੋਲ ਸਕਦੇ। ਉਹਦਾ ਕਾਰਨ ਪਤਾ ਕੀ ਹੈ, ਜਿਨ੍ਹਾਂ ਨੇ ਸਾਨੂੰ ਇਹ ਨੰਬਰ ਪ੍ਰੋਵਾਈਡ ਕੀਤਾ ਨਾ, ਉਹਨਾਂ ਨੇ ਦੂਸਰੇ ਚੱਲਣ ਵਾਲਿਆਂ ਨੂੰ ਵੀ ਇੱਕੋ ਹੀ ਕੰਪਨੀ ਹੈ ਜੋ ਪ੍ਰੋਵਾਈਡ ਕਰਦੀ ਹੈ, ਤੇ ਜੇ ਮੈਂ ਝੂਠ ਬੋਲਾ ਨਾ ਤੇ ਮੈਂ ਉਸ ਪ੍ਰੋਵਾਈਡਰ ਦੀਆਂ ਅੱਖਾਂ ਨਾਲ ਅੱਖਾਂ ਨਹੀਂ ਮਿਲਾ ਸਕਦਾ, ਮੇਰੀ ਫਿਤਰਤ ਹੈ। ਉਹਨੇ ਕਹਿਣਾ ਚਾਵਲਾ ਜੀ ਕਿਆ ਬਾਤ ਆ, ਬੜੀਆਂ ਲੰਮੀਆਂ ਛੱਡ ਦਿਓ, ਕਿਉਂਕਿ ਸਾਰਾ ਡਾਟਾ ਹੁੰਦਾ ਉਹਨਾਂ ਦੇ ਕੋਲ, ਸਾਰਾ ਡਾਟਾ ਹੁੰਦਾ। 6479101320 6417141 America 1919 ਤੇ ਸੁਣਿਆ ਜਾ ਸਕਦਾ। ਅੱਛਾ, ਬਿਹਾਰ ਵਿਚ ਗੰਗਾ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੈ, ਕੀ ਕਾਰਨ, ਕੀ ਕਹਿਣਾ ਚਾਹੋਗੇ?
6: ਅੱਛਾ, ਮੀਂਹ ਬਾਰਿਸ਼ਾਂ ਚਾਵਲਾ ਸਾਹਿਬ ਉਧਰ ਬਹੁਤ ਪਏ ਨੇ ਪੰਜਾਬ ਦੇ ਵਿਚ, ਬਾਰਿਸ਼ ਤਕਰੀਬਨ ਇਸ ਵਾਰੀ ਮੇਖਿਆ ਚ 52% ਘੱਟ ਪਈ ਹੈ ਪੰਜਾਬ ਦੇ ਵਿਚ, ਬਾਰਿਸ਼ ਬਹੁਤ ਘੱਟ ਪਈ ਹੈ ਇਸ ਵਾਰੀ ਤੇ, ਪਰ ਉਸ ਇਲਾਕੇ ਦੇ ਵਿਚ ਜਿੱਥੇ ਪਈ ਹੈ ਤੇ ਬਹੁਤ ਜਿਆਦਾ ਪਈ ਹੈ। ਉੱਥੇ 13 ਜ਼ਿਲ੍ਹਿਆਂ ਦੇ ਵਿਚ ਤਾਂ ਹੜ ਆਈ ਗਿਆ, ਹੜ ਉੱਥੇ ਬਹੁਤ ਜਿਆਦਾ ਬੁਰਾ ਹਾਲ ਹੈ, ਪਾਣੀ ਚੱਲ ਰਿਹਾ। ਤੇ ਕਾਂਸੀ ਦੇ ਵਿਚ, ਬਨਾਰਸ ਕਾਂਸੀ ਦੇ ਵਿਚ 500 ਪਰਿਵਾਰਾਂ ਨੂੰ ਘਰ ਛੱਡਣ ਵਾਸਤੇ ਹੁਕਮ ਕੀਤੇ ਆ ਤੇ ਬੇਘਰ ਹੋ ਗਏ ਆ ਪਰਿਵਾਰ, 500 ਪਰਿਵਾਰ ਤੇ ਹਾਲਾਤ ਇਹ ਨੇ। ਗੰਗਾ ਦਾ ਬਿਹਾਰ ਦੇ ਵਿਚ ਜਿਹੜਾ ਹੈਗਾ ਨਾ, ਗੰਗਾ ਦਾ ਬਹੁਤ ਜਿਆਦਾ 2 ਫੁੱਟ ਤੋਂ ਵੱਧ ਗੰਗਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੀ ਹੈ। 2 ਫੁੱਟ ਤੋਂ ਵੱਧ ਹੋਣਾ ਬਹੁਤ ਖਤਰਾ ਹੁੰਦਾ, ਇੰਨਾ ਉਸ ਇਲਾਕੇ ਜੇ ਮੈਂ ਰਿਪੋਰਟ ਪੜ੍ਹ ਰਿਹਾ ਸੀਗਾ ਤਾਂ ਕਾਫ਼ੀ ਖਤਰਾ ਹੁੰਦਾ, ਜੇਕਰ ਇਸ ਤੋਂ ਹੋਰ ਵੱਧਦੀ ਹੈ ਤਾਂ ਪ੍ਰੋਬਲਮ ਵੱਡੀ ਆ ਸਕਦੀ ਹੈ। ਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਾਂਸੀ ਦੇ ਜਿਹੜਾ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਹੈਗੇ ਆ ਉਹਨਾਂ ਨਾਲ ਗੱਲ ਵੀ ਕੀਤੀ ਆ ਤੇ ਉਹਨਾਂ ਨੂੰ ਕਿਹਾ ਵੀ ਪ੍ਰਬੰਧ ਪੂਰੇ ਕਰੋ ਤੁਸੀਂ, ਪ੍ਰਬੰਧਾਂ ਦੇ ਵਿਚ ਕੋਈ ਘਾਟ ਨਾ ਆਵੇ, ਹਾਲਾਤ ਬਹੁਤ ਜ਼ਿਆਦਾ। ਜਿਹਨੂੰ ਪ੍ਰਧਾਨ ਮੰਤਰੀ ਗੱਲ ਕਰ ਰਹੇ ਨੇ ਡਿਸਟ੍ਰਿਕਟ ਮੈਜਿਸਟ੍ਰੇਟ ਨਾਲ ਆਪਣੇ ਹਲਕੇ ਦੇ ਨਾਲ, ਇਹਦਾ ਮਤਲਬ ਕਾਫ਼ੀ ਸਥਿਤੀ ਗੰਭੀਰ ਹੈਗੀ ਆ। ਬਾਕੀ ਹਿਮਾਚਲ ਦੇ ਵਿਚ ਵੀ ਕੋਈ ਬਹੁਤਾ ਵਧੀਆ ਹਾਲਾਤ ਨਹੀਂ ਹੈਗੇ, ਉੱਥੇ ਵੀ ਕਈ ਥਾਵਾਂ, ਕਈ ਸੜਕਾਂ 176 ਦੇ ਕਰੀਬ ਸੜਕਾਂ ਬੰਦ ਨੇ ਉੱਥੇ ਹਿਮਾਚਲ ਦੀਆਂ, ਉੱਥੇ ਬਹੁਤ ਬੁਰਾ ਹਾਲ ਆ। ਆਪਾਂ ਨੇਪਾਲ ਦਾ ਪਤਾ ਹੀ ਆਪਾਂ ਨੂੰ ਜਾਣਦੇ ਹਾਂ ਆਪਾਂ, ਤੇ ਨੇਪਾਲ ਦੇ ਵਿਚ 4 ਘੰਟੇ ਮਲਬੇ ਵਿਚ ਦਬੀ ਰਹੀ 97 ਸਾਲ ਦੀ ਬਜ਼ੁਰਗ ਮਹਿਲਾ ਨਿਕਲੀ ਜਿਉਂਦੀ, ਰੱਬ ਦੀ ਕਿਰਪਾ ਕੋਈ। ਉਹ 2 ਸ਼ਬਦ ਇਹੀ ਕਹਿ ਰਹੀ ਸੀ ਕਿ ਮੈਨੂੰ ਪਾਣੀ ਨੇ ਕਿਉਂ ਮਾਰਿਆ, ਮਤਲਬ ਇਹੋ ਜਿਹੇ ਸ਼ਬਦ ਬਾਹਰ ਆ ਰਹੇ ਸੀ ਉਹਦੇ ਆਪਣੀ ਭਾਸ਼ਾ ਚ, ਮੈਨੂੰ ਪਾਣੀ ਨੇ ਕਿਉਂ ਮਾਰਿਆ। ਤੇ ਪਰ ਉਹ ਬਚ ਗਈ ਤੇ 1252 ਮੌਤਾਂ ਹੋਣ ਦੀ ਖ਼ਬਰ ਆ, ਮੌਤਾਂ ਹੋਰ ਵੀ ਵੱਧ ਰਹੀਆਂ ਨੇ ਕਿਉਂਕਿ ਲਾਪਤਾ ਬੰਦੇ ਬਹੁਤ ਜ਼ਿਆਦਾ ਨੇ ਨੇਪਾਲ ਦੇ ਵਿਚ। ਉੱਥੇ ਸ਼੍ਰੋਮਣੀ ਕਮੇਟੀ ਨੇ ਲੰਗਰ ਲਾ ਦਿੱਤਾ ਤੇ ਭਾਰਤ ਸਰਕਾਰ ਵੀ ਉੱਥੇ ਆਪਣੀ ਸਹਾਇਤਾ ਭੇਜ ਰਹੀ ਹੈ, ਚਾਈਨਾ ਸਰਕਾਰ ਨੇ ਵੀ ਉੱਥੇ ਸਹਾਇਤਾ ਭੇਜੀ ਹੈ, ਹੋਰ ਕਈ ਮੁਲਕਾਂ ਨੇ ਵੀ ਉੱਥੇ ਸਹਾਇਤਾ ਭੇਜੀ ਹੈ ਨੇਪਾਲ ਦੇ ਵਿਚ।
4: ਮੈਂ ਕਿਸੇ ਵੇਲੇ ਸੋਚਦਾ ਹੁੰਦਾ, ਪ੍ਰਾਊਡ ਵੀ ਫੀਲ ਕਰਦਾ ਕਿ ਕੋਈ ਵੀ ਜਗ੍ਹਾ ਹੋਵੇ ਸਿੱਖ ਪਹੁੰਚ ਜਾਂਦੇ ਆ ਉੱਥੇ, ਰਾਤੋ ਰਾਤ ਹੀ ਪਹੁੰਚ ਜਾਂਦੇ ਨੇ, ਹਨਾ। ਪਤਾ ਨੀ ਕਿਹੜੀ ਸ਼ਕਤੀ ਹੈ। ਉਹ ਨਰਿੰਦਰ ਬੀਬਾ ਜੀ ਦਾ ਗੀਤ ਸੀਗਾ, ਗੁਰੂ ਨਾਨਕ ਮਹਾਰਾਜ ਨੇ ਸਿੱਖੀ ਦਾ ਬੂਟਾ ਲਾਇਆ, ਪਰ ਨਰਿੰਦਰ ਬੀਬਾ ਜੀ ਨੇ ਗੀਤ ਗਾਇਆ ਸੀ ਕਿ ਪਤਾ ਨੀ ਕਿ ਬਾਟੇ ਵਿਚ ਘੋਲ ਕੇ ਪਿਲਾ ਗਿਆ, ਪਤਾ ਹੀ ਨੀ ਇਹ ਗੁੜਤੀ ਗੁਰੂ ਨਾਨਕ ਮਹਾਰਾਜ ਤੋਂ ਮਿਲੀ ਹੈ। ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ, ਜਿੱਥੇ ਲੋਕ ਜਾਣ ਤੋਂ ਵੀ ਡਰਦੇ ਨੇ ਉੱਥੇ ਜਾ ਕੇ ਲੰਗਰ ਲਾ ਦਿੰਦੇ, ਕਿਉਂ ਅੰਜੂ ਜੀ?
7: ਬਿਲਕੁਲ ਅਪਰੀਸ਼ੀਏਬਲ ਹੈ,
4: ਹਨਾ। ਉੱਥੇ ਜਾ ਕੇ ਵੀ ਲੰਗਰ ਲਾ ਦਿੰਦੇ ਨੇ, ਮੱਖੀ ਮੱਛਰ ਪਤਾ ਨੀ ਉਸ ਹੁਣ ਹੜ੍ਹ ਦੇ ਵਿਚੋਂ ਸੱਪ ਨਿਕਲਣੇ ਨੇ, ਠੂਹੇ ਨਿਕਲਣੇ ਨੇ, ਜਾ ਕੇ ਇਹਨਾਂ ਨੇ ਲੰਗਰ ਪਕਾਉਣਾ ਆ, ਉੱਥੇ ਖਵਾਉਣਾ ਆ, ਛਕਾਉਣਾ ਆ, ਆਪ ਵੀ ਕਿਸੇ ਵੇਲੇ ਬਿਮਾਰ ਹੋ ਜਾਂਦੇ ਨੇ, ਪਰ ਪਰਵਾਹ ਕੋਈ ਨੀ। ਆਹ, ਇਹੀ ਸਿੱਖੀ ਆ। ਚਲੋ, ਮੇਰੇ ਨਾਲ ਕਾਲਰ ਨੇ ਜੀ, ਵੈਲਕਮ ਜੀ, ਹੈਲੋ ਬਾਈ ਜੀ, 0059, ਹੈਲੋ ਹੈਲੋ, ਤੁਸੀਂ ਸੁਣਨਾ ਚਾਹੁੰਦੇ ਹੋ ਵੀਰ ਜੀ? ਚਲੋ, ਐਨੀਵੇ ਆਪਾਂ ਅਗਲੀ ਕਾਲ ਲੈਂਦੇ। ਵੈਲਕਮ ਜੀ, ਹੈਲੋ
8: ਹੈਲੋ,
4: ਹਾਂਜੀ
8: ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ।
8: ਮਹਾਰਾਜ ਜੀ, ਕਿਹੜੇ ਨੰਬਰ ਤੇ ਚਲੇ ਗਏ ਨੇ ਦੱਸ ਦਿਓ ਮਿਹਰਬਾਨੀ ਕਰਕੇ।
4: 1320 ਪਹਿਲੇ ਘਰ ਚ ਵਾਪਸ ਆ ਗਏ ਆ।
8: ਹਾਂਜੀ,
4: 1320 ਤੇ,
8: 1320 ਪਹਿਲੇ ਤੇ ਹੀ ਆ।
4: ਹਾਂ, 6 ਤੋਂ 9 ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਐਵਰੀ ਡੇ ਤੇ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਐਵਰੀ ਡੇ 1320 ਸ਼ੁਰੂ ਹੋ ਗਿਆ ਦੁਬਾਰਾ ਰਾਤ ਨੂੰ ਜਿਹੜੇ ਟਿਮ ਟਮਾਉਂਦੇ ਤਾਰਿਆਂ ਦੀ ਛਾਂ ਦੇ ਹੇਠ ਵੀ ਟੱਲੀ ਵਾਂਗੂ ਟਣਕਿਆ ਕਰੂਗਾ ਕੁਝ ਇੱਕ ਟਾਵਰ ਜਿਵੇਂ ਮੈਂ ਬੜੀ ਵਧੀਆ ਇੱਕ ਗੱਲ ਸੋਚ ਰਿਹਾ ਸਾਂ ਕੰਜੂ ਜੀ ਜਦੋਂ ਆਪਾਂ ਇੱਕ ਘਰ ਵੇਚ ਕੇ ਦੂਜੇ ਘਰ ਜਾਂਦੇ ਜਾਂ ਇੱਕ ਘਰ ਤੋਂ ਦੂਜੀ ਜਗ੍ਹਾ ਤੇ ਮੂਵ ਹੁੰਦੇ ਆ ਤੇ ਪਹਿਲੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਸੀ ਜਿੱਥੇ ਜਿੱਥੇ ਟਿਕਾਈਆਂ ਹੁੰਦੀਆਂ ਡੈਕੋਰੇਸ਼ਨ ਵਾਸਤੇ ਉਹ ਦੂਸਰੇ ਘਰ ਦੇ ਵਿੱਚ ਉੱਥੇ ਨਹੀਂ ਟਿਕਦੀਆਂ ਜਾ ਕੇ ਉਹਨਾਂ ਲਈ ਜਗ੍ਹਾ ਕੁਝ ਹੋਰ ਬਣਾਉਣੀ ਪੈਂਦੀ ਹੈ ਕਿਉਂ ਕੀ ਦੱਸਾਂ
6: ਬਿਲਕੁਲ
4: ਉਹ ਨੁੱਕਰਾਂ ਕੁਝ ਹੋਰ ਲੱਭਣੀਆਂ ਪੈਂਦੀਆਂ ਇਹ ਟਾਵਰ ਮੂਵ ਹੋਇਆ ਪੂਰੇ ਦਾ ਪੂਰਾ ਇਹ ਸਿਸਟਮ ਮੂਵ ਹੋਇਆ ਪੂਰੇ ਦਾ ਪੂਰਾ ਇੱਕ ਟਾਵਰ ਨੂੰ ਇੱਕ ਤੋਂ ਦੂਜੀ ਥਾਂ ਤੇ ਲਿਜਾ ਕੇ ਤੇ ਉਹਨੂੰ ਫਿੱਟ ਕੀਤਾ ਤੇ ਉੱਥੇ ਕੁਝ ਤੁਰਟੀਆਂ ਜਿਹੜੀਆਂ ਨੇ ਜਦੋਂ ਅਸੀਂ ਬੋਲਾਂਗੇ ਜੇ ਕੱਲੇ ਗਾਣੇ ਲੱਗਦੇ ਗਏ ਤਾਂ ਫੇਰ ਨਹੀਂ ਕੁਝ ਹੋਣਾ ਫੇਰ ਸਾਨੂੰ ਫੀਡਬੈਕ ਨਹੀਂ ਮਿਲਣੀ ਸਾਨੂੰ ਬੋਲਣ ਵਾਸਤੇ ਕਿਹਾ ਗਿਆ ਤੇ ਬੋਲੋ ਵੱਧ ਤੋਂ ਵੱਧ ਬੋਲੋ ਗਾਣੇ ਨਾ ਲਾਓ ਤਾਂ ਕਿ ਸਾਨੂੰ ਪਤਾ ਲੱਗੇ ਕਿ ਆਵਾਜ਼ ਜਿਹੜੀ ਕਿਵੇਂ ਆ ਰਹੀ ਹੈ ਕਿੱਥੇ ਕਲੀਅਰ ਆ ਰਹੀ ਹੈ ਕਿੱਥੇ ਕਲੀਅਰ ਨਹੀਂ ਆ ਰਹੀ ਜੋ ਸਾਨੂੰ ਮੈਪ ਦਿੱਤਾ ਗਿਆ ਵਾ ਜੀ CRTC ਵੱਲੋਂ ਕਿ ਇੱਥੇ ਇੱਥੇ ਤੱਕ ਤੁਹਾਡੀ ਆਵਾਜ਼ ਪਹੁੰਚੇਗੀ ਇੰਨੀ ਤੁਹਾਡੀ ਵਾਟ ਹੈ ਇੰਨੀ ਰਾਤ ਨੂੰ ਹੈ ਇੰਨੀ ਸਵੇਰ ਨੂੰ ਹੈ ਅਸੀਂ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕਰ ਇਸ ਕਰਕੇ ਜਿੱਥੇ ਕੱਲ ਤੁਹਾਨੂੰ ਕ੍ਰਿਸਟਲ ਕਲੀਅਰ ਸੁਣਾਈ ਦਿੱਤਾ ਸੀ ਉੱਥੇ 100% ਉਦੋਂ ਵੀ ਜ਼ਿਆਦਾ ਕ੍ਰਿਸਟਲ ਕਲੀਅਰ ਸੁਣਾਈ ਦੇਵੇਗਾ ਇਹ ਗਰੰਟੀ ਹੈ ਅਜੇ ਵੀ ਉੱਥੇ ਵਰਕ ਚੱਲ ਰਿਹਾ ਸਾਡੇ ਵੇਖੋ 7:45 ਹੋ ਗਏ ਨੇ ਤੇ ਟਾਵਰ ਦੇ ਉੱਤੇ ਇੰਜੀਨੀਅਰ ਤੇ ਅਰਸ਼ ਹੋਣੀ ਲੱਗੇ ਹੋਏ ਨੇ ਗੱਡੀਆਂ ਘੁੰਮ ਰਹੀਆਂ ਨੇ ਉਥੋਂ ਫੀਡਬੈਕ ਉਨ੍ਹਾਂ ਨੂੰ ਦੇ ਰਹੇ ਨੇ ਤਾਂ ਕਿ ਸਾਨੂੰ ਆਉਣ ਵਾਲੇ ਦਿਨਾਂ ਦੇ ਵਿਚ ਹੋਰ ਕੋਈ ਮੁਸ਼ਕਲ ਨਾ ਆਵੇ ਤੇ ਨਾ ਹੀ ਸਾਡੇ ਕਰਕੇ ਕਿਸੇ ਹੋਰ ਸੰਚਾਲਕ ਨੂੰ ਰੇਡੀਓ ਸੰਚਾਲਕ ਨੂੰ ਮੁਸ਼ਕਲ ਆਵੇ ਸਾਡੇ ਲਈ ਇਹ ਇੱਕ ਫਿਲਹਾਲ ਟ੍ਰਾਇਲ ਚੱਲ ਰਿਹਾ ਟੈਕਨੀਸ਼ੀਅਨ ਜਿਹੜੇ ਸਾਡੇ ਲੱਗੇ ਹੋਏ ਨੇ ਹਾਂਜੀ ਵੇਖੋ 4 ਘੰਟੇ ਮਲਬੇ ਦੇ ਵਿਚ ਦੱਬੀ ਰਹੀ ਜੀ
7: ਹੈਰਾਨੀ ਗੱਲ
4: ਇਹਨੂੰ ਕਹਿੰਦੇ ਜਾਂ ਕੋਈ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਹਾਂਜੀ ਕਿਉਂ ਕੀ ਦੱਸਾਂ
6: ਬਿਲਕੁਲ ਬਿਲਕੁਲ
4: ਲੋ ਜੀ ਹਾਂਜੀ ਜੀ ਆਉਂਦੇ ਹੋ
7: ਜੀ ਜੀ ਮੇਰੇ ਕੋਲ ਹੁੰਦਾ ਜੀ ਬਹੁਤ ਵਾਕੇ ਜਾ ਕੇ ਰੱਖ ਸਕੇ ਮਾਰ ਸਕੇ ਨਾ ਕੋਈ ਅਕੀਦਾ ਜੀ ਜਿਹੜੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਧਾਈ ਪ੍ਰਕਿਰਿਆ ਹੋਈ ਉਹਦੇ ਮਗਰੋਂ ਰਾਘਵ ਚੱਡਾ ਦਾ ਨਾਂ ਇੱਥੇ ਉੱਥੇ ਹੋ ਗਿਆ ਕੀ ਕਹਿਣਾ ਚਾਹੋਗੇ
6: ਇੱਥੇ ਉੱਥੇ ਵੀ ਨਹੀਂ ਹੋਇਆ ਉੱਥੇ ਵੀ ਹੋਇਆ ਉਹਨਾਂ ਨੇ ਆਪਣਾ ਪੰਜਾਬ ਦੇ ਵਿਚ ਮੈਂਬਰ ਰਾਜ ਸਭਾ ਬਣਨ ਵਾਸਤੇ ਜਾਂ ਪੰਜਾਬ ਦੀ ਵੋਟਰ ਸੂਚੀ ਦੇ ਵਿਚ ਆਪਣਾ ਨਾਮ ਧਰਨ ਵਾਸਤੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਵਰਤਿਆ ਸੀਗਾ ਤੇ ਪੰਜਾਬ ਦੀ ਵੋਟਰ ਸੂਚੀ ਵਿਚ ਉਹਨਾਂ ਨੂੰ ਨਾਂ ਪੈ ਗਿਆ ਸੀਗਾ ਤੇ ਬਾਅਦ ਵਿਚ ਜਿਹੜਾ ਉਹਨਾਂ ਦਾ ਆਪਣਾ ਹਲਕਾ ਹੈਗਾ ਰਜਿੰਦਰ ਨਗਰ ਤੇ ਦਿੱਲੀ ਦਾ ਉੱਥੇ ਉਹਨਾਂ ਨੂੰ ਵੋਟਰ ਕਟਾਉਣੀ ਪਈ ਸੀ ਫਿਰ ਕਿਉਂਕਿ ਵੋਟਰ ਇੱਕ ਥਾਂ ਤੇ ਹੀ ਇੱਕ ਵੋਟਰ ਦੀ ਜਿਹੜੀ ਵੋਟ ਬਣ ਸਕਦੀ ਆ ਦੋਵਾਂ ਥਾਵਾਂ ਤੇ ਨਹੀਂ ਰਾਘਵ ਚੱਡਾ ਕਹਿੰਦੇ ਵੀ ਆਪਣਾ ਨਾ ਉਹ ਕਹਿੰਦੇ ਵੀ ਕੋਈ ਬੰਦਾ ਸੀਗਾ ਉਹਨੂੰ ਪ੍ਰਸ਼ਾਦ ਮਿਲ ਲਿਆ ਸੀਗਾ ਤੇ ਉਹਨੇ ਇੱਕ ਤੋਂ ਪ੍ਰਸ਼ਾਦ ਲਿਆ ਹੱਥ ਪਿੱਛੇ ਕਰ ਲਿਆ ਦੂਜਾ ਹੱਥ ਕੀਤਾ ਉਹ ਪਿੱਛੋਂ ਕੁੱਤਾ ਲੈ ਗਿਆ ਤੇ ਮੂਹਰੇ ਮਿਲਿਆ ਸੀਗਾ ਤੇ ਉਹ ਏਦਾਂ ਦੀ ਗੱਲ ਬਣੀ ਰਾਘਵ ਚੱਡਾ ਦੇ ਨਾਲ ਤੇ ਉਹ ਨਾ ਤਾਂ ਉਹਦਾ ਰਜਿੰਦਰ ਨਗਰ ਦੇ ਵਿੱਚ ਵੋਟਰ ਹੈ ਹੁਣ ਵੋਟ ਹੈ ਨਾ ਉਹਦੀ ਪੰਜਾਬ ਚ ਵੋਟ ਹੈ ਹੁਣ ਦੋਵੇਂ ਥਾਵਾਂ ਤੇ ਜਿਹੜੀ ਪ੍ਰਕਿਰਿਆ ਚੱਲੀ ਹੈ ਨਾ ਸੁਧਾਈ ਦੀ SIR ਉਹ ਦੋਵੇਂ ਥਾਵਾਂ ਤੇ ਕਿਉਂਕਿ ਰਜਿੰਦਰ ਨਗਰ ਤਾਂ ਆਪਣੇ ਕਟਾਤੀ ਉਹਨੇ ਤੇ ਪੰਜਾਬ ਦੇ ਵਿੱਚ SIR ਨੇ ਕੱਟਤੀ ਕਰਕੇ ਹੁਣ
4: ਨਾਤੀ ਧੋਤੀ ਰਹਿ ਗਈ ਅੱਛਾ ਗੱਲ ਇਹ ਨਾ ਇੱਕ ਉਹ ਧੋਬੀਆਂ ਦੇ ਵਾਲੀ ਗੱਲ ਵੀ ਹੈਗੀ ਹੁਣ ਮੈਂ ਅਗਲਾ ਮੁਹਾਵਰਾ ਪੂਰਾ ਨਹੀਂ ਕਰਦਾ ਤੁਸੀਂ ਉਹ ਕੁੱਤੇ ਵਾਲੀ ਗੱਲ ਦੱਸ ਦਿੱਤੀ ਕਿ ਮੈਨੂੰ ਕੁੱਤਾ ਲੈ ਗਿਆ ਤੇ ਅੱਗੇ ਹੱਥ ਖੜਾ ਕਰਿਆ ਗੁੰਮ ਮਿਲਿਆ ਨੀ ਅੱਛਾ ਇਹਦਾ ਹੁਣ ਰਿਜਲਟ ਕੀ ਹੋਊਗਾ ਇਹਨੂੰ ਹੁਣ ਇਸ ਤਰ੍ਹਾਂ ਹੀ
6: ਰਿਕੁਐਸਟ ਕਰਨੀ ਪਊਗੀ ਜਵਾਲਾ ਸਾਹਿਬ ਉਹਨੂੰ ਦੁਬਾਰਾ ਮੁੜ ਕੇ ਫਿਰ ਫਾਰਮ ਭਰਨੇ ਪੈਣੇ ਰਿਕੁਐਸਟ ਕਰਨੀ ਪਊਗੀ ਤੇ ਉਹਨੂੰ ਜਿੱਥੇ ਵੋਟ ਬਣਾਉਣਾ ਚਾਹੁੰਦਾ ਉਹਦੀ ਵੋਟ ਬਣ ਜਾਏਗੀ ਇਹ ਗੱਲ ਨੀ ਕਿ ਵੋਟ ਨਹੀਂ ਬਣਨੀ ਉਹਦੀ ਵੋਟ ਉਹਦੀ ਬਣ ਜਾਣੀ ਆ
4: ਪਰ ਵੋਟ ਪੰਜਾਬ ਚ ਬਣੂਗੀ ਤੇ ਫੇਰ ਹੀ ਆ ਨਾ ਜੇ ਪੰਜਾਬ ਚ ਬਣੀ ਆ ਤੇ ਜੇ ਪੰਜਾਬ ਚ ਨਹੀਂ ਬਣਦੀ ਮੰਨ ਲਓ ਮਤਲਬ ਹੁਣ ਆਮ ਆਦਮੀ ਪਾਰਟੀ ਵੀ ਜੇ ਆਪਣਾ ਕੋਈ ਪੈਂਤੜਾ ਖੇਲਦੀ ਹੈ ਤੇ ਉਹ ਦਿੱਲੀ ਦੇ ਵਿਚ ਆ ਤੇ ਫਿਰ ਪੰਜਾਬ ਦੇ ਵਿਚ ਤਾਂ ਫਿਰ ਉਹ ਰਾਜ ਸਭਾ ਮੈਂਬਰ ਬਣ ਸਕਦਾ ਫੀਡਬੈਕ ਵੀ ਮਿਲ ਜਾਵੇਗਾ ਤੇ ਨਾਲ ਤੁਹਾਡਾ ਕੁਐਸਚਨ ਵੀ ਏਅਰ ਦੇ ਉੱਤੇ ਆ ਸਕਦਾ ਹੈ ਅੱਛਾ ਸਵੇਰੇ ਗੱਲਬਾਤ ਕੀਤੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਕੱਲ ਚਰਚਾ ਦੇ ਵਿਚ ਨੇ ਵੈਸੇ ਉਹਨਾਂ ਤੋਂ ਜ਼ਿਆਦਾਤਰ ਚਰਚਾ ਦੇ ਵਿਚ ਉਹਨਾਂ ਦਾ ਸਕਾ ਸਾਕ ਸੰਬੰਧੀ ਹੈ ਹਾਂਜੀ ਯੋਰੂ ਕਾ ਬਾਈ ਇੱਕ ਤਰਫ ਸਾਰੀ ਖੁਦਾਈ ਇੱਕ ਤਰਫ ਉਹ ਚੈਲੇਂਜ ਕਰਦਾ ਜਿਸ ਅੰਦਾਜ਼ ਦੇ ਨਾਲ ਭਗਵੰਤ ਮਾਨ ਨੂੰ ਦੋਨਾਂ ਦਾ ਬੜਾ ਉਹ ਕਹਿੰਦਾ ਮੈਂ ਤਰੀ ਵਾਲੇ ਬਤਾਊ ਖੋਣੇ ਹੀ ਖੋਣੇ ਆ ਹਾਂਜੀ ਮੈਂ ਤਾਂ ਖਾਲੇ ਹੁਣ ਖੋਣੇ ਆ ਦੋਨਾਂ ਦੀ ਸਿਰ ਧੜ ਦੀ ਬਾਜੀ ਲੱਗੀ ਆ ਉਹ ਕਹਿੰਦਾ ਹੁਣ ਮੈਂ ਤੇਰਾ ਮਕਾਨ ਵੀ ਢਾਉਣਾ ਉਧਰ ਕੇਸੋ ਕੇਸੀ ਵੀ ਹੋ ਗਈ ਆ ਮਤਲਬ ਸਰਦਾਰ ਭਗਵੰਤ ਮਾਨ ਸਿੰਘ ਦੀ ਧਰਮ ਪਤਨੀ ਕੇ ਮੇਰੇ ਤੇ ਝੂਠੇ ਐਲੀਗੇਸ਼ਨ ਨੇ ਪਰ ਗੋਲੀ ਕਾਂਡ ਜਿਹੜਾ ਕੋਟਕਪੂਰੇ ਵਾਲਾ ਹੈ ਉਹਦੇ ਵਿਚ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਅਦਾਲਤ ਵਿਚ ਪੇਸ਼ੀ ਭੁਗਤੀ ਹੈ ਤੁਸੀਂ ਕਿਵੇਂ ਲੈਂਦੇ
6: ਬੜਾ ਘੱਟ ਸੀ ਬੜਾ ਘੱਟ ਸੀ ਕੱਲ ਚਾਵਲਾ ਸਾਹਿਬ ਅਦਾਲਤ ਦੇ ਵਿਚ ਬਹੁਤ ਜ਼ਿਆਦਾ ਪ੍ਰਬੰਧ ਸੀ ਕਿਉਂਕਿ ਬਹੁਤ ਟਾਈਮ ਬਾਅਦ ਸੁਖਬੀਰ ਬਾਦਲ ਕੱਲ ਅਦਾਲਤ ਚ ਪੇਸ਼ ਹੋਏ ਨੇ
4: ਜੀ
6: ਤੇ ਕਿ ਉਹ ਕਹਿੰਦੇ ਰਹੇ ਕਦੇ ਕਹਿੰਦੇ ਰਹੇ ਸਾਡੀ ਮੀਟਿੰਗ ਹੈ ਜੀ ਕਦੇ ਕਹਿੰਦੇ ਸਾਡੀ ਰੈਲੀ ਹੈ ਜੀ ਕਦੇ ਕੁਛ ਅਕਸਰ ਅਦਾਲਤ ਵਿਚ ਕੱਲ ਸੁਖਬੀਰ ਬਾਦਲ ਨੂੰ ਪੇਸ਼ ਹੋਣਾ ਹੀ ਪਿਆ ਤੇ ਬੜੇ ਸੁਰੱਖਿਆ ਪ੍ਰਬੰਧਾਂ ਵਿਚ ਪੇਸ਼ ਹੋਏ ਤੇ ਸੋਲਿਸਟਰ ਜਿਹੜਾ ਕਿ ਇਹਨਾਂ ਦਾ ਉਹ ਹੁੰਦਾ ਨਾ ਜੀ ਆਪਣਾ ਸਰਕਾਰੀ ਪਬਲਿਕ ਪ੍ਰੋਸੀਕਿਊਟਰ ਜਿਹਨੂੰ ਕਹਿੰਦੇ ਹਾਂ ਆਪਾਂ ਤੇ ਪਬਲਿਕ ਪ੍ਰੋਸੀਕਿਊਟਰ ਨੇ ਕੱਲ ਲਿਫਾਫਾ ਬੰਦ ਰਿਪੋਰਟ ਵੀ ਪੇਸ਼ ਕੀਤੀ ਆ ਇਹਦੀ ਜਾਂਚ ਹੋਈ ਆ ਉਸ ਸੰਦਰਭ ਦੇ ਵਿਚ ਤੇ ਇਹ ਮਾਮਲਾ ਚੰਡੀਗੜ੍ਹ ਕੋਰਟ ਦੇ ਵਿਚ ਚੱਲ ਰਿਹਾ ਅਗਲੀ ਪੇਸ਼ੀ ਮੇਰੇ 17 ਤਰੀਕ ਦੀ ਆ 17 ਸਤੰਬਰ ਦੀ ਤੇ ਉਦੋਂ ਦੇਖੋ ਕੀ ਹੋਣਾ ਤੇ ਦੂਜੇ ਪਾਸੇ ਵਿਜੇ ਸਾਂਪਲਾ ਤੋਂ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਆਗੂ ਆ ਤੇ ਉਹਨਾਂ ਤੋਂ ਵੀ ਕੱਲ 6 ਘੰਟੇ ਪੁੱਛਗਿੱਛ ਕੀਤੀ ਗਈ ਆ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਦੇ ਵਿਚ 6 ਘੰਟੇ ਦੇ ਕਰੀਬ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੇ ਵੀ ਕੁਛ ਕਾਗਜ਼ ਪੱਤਰ ਮੰਗੇ ਨੇ ਓਰਿਜਿਨਲ ਕਾਗਜ਼ ਜਿਹੜੇ ਕਿ ਓਰਿਜਿਨਲ ਮਤਲਬ ਹੁੰਦਾ ਓਰਿਜਿਨਲ ਵੀ ਉਹਨਾਂ ਦੇ ਅਟੈਸਟ ਕੀਤੇ ਕਾਗਜ਼ ਹੋਣ ਉਹ ਜਿਹੜੇ ਕਿ ਓਰਿਜਿਨਲ ਚੋਂ ਲੈ ਕੇ ਅਟੈਸਟ ਕੀਤੇ ਕਾਗਜ਼ ਹੋਣ ਉਹ ਮੰਗੇ ਨੇ ਵਿਜੇ ਸਾਂਪਲਾ ਨੇ ਬਾਕੀ ਸੁਖਬੀਰ ਬਾਦਲ ਦਾ ਹਾਲਾਤ ਚਾਵਲਾ ਸਾਹਿਬ ਇਸ ਟਾਈਮ ਇਹ ਆ ਕਿ ਚੋਣਾਂ ਦਾ ਦਿਨ ਨੇੜੇ ਆ ਗਿਆ ਕਾਫੀ ਨੇੜੇ ਨੇ ਚੋਣਾਂ ਤੇ ਸੁਖਬੀਰ ਬਾਦਲ ਹੋਰਾਂ ਦੇ ਉੱਪਰ ਬੜੇ ਵੱਡੇ ਇਲਜ਼ਾਮ ਨੇ ਦੋ ਵਾਰੀ ਇਹਨਾਂ ਦੇ ਅਟੈਕ ਵੀ ਹੋ ਚੁੱਕਿਆ ਤੇ ਇੱਕ ਤਾਂ ਚੋੜਾ ਨੇ ਕੀਤਾ ਸੀਗਾ ਇੱਕ ਕੋਈ ਨਿਹੰਗ ਸਿੰਘ ਸੀਗਾ ਉੱਥੇ ਜਿਹੜਾ ਤਖ਼ਤ ਸਾਡਾ ਹੈਗਾ ਉੱਥੇ ਅਟੈਕ ਕੀਤਾ ਸੀਗਾ ਤੇ ਦੋ ਵਾਰੀ ਅਟੈਕ ਵੀ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਸੁਖਬੀਰ ਬਾਦਲ ਨੂੰ ਉਹਨਾਂ ਲੋਕਾਂ ਵੱਲੋਂ ਜਿਹੜੇ ਕੱਟੜ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਪੂਰੇ ਕੱਟੜ ਨਾਲ ਮੰਨਦੇ ਨੇ ਕੱਟੜ ਦਾ ਮਤਲਬ ਇਹ ਸ਼ਬਦ ਨਹੀਂ ਨੈਗੇਟਿਵ ਨਾ ਮੰਨਣਾ ਇਹਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦਿਲੋਂ ਬਹੁਤ ਮੁਹੱਬਤ ਪਿਆਰ ਕਰਦੇ ਨੇ
4: ਬਿਲਕੁਲ
6: ਤੇ ਇਹ ਕਾਫੀ ਮਤਲਬ ਕਿ ਸੁਖਬੀਰ ਬਾਦਲ ਦੇ ਵਿਰੁੱਧ ਤੇ ਕਾਰਵਾਈ ਚੱਲ ਰਹੀ ਆ ਤੇ ਇਸ ਕਰਕੇ ਸੁਖਬੀਰ ਬਾਦਲ ਦੇ ਪ੍ਰਤੀ ਏਜੰਸੀਆਂ ਨੇ ਕਹਿ ਵੀ ਦਿੱਤੀ ਆ ਕਈ ਵਾਰੀ ਕਹਿਤਾ ਕਿ ਸੁਖਬੀਰ ਬਾਦਲ ਦੀ ਜਾਨ ਨੂੰ ਖਤਰਾ ਹੈ ਕਿਸੇ ਵੀ ਉਹਨਾਂ ਦੇ ਉੱਪਰ ਅਟੈਕ ਹੋ ਸਕਦਾ ਤੇ ਸੁਖਬੀਰ ਬਾਦਲ ਨੂੰ ਆਪਣੇ ਸੁਰੱਖਿਆ ਪ੍ਰਬੰਧ ਸਖ਼ਤ ਕਰਨੇ ਚਾਹੀਦੇ ਆ ਇਹ ਵੀ ਗੱਲ ਨਾਲ ਆਖੀ ਆ ਤੇ ਅਗਲੀ ਗੱਲ ਇਹ ਵੀ ਹੈ ਚਾਵਲਾ ਸਾਹਿਬ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤੇ ਦੀਆਂ ਕਿਆ ਫਲਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ ਉਹ ਲੱਗਦਾ ਨੇੜੇ ਲੱਗ ਰਹੀਆਂ ਨੇ ਸੁਖਬੀਰ ਬਾਦਲ ਦੀਆਂ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਉਹ ਸਮਝੌਤੇ ਕਰਨ ਵਾਸਤੇ ਤਿਆਰ ਹੋ ਗਈ ਉਹਨੂੰ ਉੱਪਰੋਂ ਉੱਪਰੋਂ ਆਖੀ ਜਾਂਦੇ ਆ ਉਹ ਭਾਰਤੀ ਜਨਤਾ ਪਾਰਟੀ ਵਾਲੇ ਆਗੂ ਕੇਵਲ ਸਿੰਘ ਢਿੱਲੋਂ ਕਹੀ ਜਾਂਦੇ ਆ ਕਿ ਜੀ ਨਹੀਂ ਅਸੀਂ 117 ਚੋਣਾਂ ਲੜਾਂਗੇ ਤੇ 117 ਤੇ ਹੀ ਚੋਣਾਂ ਲੜਨਗੇ ਵੈਸੇ ਉਹ 117 ਤੇ ਹੀ ਚੋਣਾਂ ਲੜਨਗੇ ਮਤਲਬ ਕਿ ਭਾਵੇਂ ਕਿਸੇ ਹੋਰ ਪਾਰਟੀ ਦੇ ਨਾਲ ਉਹ ਰਲ ਕੇ ਚੋਣਾਂ ਲੜਨ ਪਰ ਚੋਣਾਂ 117 ਦੀ ਲੜਨਗੇ ਉਹ ਹਾਂ ਕੱਲ ਇੱਕ ਚਰਚਾ ਹੋਰ ਨਵੀਂ ਆਈ ਆ ਚਾਵਲਾ ਸਾਹਿਬ ਉਹ ਇਹ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਨੇ ਦਾ ਵੀ ਜ਼ਿਕਰ ਆਇਆ ਕਿ ਉਹ ਵੀ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਕਰਨ ਲਈ ਤਿਆਰ ਆ ਪਰ ਸ਼ਰਤ ਇਹ ਰੱਖਦੇ ਨੇ ਕਿ ਪਹਿਲਾਂ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਇਹ ਗੱਲ ਚੱਲ ਰਹੀ ਆ ਜੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਭਾਜਪਾ ਦੇ ਨਾਲ ਆ ਜਾਂਦਾ ਹੈ ਕਿਉਂਕਿ ਪਹਿਲਾਂ ਵੀ ਉੱਥੇ ਸੀਗੇ ਉਹ ਦੋਵੇਂ ਤਾਂ ਇਕੱਠੇ ਤਾਂ ਹੈਗੇ ਸੀ ਪਹਿਲਾਂ ਉੱਥੇ ਹੀ ਸੀਗੇ ਉਹੀ ਥਾਂ ਸੀਗੀ ਪਿਛਲੇ ਸਮੇਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਨਾਲ ਤਾਂ ਉਹਨਾਂ ਦਾ ਪਤੀ ਪਤਨੀ ਰਿਸ਼ਤਾ ਹੁੰਦਾ ਸੀ ਕਹਿੰਦੇ ਤੇ ਉਹ ਕਿਸਾਨਾਂ ਦਾ ਮੁੱਦਾ ਸੀਗਾ ਤੇ ਹੁਣ ਸਿਧਾਂਤ ਕੋਈ ਰਹੇ ਨੀ ਬਿਨਾਂ ਸਿਧਾਂਤਾਂ ਤੋਂ ਰਾਜਨੀਤੀ ਪੂਰੇ ਭਾਰਤ ਵਿੱਚ ਹੋ ਚੁੱਕੀ ਆ ਇਕੱਲੇ ਪੰਜਾਬ ਦੀ ਛੱਡੋ ਤੁਸੀਂ ਕਿਸੇ ਥਾਂ ਤੇ ਕੀ ਕਹਿਣਾ ਕਿਤੇ ਸਿਧਾਂਤ ਵਰਤਦੇ ਹੋਣ ਕੋਈ ਬੰਦਾ ਸਿਧਾਂਤ ਵਰਤਦਾ ਹੋਵੇ ਪਰ ਗੈਰ ਸਿਧਾਂਤਕ ਰਾਜਨੀਤੀ ਵਿੱਚ ਏਦਾਂ ਦੀ ਕਾਰਵਾਈਆਂ ਚਾਵਲਾ ਸਭ ਹੁੰਦੀਆਂ ਹੁੰਦੀਆਂ ਨੇ
4: ਸਿਧਾਂਤਾਂ ਦੀ ਤਾਂ ਧੱਜੀਆਂ ਉੱਡੀਆਂ ਪਈਆਂ ਨੇ ਪਹਿਲਾਂ ਇਹਨਾਂ ਨੇ 9 ਮਾਸ ਦਾ ਰਿਸ਼ਤਾ ਰੱਖਿਆ ਚਲੋ ਉਹ ਵੀ ਵਧੀਆ ਲੱਗਦਾ ਸੀਗਾ ਕਿ ਇਹਦੇ ਨਾਲ ਸਾਡਾ ਇਕਜੁੱਟਤਾ ਦਾ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ 9 ਮਾਸ ਦਾ ਰਿਸ਼ਤਾ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਪਤੀ ਪਤਨੀ ਦਾ ਰਿਸ਼ਤਾ ਬਣਾ ਦਿੱਤਾ ਪਤਨੀ ਆਪ ਬਣ ਗਏ ਪਤੀ ਬਣਾਤਾ ਬੀਜੇਪੀ ਨੂੰ ਤੇ ਹੁਣ ਪਤੀ ਪਤਨੀ ਤੋਂ ਭਰਾ ਭਰਾ ਬਣ ਗਏ ਸਾਨੂੰ ਤਾਂ ਰਿਸ਼ਤਿਆਂ ਦੀ ਨੀ ਸਮਝ ਲੱਗਦੀ ਇਹਨਾਂ ਦੀ ਫਜਲ ਹੋ ਜਾਈਦਾ ਕਿਸੇ ਵੇਲੇ ਕੀ ਬੋਲੀਏ ਹੈ 9 ਮਾਸ ਦਾ ਕੋਈ ਪਤਾ ਨੀ ਨੈਵਰ ਨੋ ਕਿਹੜੇ ਵੇਲੇ ਸਟੇਜ ਤੋਂ ਕਿੰਨੇ ਕੀ ਕਹਿ ਦੇਣਾ ਹਨਾ ਹੀਰ ਰਾਂਝੇ ਵਾਲਾ ਨਾ ਬਣਾ ਲੈਣਾ ਸਾਡੀ ਗੱਲ ਸਹੀ ਹੈ 905-813-1300-905-813-1300-905 ਹੈਰਾਨੀ ਵਾਲੀ ਗੱਲ ਹੈ ਕਿ ਇੱਕ ਰਿਸ਼ਤੇ ਤੇ ਰਹੋ ਯਾਰ 9 ਮਾਸ ਦਾ ਰਿਸ਼ਤਾ ਤੇ ਬਹੁਤ ਵਧੀਆ ਮਜ਼ਬੂਤ ਰਿਸ਼ਤਾ ਸੀ ਫੇਰ ਪਤੀ ਪਤਨੀ ਵਾਲਾ ਆ ਗਿਆ, ਹੁਣ ਪਤੀ ਪਤਨੀ ਤੋਂ ਭਰਾ ਭਰਾ ਦਾ ਹੋ ਗਿਆ, ਕਿਤੇ ਭੈਣ ਭੈਣ ਨਾ ਮੰਨਣ, ਹੈਂ ਛੋਟੀ ਭੈਣ ਵੱਡੀ ਭੈਣ, ਆਈ ਡੋਂਟ ਨੋ। ਮੈਨੂੰ ਰਾਤ ਸੁੱਤੇ ਪਿਆਰ ਨੂੰ ਮੈਂ ਉੱਠਿਆ ਤੇ ਪਤਾ ਨੀ ਇੱਕ ਮਤਲਬ ਖਿਆਲ ਮਨ ਦੇ ਵਿੱਚ ਆਇਆ, ਮਨਪ੍ਰੀਤ ਬਾਦਲ ਤੇ ਮੈਨੂੰ ਬੜੀ ਹੱਸੀ ਆਈ ਯਾਰ। ਮੈਂ ਸਮਝਦਾ ਸੀ ਕਿ ਬੜਾ ਸੂਝਵਾਨ, ਬੜਾ ਇੱਕ ਤੇ ਨਡਰ ਜਿਹਾ ਤੇ ਬੜਾ ਧੜੱਲੇਦਾਰ ਬੁਲਾਰਾ ਜਿਹਾ, ਪਰ ਯਾਰ ਨਹੀਂ, ਪੈਰ ਥੱਲੇ ਹੀ ਬਟੇਰੇ ਆਏ ਇਹਨਾਂ ਦੇ। ਉਹ ਤੁਸੀਂ ਬੀਜੇਪੀ ਨੂੰ ਪੰਜਾਬ ਚ ਲਿਆਉਣਾ ਹੈ ਜੀ, ਸਦਕੇ ਲਿਆਓ ਤੁਸੀਂ ਕੈਨੇਡਾ ਦਾ ਲਾਭ ਬਦਲਣ ਵਾਸਤੇ, ਪੰਜਾਬ ਚ ਲਿਆਓ ਬੀਜੇਪੀ ਨੂੰ, ਅਸੀਂ ਕੈਨੇਡਾ ਦਾ ਲਾਭ ਬਦਲ ਦਾਂਗੇ। ਬੱਲੇ ਸ਼ੇਰੋ, ਕੈਨੇਡਾ ਤੇ ਤੁਹਾਡੇ ਮੈਂ ਸਮਝ ਲਓ ਕਿ ਮੂਲੀ ਆ, ਖੇਤ ਚੋਂ ਕੱਟਿਆ ਪਟਿਆ ਤੇ ਖਾ ਲਿਆ ਲੂਣ ਲਾ ਕੇ, ਹੈ
6: ਪੰਜਾਬ
4: ਕਿਤੇ ਆਪਣਾ ਨਾ ਮਨਵੇ ਕਰਵਾ ਬੈਠੇ ਹੋ ਕਿ ਤੁਹਾਨੂੰ ਹੀ ਕਿਤੇ, ਜਦੋਂ ਤੁਸੀਂ ਆਏ ਸੀਗੇ ਬਲਤੇਜ ਪੰਨੂ ਦੇ ਨਾਲ ਇੱਥੇ, ਭਗਵੰਤ ਮਾਨ ਦੇ ਨਾਲ ਹਰਸ਼ੀ ਸੈਂਟਰ ਦੇ ਵਿਚ, ਅੱਜ ਨਾ ਉਹਦਾ ਬਦਲਿਆ, ਉੱਥੇ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ, ਤੁਹਾਡੀਆਂ ਇਹਨਾਂ ਬੋਲਾਂ ਨੂੰ ਲੋਕ ਸਤਿਕਾਰ ਦਿੰਦੇ, ਅੱਜ ਤੁਸੀਂ ਕੈਨੇਡਾ ਦਾ, ਬੀਜੇਪੀ ਦੀ ਪਾਰਟੀ ਪੰਜਾਬ ਚ ਆਵੇ ਜਮ ਜਮ ਆਵੇ, ਤੁਸੀਂ ਕੈਨੇਡਾ ਦਾ ਲਾ ਕਿਵੇਂ ਬਦਲਾ ਦੋਗੇ ਦੱਸੋ ਮੈਨੂੰ। ਮੈਨੂੰ ਤਾਂ ਤੁਹਾਡਾ ਨਾ ਵੀਜ਼ਾ ਰੱਦ ਕਰ ਦਿੱਤਾ ਜਾਵੇ, ਮੈਨੂੰ ਇਹ ਨੀ ਸਮਝ ਆਉਂਦੀ, ਮਜ਼ਾਕ ਬਣਾਇਆ ਕੈਨੇਡਾ ਨੂੰ, ਹੈ ਸਮਝ ਨੀ ਲੱਗਦੀ ਮੈਨੂੰ। ਪਰ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਮੁਸ਼ਕਿਲ ਨਾਲ ਹੀ ਆਉਂਦੇ ਨੇ,
6: ਪੰਜਾਬ ਦੇ ਵਿੱਚ ਵੱਧ ਲੋਕ, ਪੰਜਾਬ ਚ ਨਾ ਲੋਕਾਂ ਦੀ ਕਰੇਜ਼ ਆ ਜੀ ਕੈਨੇਡਾ ਜਾਣ ਦਾ, ਉਹ ਲਾਹਾ ਲੈਣਾ ਚਾਹੁੰਦੇ ਆ, ਮਨਪ੍ਰੀਤ ਬਾਦਲ ਉਹ ਲਾਹਾ ਲੈਣਾ ਚਾਹੁੰਦੇ ਆ, ਉਹ ਪਿੱਛੇ ਪੋਲਿਟਿਕਸ ਦਾ, ਪੋਲਿਟਿਕਸ ਦਾ ਕੰਡਾ ਨਾ ਪਿੱਛੇ ਜੀ, ਤਾਂ ਕਰਕੇ ਬਾਦਲ ਸਾਹਿਬ ਕੋਲ।
4: ਹਾਂਜੀ ਪਲੀਜ਼
7: ਜੀ, ਕਿਦਾਂ ਜੀ, ਕੈਪਟਨ ਅਮਰਿੰਦਰ ਨੇ ਮੋਦੀ ਨੂੰ ਦਿਮਾਗੀ ਨਕਸਲ ਬਾਰੇ ਸਪਸ਼ਟ ਕਰਨ ਲਈ ਕਿਹਾ ਹੈਗਾ, ਕੀ ਕਹਿਣਾ ਚਾਹੋਗੇ?
6: ਦਿਮਾਗੀ ਨਕਸਲ ਬੜਾ ਵੱਡੇ ਪੱਧਰ ਤੇ ਉਭਰ ਰਿਹਾ ਜੀ ਸ਼ਬਦ ਇਹ, ਮੋਦੀ ਜੀ ਨੇ ਜਦੋਂ 15 ਅਗਸਤ ਨੂੰ ਦਿੱਤਾ ਭਾਸ਼ਣ ਲਾਲ ਕਿਲੇ ਤੋਂ, ਉਦੋਂ ਦਿਮਾਗੀ ਨਕਸਲ ਸ਼ਬਦ ਵਰਤਿਆ ਸੀਗਾ, ਤੇ ਬਾਕੀ ਤਾਂ ਮੋਦੀ ਜੀ ਉਦੋਂ ਕਨਫਿਊਜ਼ ਕਾਫੀ ਸੀਗੇ ਜਦੋਂ ਬੋਲ ਰਹੇ ਸੀਗੇ, ਚਲੋ ਉਹ ਤਾਂ ਇੱਕ ਮੇਰੇ ਟੈਲੀਪ੍ਰੋਮਟਰ ਨਹੀਂ ਲੱਗਿਆ ਹੋਏਗਾ ਤਾਂ ਕਰਕੇ ਸ਼ਾਇਦ ਦੌੜਾ ਪਿਆ ਹੈ, ਤੇ ਪਰ ਦਿਮਾਗੀ ਨਕਸਲ ਸ਼ਬਦ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਟਿੱਪਣੀ ਕੀਤੀ ਆ ਜਦੋਂ ਪੰਜਾਬ ਦੇ ਵਿੱਚ ਕੁਝ ਸਮਝੌਤੇ ਵੀ ਹੋ ਰਹੇ ਨੇ ਤੇ ਰਾਜਨੀਤੀ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਆ ਵੱਖੋ ਵੱਖਰੀਆਂ ਪਾਰਟੀਆਂ ਦੇ ਵਿੱਚ, ਉਦੋਂ ਕੈਪਟਨ ਅਮਰਿੰਦਰ ਸਿੰਘ ਦਾ ਭਾਰਤੀ ਜਨਤਾ ਪਾਰਟੀ ਦਾ ਆਗੂ ਕਹਿ ਦਈਏ ਜਾਂ ਮੈਂਬਰ ਕਹਿ ਦਈਏ ਆਪਾਂ, ਕਿਉਂਕਿ ਆਗੂ ਤਾਂ ਹੈ ਨੀ ਕਿਸੇ ਭਾਜਪਾ ਦਾ, ਉਹ ਮੈਂਬਰ ਹੀ ਕਹਿ ਸਕਦੇ ਹਾਂ ਆਪਾਂ, ਤੇ ਹਾਂ ਉਹਦੀ ਧੀ ਹੈਗੀ ਆ, ਪਰ ਜਿਹੜੀ ਕਿ ਉਹਨਾਂ ਦੀ ਧੀ ਹੈਗੀ ਆ ਤੇ ਜੈ ਇੰਦਰ ਕੌਰ, ਉਹ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਹੈ, ਤੇ ਪਰ ਕੈਪਟਨ ਅਮਰਿੰਦਰ ਵਾਸਤੇ ਮੈਂਬਰ ਹੀ ਆ, ਉਹਨਾਂ ਕੋਲ ਤਾਂ ਕੁਛ ਹੈ ਵੀ ਨਹੀਂ। ਉਹਨਾਂ ਨੇ ਪਿਛਲੇ ਦਿਨ ਇਹ ਵੀ ਗੱਲ ਆਖੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰਨਾ ਜ਼ਰੂਰੀ ਹੈ ਜੇਕਰ ਪੰਜਾਬ ਦੇ ਵਿੱਚ ਰਾਜ ਕਰਨਾ, ਭਾਜਪਾ ਨੇ ਇਹ ਵੀ ਗੱਲ ਆਖੀ ਸੀ। ਤੇ ਹੁਣ ਦਿਮਾਗੀ ਨਕਸਲ ਬਾਰੇ ਵਿਰੋਧੀਆਂ ਵੱਲੋਂ ਤੇ ਭਾਜਪਾ ਵੱਲੋਂ ਕਾਫੀ ਵੱਡੇ ਵੱਡੇ ਪੱਧਰ ਤੇ ਗੱਲ ਆਖੀ ਜਾ ਰਹੀ ਹੈ, ਤੇ ਇਹਨੂੰ ਸਪਸ਼ਟ ਕਰਨ ਵਾਸਤੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਜੀ ਨੂੰ ਕਿ ਮੈਨੂੰ ਲੱਗਦਾ ਨੀ ਵੀ ਕੋਈ ਦਿਮਾਗੀ ਨਕਸਲ ਕੋਈ ਮੋਦੀ ਜੀ ਨੇ ਕੋਈ ਹਰ ਇੱਕ ਭਾਰਤੀ ਵਾਸਤੇ ਵਰਤਿਆ ਹੋਵੇ, ਕੈਪਟਨ ਜੀ ਨੇ ਕਹੀ ਹੈ ਗੱਲ ਇਹ, ਕਿਉਂਕਿ ਹੋ ਸਕਦਾ ਕੋਈ ਕਾਰਨ ਇਹੋ ਜਿਹੇ ਹੋਣ ਕਿ ਜਿਹਨਾਂ ਜਿਹੜੇ ਲੋਕ ਦੇਸ਼ ਵਿਰੋਧੀ ਕੰਮ ਕਰ ਰਹੇ ਆ ਉਹਨਾਂ ਵਾਸਤੇ ਸ਼ਾਇਦ ਵਰਤਿਆ ਗਿਆ ਹੋਵੇ, ਪਰ ਇਹ ਸਪਸ਼ਟ ਹੋਣਾ ਚਾਹੀਦਾ। ਮੋਦੀ ਜੀ ਇਸ ਬਾਰੇ ਸਪਸ਼ਟ ਕਰਨ ਤਾਂ ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਨੇ ਗੱਲ ਆਖੀ ਹੈ, ਮੈਂ ਨਹੀਂ ਕਹਿ ਰਿਹਾ ਇਹ ਗੱਲ, ਉਹਨਾਂ ਨੇ ਕਿਹਾ ਕਿ ਸਪਸ਼ਟ ਮੋਦੀ ਜੀ ਨੂੰ ਕਰਨਾ ਚਾਹੀਦਾ ਇਸ ਬਾਰੇ ਮਾਮਲੇ 'ਚ। ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਚਾਵਲਾ ਸਾਹਿਬ ਨਰਿੰਦਰ ਮੋਦੀ ਨੂੰ ਭਾਰਤੀ ਪ੍ਰਧਾਨ ਮੰਤਰੀ ਨੂੰ, ਜਿਹਨੂੰ ਕੋਈ ਭਾਜਪਾ ਦਾ ਆਗੂ ਵੀ ਕੁਛ ਨਹੀਂ ਸਵਾਲ ਕਰ ਸਕਦਾ, ਕੈਪਟਨ ਅਮਰਿੰਦਰ ਸਿੰਘ। ਇਹ ਨਵੇਂ ਤਰ੍ਹਾਂ ਦੀ ਸਭ ਬੰਦੀ ਹੋ ਰਹੀ ਹੈ ਪੰਜਾਬ ਦੇ ਵਿੱਚ।
4: ਉਹ ਵੀ ਕੈਪਟਨ ਹੈ ਨਾ ਜੀ, ਹੈ 9058131320। ਅੱਛਾ, ਇਸ ਤੋਂ ਪਹਿਲਾਂ ਕਿ ਮੈਂ ਅਗਲਾ ਕੁਐਸਚਨ ਤੇ ਕਾਲ ਲਵਾਂ, ਲੋਕਲ ਨੰਬਰ ਨੇ ਮਿੱਤਰੋ 6479101320। ਇਹ ਸਾਡੇ ਜਿੰਨੇ ਵੀ ਸਾਨੂੰ ਪ੍ਰੋਡਿਊਸਰ ਡਾਇਰੈਕਟਰ ਇਸ ਚੈਨਲ ਤੇ ਆਉਣਗੇ, ਲਿਸਟ ਕਾਫੀ ਲੰਬੀ ਹੈ, ਤੁਹਾਡੇ ਵੱਲੋਂ ਬਹੁਤ ਸਾਰੇ ਫੋਨ ਕਾਲਸ ਆਏ ਨੇ। ਅਸੀਂ ਫਸਟ ਕਮ ਫਸਟ ਸਰਵ ਦੇ ਉੱਤੇ ਟਾਈਮ ਦੇ ਰਹੇ ਹਾਂ, ਔਰ ਦੂਸਰੀ ਗੱਲ ਅੰਡਰ CRT ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਜਿਹੜੇ ਅਸੀਂ 1320 ਤੇ ਕੰਟਰੈਕਟ ਕੀਤਾ ਸੀ ਜਾਂ ਬਾਕੀ ਦੇ ਰੇਡੀਓ ਹੋਸਟ ਇੱਥੇ ਕੰਟਰੈਕਟ ਕਰਕੇ ਬੈਠੇ ਸਨ, ਉਵੇਂ ਹੀ ਬਕਾਇਦਾ ਕੰਟਰੈਕਟ ਫਾਲੋ ਨਿਯਮਾਂ ਨੂੰ ਕਰਨਾ ਪਵੇਗਾ। ਬਾਕੀ ਤੁਸੀਂ ਆਪਣੇ ਵਿਚਾਰ

0: ਸੀਗਾ ਨੂੰ।
1: ਬਹੁਤ ਮਿਹਰਬਾਨੀ ਵੀਰੇ, ਥੈਂਕ ਯੂ, ਤੁਹਾਡਾ ਪਿਆਰ ਮਿਲਿਆ, ਧੰਨਵਾਦ।
0: ਹਾਂਜੀ ਵੀਰ ਜੀ, ਮੈਂ ਜਿਵੇਂ ਸਵਾਲ ਮੇਰਾ ਹੈ ਵੀ ਜੇ ਮੰਨ ਲਓ ਬੀਜੇਪੀ ਨਾਲ ਗੱਠਜੋੜ ਹੁੰਦਾ, ਇਹ ਤਾਂ ਫਿਰ ਨਾ ਘਰਦੇ ਨਾ ਘਰਦੇ ਰਹਿਣਾ, ਕਿਉਂਕਿ ਜਿਹੜੇ ਜਿੱਥੇ ਜਿੱਥੇ ਬੀਜੇਪੀ ਨੇ ਮਤਲਬ ਕਿ ਇਹਨੇ ਇਲੈਕਸ਼ਨ ਲੜੀ ਆ, ਮਹਾਰਾਸ਼ਟਰ ਲੈ ਲਓ, ਕਿਤੇ ਲੈ ਲਓ, ਉਹ ਪਾਰਟੀ ਖਤਮ ਹੋ ਗਈਆਂ। ਇਹ ਜੇ ਗੱਠਜੋੜ ਹੁੰਦਾ ਤੇ ਮਤਲਬ ਕਿ ਜੇ ਮੰਨ ਲਓ ਸੀਟਾਂ ਅੱਧੋ ਅੱਧ ਚ ਜਾਂਦੀਆਂ ਤੇ ਫਿਰ ਵੀ ਜੇ ਸੀਐਮ ਆਪਣਾ ਬਣਾਉਂਦੇ, ਮਤਲਬ ਸਰਕਾਰ ਜੇ ਬਣਦੀ, ਮੰਨ ਲਓ ਜੇ ਮਨ ਬਣਦੀ ਆ, ਤੇ ਇਹ ਪਾਰਟੀ ਖਤਮ ਕਰ ਦੇਣਗੇ ਇਹ ਤੇ ਫਿਰ।
1: ਜੀ ਮਿਹਰਬਾਨੀ ਜੀ, ਤੁਹਾਡਾ ਵਿਚਾਰ ਆਇਆ, ਮੈਂ ਲੈ ਲੈਣਾ। ਕਿਸ ਏਰੀਆ ਸੁਣ ਰਹੇ ਹੋ?
0: ਹਾਂਜੀ ਵੀਰ ਜੀ,
1: ਕਿਸ ਏਰੀਏ ਦੇ ਵਿੱਚ ਸਾਨੂੰ ਸੁਣ ਰਹੇ ਹੋ ਤੁਸੀਂ? ਥੈਂਕ ਯੂ ਵੀਰੇ, ਥੈਂਕ ਯੂ, ਮਿਹਰਬਾਨੀ। ਹਾਂਜੀ ਕੀ ਦੱਸਾਂ,
2: ਅਸਲ ਤੇ ਸਮਝੌਤਾ ਤਾਂ ਹੋਣਾ ਹੋਏਗਾ ਚਾਵਲਾ ਸਾਹਿਬ, ਉਹ ਤਾਂ ਤੈਅ ਹੋ ਗਿਆ। ਇਹ ਸੁਖਬੀਰ ਬਾਦਲ ਸੋਚੇ ਨਾ ਜੀ ਵੀ ਖਤਮ ਹੋਣਾ ਕਿ ਨਹੀਂ ਖਤਮ ਹੋਣਾ। ਹਾਂ ਇਹ ਰਿਕਾਰਡ ਹੈ BJP ਦਾ ਜਿਸ ਪਾਰਟੀ ਨਾਲ ਵੀ ਸਮਝੌਤਾ ਕੀਤਾ।
3: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੋਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
2: ਤੇ ਜਦੋਂ ਆਪਣਾ ਵਜੂਦ ਖਤਮ, ਕਿਉਂਕਿ ਜਿਹੜਾ ਇਹ ਕਲਚਰ ਆਇਆ ਨਾ ਜੀ, ਸਿੱਖੀ ਦੇ ਵਿਰੁੱਧ ਕਲਚਰ ਆ ਇਹ, ਬਈ ਤੁਸੀਂ ਡੇਰਿਆਂ ਵਿੱਚ ਜਾਓ ਤੇ ਡੇਰਿਆਂ ਵਿੱਚ ਜਾ ਕੇ ਉਹਨਾਂ ਦੇ ਵੋਟਾਂ ਲਓ, ਕੋਈ ਦਿੱਕਤ ਨਹੀਂ। ਇਹ ਭਾਜਪਾ ਦਾ ਹੀ ਕਲਚਰ ਹੈ, ਇਹ ਸ਼੍ਰੋਮਣੀ ਅਕਾਲੀ ਦਲ ਦਾ ਕਲਚਰ ਨਹੀਂ ਰਿਹਾ ਹੈਗਾ। ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਸਮਝੌਤਾਬਾਦੀ ਰੀਤੀ ਵੀ ਚੱਲੇ ਨੇ ਸ਼ੁਰੂ ਤੋਂ ਲੈ ਕੇ, 92 ਤੋਂ ਬਾਅਦ ਤਾਂ ਬਹੁਤ ਜ਼ਿਆਦਾ ਹੋ ਗਏ ਸੀ ਜਦੋਂ ਮੁੱਖ ਮੰਤਰੀ ਬਣ, 92 ਤੋਂ ਬਾਅਦ ਤਾਂ ਬਹੁਤ ਜ਼ਿਆਦਾ ਸਮਝੌਤਾਬਾਦੀ ਰੀਤੀ ਵਿੱਚ ਰਹੇ ਨੇ। ਏਜੰਸੀਆਂ ਨਾਲ ਸਮਝੌਤਾ ਕਰਨਾ ਦਰਬਾਰ ਸਾਹਿਬ ਤੇ ਅਟੈਕ ਤੋਂ ਬਾਅਦ, ਦਰਬਾਰ ਸਾਹਿਬ ਤੇ ਅਟੈਕ ਤੋਂ ਬਾਅਦ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਆਪ ਨੂੰ ਬਿਲਕੁਲ ਹੀ ਗੁਲਾਮ ਬਣਾਤਾ ਸੀ ਨਾ ਏਜੰਸੀਆਂ ਦੇ, ਬਿਲਕੁਲ ਹੀ। ਮੈਂ ਨੀ ਕਹਿੰਦਾ, ਕਿਤਾਬਾਂ ਲਿਖੀਆਂ ਪਈਆਂ ਨੇ, ਬਹੁਤ ਵੱਡੀ ਵੱਡੀ ਕਿਤਾਬਾਂ ਲਿਖੀਆਂ ਨੇ, ਉੱਤੇ ਸਬੂਤ ਨੇ, ਰੈਫਰੈਂਸ ਨੇ ਸੁਖਬੀਰ ਬਾਦਲ, ਉਹਨਾਂ ਪ੍ਰਕਾਸ਼ ਸਿੰਘ ਬਾਦਲ ਬਾਰੇ। ਤੇ ਹੁਣ ਉਹਨਾਂ ਨੇ ਇਹ ਗੱਲ ਪਹਿਲਾਂ ਕੀਤੀ ਹੋਈ ਹੈ, ਤੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਕੋਈ ਪੰਜਾਬ ਚ ਵਧੀਆ ਨਹੀਂ ਹੈਗਾ। ਤੇ ਇਹ ਵੀ ਨਾਲ ਹੈਗੀ ਹੈ, ਮੈਨੂੰ ਲੱਗਦਾ ਕਿਤੇ ਪੰਜਾਬ ਦੇ ਵਿੱਚ ਭਾਜਪਾ ਸਮਝੌਤਾ ਕਰੇ ਸੁਖਬੀਰ ਬਾਦਲ ਦੇ ਨਾਲ, ਕਿਤੇ ਭਾਜਪਾ ਨਾ ਖਤਮ ਹੋ ਜੇ ਪੰਜਾਬ ਦੇ ਵਿੱਚ, ਇਹ ਵੀ ਹੋ ਸਕਦਾ
1: ਜੀ। ਖੈਰ ਰਾਣੀ ਵੇ, 9058131320958131320, ਰਾਜਨੀਤਿਕ ਪੱਧਰ ਤੇ ਆਪਾਂ ਗੱਲਾਂ ਕਰਦੇ ਆ, ਅੰਤਰਰਾਸ਼ਟਰੀ ਪੱਧਰ ਦੀ ਗੱਲ ਆ ਕਿ ਅੱਜ ਮੈਂ ਪੜ੍ਹ ਰਿਹਾ ਸੀ ਖ਼ਬਰ, ਵੈਸੇ ਬੜੀ ਰੌਚਕ ਲੱਗੀ ਮੈਨੂੰ, ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤ ਇਰਾਨ ਵਿਚ ਜਿਹੜਾ ਟਰੇਡ ਸਮਝੌਤਾ ਹੈ ਉਹਦੇ ਤੋਂ ਇਨਕਾਰ ਕੀਤਾ ਹੈ, ਪਰ ਦੂਜੇ ਪਾਸੇ ਤਾਂ ਬੜੀ ਲਾਲਾ ਲਾਲਾ ਹੋ ਰਹੀ, ਕੀ ਕਹਿਣਾ ਚਾਹੋਗੇ?
2: ਹਾਂ ਕਹਿੰਦੇ ਵੀ ਕੋਈ ਹੋਇਆ ਹੀ ਨੀਗਾ। ਵੈਸੇ ਤਾਂ ਭਾਰਤ ਤੇ ਇਰਾਨ ਦੇ ਵਿੱਚ ਬੜੇ ਪੁਰਾਣੇ ਸਮੇਂ ਤੋਂ, ਪਿਛਲੇ ਸਾਲ ਵੀ 24-25 ਦੇ ਵਿੱਚ ਵੀ 1.68 ਅਰਬ ਡਾਲਰ ਦਾ, 15,960 ਕਰੋੜ ਦਾ ਆਦਾਨ ਪ੍ਰਦਾਨ ਹੋਇਆ। ਭਾਰਤ ਨੇ ਇਰਾਨ ਦੇ ਨਾਲ ਜਿਹੜਾ ਕਿ ਨਿਰਯਾਤ ਕੀਤਾ 1.24 ਡਾਲਰ ਦਾ ਕੀਤਾ, ਤੇ ਇਰਾਨ ਨੇ 44 ਕਰੋੜ ਦਾ ਕੀਤਾ ਹੈਗਾ, ਤੇ 44 ਕਰੋੜ ਡਾਲਰ ਦਾ ਵੈਸੇ ਚੱਲ ਰਿਹਾ ਇਹ ਕੰਮ। ਪਰ ਉਹ ਜਦੋਂ ਹੁਣ ਨਾ SCO ਸਮਿਟ ਸੀਗੀ ਹੋਈ ਸੀਗੀ, ਉਦੋਂ ਨਰਿੰਦਰ ਮੋਦੀ ਜੀ ਇਰਾਨੀ ਰਾਸ਼ਟਰਪਤੀ ਮਸੂਦ ਪਾਸਿਕਿਆਨ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ, ਤੇ ਉਹਨਾਂ ਮੁਲਾਕਾਤ ਤੋਂ ਬਾਅਦ ਇਹ ਸਵਾਲ ਉੱਠੇ ਸੀਗੇ ਮਾਰਕੋ ਰੂਬੀਓ ਨੂੰ ਮੀਡੀਆ ਵੱਲੋਂ, ਕਿ ਕੀ ਮੋਦੀ ਤੇ ਇਰਾਨੀ ਰਾਸ਼ਟਰਪਤੀ ਇਕੱਠੇ ਹੋ ਗਏ ਤੇ ਪਤਾ ਲੱਗਿਆ ਕਿ ਟ੍ਰੇਡ ਸਮਝੌਤਾ ਵੀ ਕਰ ਲਿਆ ਉਹਨਾਂ ਨੇ ਇੱਕ ਵਾਰੀ ਫੇਰ, ਤਾਂ ਉੱਥੋਂ ਮਾਰਕੋ ਰੂਬੀਓ ਨੂੰ ਗੱਲ ਜਵਾਬ ਦਿੱਤਾ, ਕਹਿੰਦੇ ਬਿਲਕੁਲ ਵੀ ਨਹੀਂ ਕੀਤਾ, ਇਹ ਝੂਠ ਹੈ ਗੱਲ, ਤੇ ਕਿਉਂਕਿ ਸਾਡੇ ਨਾਲ ਉਹਨਾਂ ਦੇ ਸੰਬੰਧ ਬਹੁਤ ਚੰਗੇ ਨੇ ਮੋਦੀ ਜੀ ਦੇ, ਇਸ ਕਰਕੇ ਮੋਦੀ ਜੀ ਇਰਾਨ ਦੇ ਨਾਲ ਸਮਝੌਤਾ ਨਹੀਂ ਕਰਨਗੇ। ਬੇਸ਼ੱਕ ਮੋਦੀ ਜੀ ਨੇ ਇਹ ਵੀ ਗੱਲ ਆ ਕਿ ਜਿਹੜੀ ਹੁਣੇ ਹੁਣੇ ਹੋ ਰਹੀ ਆ ਬ੍ਰਿਕਸ ਹੋ ਰਹੀ ਆ, ਬ੍ਰਿਕਸ ਸਿਖਰ ਸੰਮੇਲਨ ਹੋ ਰਿਹਾ ਭਾਰਤ ਦੇ ਵਿੱਚ, ਉਹ ਦੇ ਵਿੱਚ ਪਹੁੰਚਣ ਲਈ ਇਰਾਨੀ ਰਾਸ਼ਟਰਪਤੀ ਮਸੂਦ ਪਾਸਿਕਿਆਨ ਨੂੰ ਸੱਦਾ ਵੀ ਦਿੱਤਾ ਕਿ ਤੁਸੀਂ ਉੱਥੇ ਪਹੁੰਚੋ। ਤੇ ਹੁਣ ਇਹ ਕਈ ਤਰ੍ਹਾਂ ਦੀਆਂ ਗੱਲਾਂ ਕਿ ਮੋਦੀ ਜੀ ਦਾ ਇਹ ਫਰਾਕ ਮਿਲੀ ਆ, ਮੋਦੀ ਜੀ ਦੀ ਇਹ ਮਤਲਬ ਕਿ ਆਪਣੇ ਆਪ ਦੀ ਬੇਬਾਕ ਜਿਹੜੀ ਗੱਲਬਾਤ ਹੈਗੀ ਆ ਕਿ ਮੋਦੀ ਜੀ ਅਮੈਰੀਕਾ ਵਰਗੇ ਮੁਲਕ ਦੇ ਨਾਲ ਆਡਾ ਲੈ ਰਹੇ ਆ ਜਾਂ ਦਿਖਾ ਰਹੇ ਆ, ਵੱਖਰੀ ਗੱਲ ਆ। ਪਰ ਜੇਕਰ ਆਪਾਂ ਉਹਨਾਂ ਦੇ ਨਾਲ ਸਮਝੌਤੇ ਹੋ ਰਹੇ ਨੇ, ਉਹਨਾਂ ਦੇ ਨਾਲ ਟ੍ਰੇਡ ਸਮਝੌਤਾ ਹੋ ਰਿਹਾ ਇਰਾਨ ਦੇ ਨਾਲ, ਇਰਾਨ ਦੇ ਰਾਸ਼ਟਰਪਤੀ ਨਾਲ ਗੱਲ ਵੀ ਕਰਦੇ ਆ ਤੇ ਉਹਨੂੰ ਨਿਉਤਾ ਵੀ ਦੇ ਰਿਹਾ, ਇਹਦਾ ਮਤਲਬ ਸਿੱਧਾ ਚੈਲੰਜ ਆ ਟਰੰਪ ਨੂੰ ਮੋਦੀ ਜੀ ਦਾ। ਮੋਦੀ ਜੀ ਇਹੋ ਜਿਹਾ ਕੰਮ ਪਹਿਲੀ ਵਾਰੀ ਕਰ ਰਹੇ ਨੇ ਚਾਵਲਾ ਸਾਹਿਬ, ਇਹ ਮੋਦੀ ਜੀ ਨੇ ਪਹਿਲੀ ਵਾਰੀ ਕੀਤਾ ਇਹੋ ਜਿਹਾ ਕੰਮ ਚਾਵਲਾ ਸਾਹਿਬ, ਪਹਿਲਾਂ ਨਹੀਂ ਕਦੇ ਤਰ੍ਹਾਂ ਕੀਤਾ।
1: ਕਹਿੰਦਾ ਕਿ ਹੁਣ ਜੰਗਲ ਦੀ ਅੱਗ ਬੇਕਾਬੂ ਹੋ ਗਈ, ਬੁਝਾਵਣ ਨਾਲੋਂ ਲਾਉਣ ਵਾਲੇ ਵੱਧ ਗਏ ਨੇ। ਹੁਣ ਜੰਗਲ ਦੀ ਅੱਗ ਬੇਕਾਬੂ ਹੋ ਗਈ ਹੈ, ਬੁਝਾਵਣ ਨਾਲੋਂ ਲਾਉਣ ਵਾਲੇ ਵੱਧ ਗਏ ਨੇ। ਇੱਕ ਰਾਸ਼ਟਰ ਇੱਕ ਪੇਟ ਕਦੇ ਨਹੀਂ